ਸਹਿ ਮੋਹ ਸਹਿ ਮੋਤ ਪਹਿ ਜਿਨ ਹਰ ਧਿਆਇਆ ਹਾਜੀ, ਤਿੰਨ ਤੋਟੇ ਜਮ ਕੀ ਫਾਸੀ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ, ਤੇ ਹਰਾ ਰੂਸ ਮਾਸੀ, ਸੇ ਤਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ, ਤੇਰੀ ਭਗ ਤੇਰੀ ਪਤ ਪੜਾਰ ਜੀ, ਪਰੇ ਬੇਅੰਤ ਬੇਅੰਤਾ, ਤੇਰੇ ਭਗ ਤੇਰੇ ਫਸਲਾਂ ਤੋਂ ਜੀ ਅਨਕ ਅਨੇਕ ਅਨੰਤਾ, ਤੇਰੀ ਅਨੇਕ ਤੇ ਕਰੇ ਹਰ ਪੂਜਾ ਜੀ, ਤਬ ਤਾ ਭੇਜੇ ਬੇਅੰਤਾ, ਤੇਰੇ ਅਨੇਕ ਤੇਰੇ ਨੇ ਪੜੇ ਬਹੁ ਸਿਮਰ ਸਾਹਿਬ ਜੀ, ਕਰ ਕਿਰਿਆ ਖੜ ਕਰਮ ਕਰੰਤਾ, ਸੇ ਭਗ ਸੇ ਪਤ ਪਲੇ ਨਾਨਕ ਜੀ, ਜੋ ਪਾਵੇ ਮੇਰੇ ਹਰ ਭਗਵੰਤਾ, ਤੂੰ ਆਦਿ ਪੁਰਬ ਪਰੰਪਰ ਕਰਤਾ ਜੀ, ਤੋ ਜੇ ਵੜਾਵਰ ਨਾ ਕੋਈ, ਤੂੰ ਜੋ ਜੋ ਏਕੋ ਸਦਾ ਤੂੰ ਏਕੋ ਜੀ, ਤੂੰ ਨੇਚਰ ਕਰਤਾ ਸੋਈ, ਤੁਹਾਡੇ ਆਪੇ ਪਾਵੈ ਸੋਈ ਵਰਤੇ ਜੀ, ਤੂੰ ਆਪੇ ਕਰੇ ਸੋਈ, ਤੁਹਾਡੇ ਆਪੇ ਸੇ ਸਭ ਪਾਈ ਜੀ, ਤੁਹਾਡੇ ਆਪੇ ਸੇ ਸਭ ਗੋਈ, ਜਨ ਨਾਨ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸੇ ਕਾ ਜਾਣੂ ਆਸਾ ਮਹਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤੂੰ ਪਾਵੈ ਸੋਈ ਤੀਸੀ, ਜੋ ਤੂੰ ਦੇ ਸੋਈ ਉਹ ਪਾਣੀ ਰਹਾਉ, ਸਭ ਤੇਰੀ ਤੂੰ ਸਭ ਨੀ ਧਿਆਇਆ, ਜਿਹਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ, ਗੁਰਮਹਲਾ ਦਾ ਮਨ ਮੋਗਵਾਇਆ, ਤੁਹਾਡੇ ਆਪ ਵਿਛੋੜਿਆ ਮਲਾਇਆ, ਤੂੰ ਦਰਿਆਓ ਸਭ ਤੁਝੀ ਮਾਹੇ, ਤੁਝ ਬਿਨ ਦੂਜਾ ਕੋਈ ਨਾ, ਜੇ ਜਨ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਹਨੋਂ ਤੂੰ ਜਾਣਾ ਏ ਸੋਈ ਜਨ ਜਾਣੇ, ਹਰ ਗੁਣ ਸਾਧੀ ਆਵ ਖਾਣੇ, ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸੰਭਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਰ ਬਿੰਦੂ ਜਾਵਰ ਨਾ ਕੋਏ, ਤੂੰ ਕਰ ਕਰ ਵੇਖੇ ਜਾਣੇ ਸੋਏ, ਜਨ ਨਾਨਕ ਗੁਰਮੁਖ ਪ੍ਰਗਟੋਏ, ਆਸਾ ਮਹਲਾ ਪਹਿਲਾ, ਤਿਤ ਸਰਵ ਲੈ ਬਹਿ ਲੈ ਨਵਾਸਾ, ਪਾਣੀ ਭਾਵ ਤਿੰਨੇ ਕੀਆ, ਪੰਗ ਜਮੋ ਪਗ ਨਹੀਂ ਚਾਲੇ, ਹਮ ਦੇਖਾ ਤੈਂ ਡੂਬੀ ਅਲੇ, ਮਨ ਏਕ ਨਾ ਚੇ ਸਮੂੜ ਮੰਦਾ, ਹਰ ਵਿਸ ਤੇਰੇ ਗੁਣ ਗਲਿਆ ਰਹਾਓ, ਨਾ ਹੂੰ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀਂ ਵਿਸਰਿਆ, ਆਸਾ ਮਹਲਾ ਪੰਜਵਾ, ਕਈ ਪ੍ਰਾਪਤ ਮਨ ਉਹਦੇ ਉਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ, ਹਵਰ ਕਾ ਇਧਰ ਕਿਤੇ ਨਾ ਕਾਮ, ਮਿਲ ਸਾ ਸੰਧ ਪਾਈ ਕੇਵਲ ਨਾਮ, ਸਰੰਜਾਮ ਲਾ ਪਉ ਜਲ ਤਰਨ ਕੈ, ਜਨ ਮਿਰਥਾ ਜਾਤ ਰੰਗ ਮਾਇਆ ਕੇ ਰਹਾਓ, ਜਪ ਤਪ ਸੰਯਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਾਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ, ਪਾਤਸ਼ਾਹੀ ਦਸਵੀਂ ਕਾਬਿਓ ਵਾਜ ਬੇਨਤੀ ਚੋ ਪਈ, ਹਮਰੀ ਕਰੋ ਹਾਥ ਦੇ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਾਵ ਚਰਨ ਮਨ ਰਹੇ ਹਮਾਰਾ, ਆਪਣਾ ਜਾਵਨ ਕਰੋ ਪ੍ਰਤਪਾਰਾ, ਹਮਰੇ ਦੂ ਸਵੇ ਤੋਂ ਕਾਬੋ, ਆਪ ਹਾਥ ਦੇ ਮੋਹੇ ਬਚਾਵੋ, ਸੋਹੀ ਬਸੇ ਮੋਰੋ ਪਰਵਾਰਾ, ਸੇਵਕ ਸੇ ਸਭੇ ਕਰਤਾਰਾ, ਮੋਰ ਅੱਛਾ ਨਹੀਂ ਕਰਦਾ ਕਰੀਐ, ਸਭ ਐਰਨ ਕੋ ਆਸ ਸਿੰਗਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਪੈਨ ਕੀ ਰਹੇ ਪਿਆਸਾ, ਤੁਮੈ ਛੱਡ ਕੋਈ ਅਵਰ ਨਾ ਤਿਆਉ, ਜੋ ਭਰ ਜਾਉ ਤੁਮ ਤੇ ਪਾਉ, ਸੇਵਕ ਸੇ ਕਮਾਰੇ ਤਾਰੀਐ, ਚੁਣ ਜਮ ਸਤਰ ਹਮਾਰੇ ਮਾਰੀਐ, ਆਪ ਦੇ ਮੁਝੇ ਅਭਰੀਐ, ਮਰਨ ਕਾਲ ਕਾ ਤਰਾਸ ਨਵਰੀਐ, ਹੋ ਜੋ ਸਦਾ ਹਮਾਰੇ ਪੱਛਾ, ਸਿਰਿਆ ਤੋ ਜੋ ਕਰਿਓ ਰੱਛਾ, ਰਾਹ ਲਿਓ ਮੋਇ ਰਾਖਣ ਹਾਰੇ,
साहिब संत सहाय प्यारे, दीन बंधु के हमता, तुम हो परिचित अरदास कंता। काल पाए ब्रह्मा अवतरा, काल पाए शिवजो अवतरा, काल पाए करमे प्रकाशा, सगल काल का किया तमाशा। जवन काल जोगी शिव कियो, वेदराज ब्रह्म ज्योतियो। जवन काल सब लोक सवारा, नमस्कार ताहे हमारा। जवन काल सब जगत बनायो, देवदा जशन अपजायो। आदि अंत के अवतारा, सोई गुरु समझियो हमारा। नमस्कार तिसी को हमारी, सर प्रजा जने आप सवारी। सेवकन को सेव गुण सुख दियो, सतरन को परमो बद कियो। गड़गड़ के अंतर की जानत, पले बुरे की पीर पिशानत। चीटी ते कुंजरे अस्तूला, सब पर कृपा दृष्टि कर भूला। संतन दो पाए ते दुखी, सो पाए सा दिन के सुखी। एक एक ही पीर पिछांद, खट खड़ के पड़ पड़ की जांद। जावद कर करां कर तारा, पर जा तर तब दे अपारा। जाबा कर करत हो कबू, तुम मैं मिलत दे तर सबू। जेते बन से सब तारे, आप अपनी बूझ उचारे। तुम सब ही ते रहत निरालम, जान बे भेद रियालम। निरंकार निर्विकार निर्लंब, आदम हिलन आद संभ। ताका मूड़ चारत भेदा, जाको भेव न पावत बेदा। ताको कृपा हनुमानत, महामूढ़ कछ भेद न जानत। महादेव को कैर सदाश, निरंकार का चीनत न भे। आप अपनी बुद्ध है जेती, बरनत भिन्न भिन्न तोहे तेती। तुमरा लखा न जाए पसारा, के बे सया प्रथम संसारा। एक रूपा नूप स्वरूपा, रंग प्यो राव कई भूपा। अंड जय रसे तजकीने, उत्पुज खान बहुर रच दीनी। कहूं वो राजा हूं बैठा, कहूं सिंह प्यो शंकर कैठा। सवरी से दखाए चंभो, हाथ जगा श्रू से अंभो। अब रचा मेरी तुम करो, सिख बार से संगरो। दो जिते उठो तो पाता, सगल मलेश करो रणगाता। जया तू सब सरणी परे, तिनके दुष्ट दोत है मरे। पुरख जमन पग परे ते हारे, तिनके तुम संगठ सब टारे। जो कल को एक बार ते आए हैं, ताके काल निकट नहीं आए हैं। रचा होए ताए सब काला, दोष री टरे तद काला। कृपा दृ तन जाए रन हरो, ताके ताक तनक मैं हर हो। रिद सिद कर्मो सब होई, दोष स सके ना कोई। एक बार जिन तुम्हें संभारा, काल फांते ताए बारा। जिन नर नाम त्यारो कहा, दार दूदो तेरा। खड़ग के तमें सरन त्यारी, आप हाथ दे लो अबारी। सर्व ठोर मोह सहाई, दुष्ट दो ते लो बचाई। सवैया पाएंगे जब ते तुम रे, तब ते कौआ तरे नी हने। राम रहीम पुराण कुरान, अनेक है मत एक न माने। सिमरत शास्त्र बेसब है, बहु भेद के मेघ न जाने। श्री आसपान कृपा तुमरी कर, मैं न कहो सब तो बखाने। दोहरा सर द्वार को छाड़ के, गहो त्वारो द्वार। बाहेंगे की लाज अस, गोबिंदास तुहार। राम कली महला तीजा, आनंद क्यों ओंकार। सतगुर प्रसाद आनंद पया मेरी माए, सतगुरु मैं पाया।
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਹ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤੰਗਾ ਵੋ ਹਰੀ ਕੇਰਾ ਮਾਂਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਸਭਨਾ ਗੱਲਾਂ ਸਮਰਾ ਸਵਾਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਕਰਦਾ ਤੇਰੇ ਸਭ ਕਿਛ ਹੈ ਜੇ ਦੇ ਸੋ ਪਾਵੇ ਸਦਾ ਸਿਸਲਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਖਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਣ ਕੀਤਾ ਗੁਰ ਵਿਟੋ ਜੇ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਦ ਕਰ ਤਾਰੀਆ ਪੰਜ ਦੋ ਤੁਧ ਵਸ ਕੀਤੇ ਕਾਲ ਕੰਡਕ ਮਾਰਿਆ ਤੋਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਾਰਿਆ ਨਹਦ ਵਾਜੇ ਆਨੰਦ ਸੁਣੋ ਵੱਡ ਪਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੂਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਵਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਆਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਦਾਵਣੀ ਮੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਇਓ ਜਿਸ ਕਾ ਸਭ ਸਹਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਇਹ ਵਸਤ ਜੀ ਨੇ ਜਾਈ ਨਿਤ ਨਿਰਾਖੁਰ ਤਾਰੋ ਤਮ ਸੰਸਾਰ ਚਰਨ ਲਗਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾ ਤੋ ਨਾਈ ਮੈਨੋ ਜੋ ਕਿਤੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਕਾਰ ਜੋ ਸਤਸੰਗ ਜੀ ਸਤਿਗੁਰੂ ਦੀ ਅਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ ਸੋਧਰ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ ਸ਼ਬਦ ਚੌਂਕੀ ਚ ਕੀਰਤਨ ਸੋਧਰ ਸਭ ਦੇ ਪਾਠ ਹੋਏ ਨੇ ਆਪ ਦਾ ਧੰਨਵਾਦ ਆਪਨੇ ਬੜੇ ਪਿਆਰ ਨਾਲ ਸਰਵ ਕੀਤੇ ਨੇ ਹੁਣ ਸਤਿਗੁਰ ਨੇ ਖੁਸ਼ੀਆਂ ਬਖਸ਼ੀਆਂ ਨੇ ਭਾਈ ਤਰਲੋਕ ਸਿੰਘ ਵਿਦਵਿੰਦਰ ਕੌਰ ਮਾਨ ਪਰਿਵਾਰ ਨੂੰ ਕਾਕਾ ਗੁਰਦੇਵ ਸਿੰਘ ਮਾਨ ਦੇ ਆਨੰਦ ਕਾਜ ਦੀ ਖੁਸ਼ੀ ਵਿੱਚ ਸ਼ੁਕਰਾਨੇ ਵਜੋਂ ਅਤੇ ਬੱਚੇ ਦੇ ਜੀਵਨ ਦੀਆਂ ਖੁਸ਼ੀਆਂ ਦੀ ਜਾਚਨਾ ਕਰਦਿਆਂ ਹੋਇਆਂ
ਅਤੇ ਜੋ ਕਾਰਜ ਆਰੰਭ ਕੀਤੇ ਜਾ ਰਹੇ ਨੇ ਖਾਦੀ ਕਾਰਜ, ਉਹਨਾਂ ਦੀ ਸਫਲਤਾ ਦੀ ਯਾਚਨਾ ਕਰਦਿਆਂ ਹੋਇਆਂ ਪਰਿਵਾਰ ਵੱਲੋਂ ਅੱਜ ਦੇ ਸਮੁੱਚੇ ਸਮਾਗਮ ਦੀ ਸੇਵਾ ਹੈ। ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਣੇ ਨੇ। ਇਸੇ ਤਰ੍ਹਾਂ ਭਾਈ ਗੁਰਮੇਲ ਸਿੰਘ, ਸੁਖਵਿੰਦਰ ਕੌਰ ਸੱਗੂ ਪਰਿਵਾਰ ਦਾ ਪੋਤਾ ਹੈ, ਅਤੇ ਮਨਵੀਰ ਸਿੰਘ, ਅਮਨਦੀਪ ਕੌਰ ਸੰਧੂ ਪਰਿਵਾਰ ਨੂੰ ਦਾਤਾ ਜੀ ਪੁੱਤਰ ਦੀ ਦਾਤ ਬਖਸ਼ ਕੀਤੀ ਹੈ। ਕਾਕਾ ਕਮਨਜੋਤ ਸਿੰਘ ਨੇ ਜਨਮ ਲਿਆ ਸ਼ੁਕਰਾਨੇ ਵਜੋਂ, ਅਤੇ ਸੱਗੂ ਪਰਿਵਾਰ, ਸਿੱਧੂ ਪਰਿਵਾਰ, ਸਿੱਧੂ ਅਤੇ ਸੱਗੂ ਪਰਿਵਾਰਾਂ ਵੱਲੋਂ ਸ਼ੁਕਰਾਨੇ ਵਜੋਂ ਅੱਜ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਆਰੰਭ ਹੋਣੀ ਹੈ। ਸੋ ਸਮੂਹ ਪਰਿਵਾਰਾਂ ਨੂੰ ਬੇਨਤੀ ਹੈ, ਜਿਹੜੇ ਪਰਿਵਾਰ ਲੰਗਰ ਹਾਲ 'ਚ ਨੇ ਉਹਨਾਂ ਨੂੰ ਬੇਨਤੀ ਹੈ ਕਿ ਪਾਠ ਆਰੰਭ ਹੋਣ ਲੱਗਾ ਸੁਖਮਨੀ ਸਾਹਿਬ ਦਾ, ਆਪ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰੋ। ਔਰ ਇਸੇ ਤਰ੍ਹਾਂ ਇੱਕ ਹੋਰ ਪਰਿਵਾਰ ਹੈ ਜਿਹਦਾ ਸਿਰਫ ਸੁਖਮਨੀ ਸਾਹਿਬ ਦਾ ਪਾਠ ਹੈ, ਉਸ ਪਰਿਵਾਰ ਨੂੰ ਬੇਨਤੀ ਹੈ ਅਗਰ ਉਹ ਪਰਿਵਾਰ ਇੱਥੇ ਹਾਜ਼ਰ ਹੈ ਤਾਂ ਦਾਸ ਨੂੰ ਉਹ ਆਪਣੀ ਅਰਦਾਸ ਲਿਖਾ ਦੇਣ। ਔਰ ਹੁਣ ਆਓ ਬੜੇ ਪਿਆਰ ਨਾਲ ਤਕਰੀਬਨ 7:45 ਤੱਕ ਸੁਖਮਨੀ ਸਾਹਿਬ ਦਾ ਪਾਠ ਹੋਣਾ, ਉਸ ਤੋਂ ਉਪਰੰਤ ਅਰਦਾਸ ਹੋਏਗੀ, ਅਰਦਾਸ ਤੋਂ ਉਪਰੰਤ 8:30 ਤੱਕ ਫਿਰ ਦੀਵਾਨ ਸਜਣਗੇ। ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੈ। ਦੋਨਾਂ ਹੀ ਪਰਿਵਾਰਾਂ ਨੂੰ ਬੱਚੇ ਗੁਰਦੇਵ ਸਿੰਘ ਦੇ ਆਨੰਦਕਾਰ ਜੀ ਅਤੇ ਕਾਕਾ ਕਮਨ ਜੋਤ ਦੇ ਜਨਮ ਦੀਆਂ ਬਹੁਤ ਬਹੁਤ ਵਧਾਈਆਂ। ਗੁਰੂ ਕਿਰਪਾ ਕਰੇ ਪਰਿਵਾਰਾਂ ਨੂੰ ਸਤਿਗੁਰ ਚੜ੍ਹਦੀ ਕਲਾ ਬਣ। ਆਓ ਭਾਈ ਲਖਵਿੰਦਰ ਸਿੰਘ ਜੀ ਸੁਖਮਨੀ ਸਾਹਿਬ ਦਾ ਪਾਠ ਸਰਵਣ ਕਰਾਉਣਗੇ। ਬੜੇ ਪਿਆਰ ਨਾਲ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Satnam Sri Vaheguru Sahib Ji, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਾ ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹ ਜੁਗਾਦਿ ਗੁਰੇ ਨਮਹ ਸਤਿਗੁਰੇ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਸ ਵਿਸੁੰਬਰ ਏਕਾ ਨਾਮ ਜਪਤੇ ਅਗਣਤੇ ਅਨੇਕਾ ਵੇਦ ਪੁਰਾਣ ਸਿਮਰਤ ਸੁਧ ਅੱਖਰ ਕੀਨੇ ਰਾਮ ਨਾਮ ਏਕ ਅੱਖਰ ਕਿਨਕਾ ਏਕ ਜਿਸ ਜੀ ਬਿਸਾਵਹਿ ਤਾਂ ਕੀ ਮਹਿਮਾ ਗਣੀ ਨਾ ਆਵਹਿ ਕਾਂਖੀ ਏਕ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਾ ਮਨ ਬਿਸਰਾਮ ਰਹਾਉ ਪ੍ਰਭ ਕਹਿ ਸਿਮਰਨ ਗਰਬ ਨਵਸਾ ਪ੍ਰਭ ਕਹਿ ਸਿਮਰਨ ਦੁਖ ਜਮ ਨਸਾ ਪ੍ਰਭ ਕਹਿ ਸਿਮਰਨ ਕਾਲ ਪਰਹਰ ਪ੍ਰਭ ਕਹਿ ਸਿਮਰਨ ਦੁਸ਼ਮਣ ਟਰ ਪ੍ਰਭ ਸਿਮਰਤ ਕਛ ਵਿਘਨ ਨ ਲਾਗ ਪ੍ਰਭ ਕਹਿ ਸਿਮਰਨ ਅਣਦਿਨ ਜਗ ਪ੍ਰਭ ਕਹਿ ਸਿਮਰਨ ਭਉ ਨਾ ਵਿਆਪਾ ਪ੍ਰਭ ਕਹਿ ਸਿਮਰਨ ਦੁਖ ਨਾ ਸੰਤਾਪਾ ਪ੍ਰਭ ਕਹਿ ਸਿਮਰਨ ਸਾਧਕ ਸੰਗ ਸਰਬਨ ਦਾਨ ਨਾਨਕ ਹਰ ਰੰਗ ਪ੍ਰਭ ਕਹਿ ਸਿਮਰਨ ਰਿਦ ਸਿਧ ਨਉ ਨਿਧ ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਹਿ ਸਿਮਰਨ ਜਪਤਾ ਪੂਜਾ ਪ੍ਰਭ ਕਹਿ ਸਿਮਰਨ ਬਿਨਸੈ ਦੂਜਾ ਪ੍ਰਭ ਕਹਿ ਸਿਮਰਨ ਤੀਰਥ ਸਨਾਨੀ ਪ੍ਰਭ ਕਹਿ ਸਿਮਰਨ ਦਰਗਾਹ ਮਾਨੀ ਪ੍ਰਭ ਕਹਿ ਸਿਮਰਨ ਹੋਏ ਸੁਫਲਾ ਪ੍ਰਭ ਕਹਿ ਸਿਮਰਨ ਸੋ ਫਲ ਫਲਾ ਸੇ ਸਿਮਰਹਿ ਜਿਨੇ ਆਪ ਸਿਮਰਾਏ ਨਾਨਕ ਤਾ ਕਹਿ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕਾ ਸਿਮਰਨ ਉਧਰੇ ਮੂਚਾ ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁਝਾ ਪ੍ਰਭ ਕਾ ਸਿਮਰਨ ਸਭ ਕੇ ਸੁਜਾ ਪ੍ਰਭ ਕਾ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕਾ ਸਿਮਰਨ ਪੂਰਨ ਆਸਾ ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦ ਮਾਹਿ ਸਮਾਏ ਪ੍ਰਭ ਜੀ ਵਸਾ ਸਾਧਕੀ ਰਸਨਾ ਨਾਨਕ ਜਾਨਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਸੁਖੋ ਸਿਮਰੈ ਸੇ ਬੇਮੁਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗਰ ਵਾਲਾ ਪ੍ਰਭ ਕੋ ਸਿਮਰੈ ਸੇ ਪਰੇ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ ਪ੍ਰਭ ਕੋ ਸਿਮਰੈ ਬਸ ਹਰ ਨੇਰੇ ਸੰਤ ਕਿਰਪਾ ਤੇ ਅਣਦਿਨ ਜਾਗ ਨਾਨਕ ਸਿਮਰਨ ਪੂਰਾ ਭਾਗ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪ੍ਰਭ ਕਹਿ ਸਿਮਰਨ ਕਬੂ ਨ ਝੂਰੇ ਪ੍ਰਭ ਕਹਿ ਸਿਮਰਨ ਹਰ ਗੁਣ ਬਾਣੀ ਪ੍ਰਭ ਕਹਿ ਸਿਮਰਨ ਸਹਿ ਸਮਾਨੀ ਪ੍ਰਭ ਕਹਿ ਸਿਮਰਨ ਨਿਚਲ ਆਸਨ ਪ੍ਰਭ ਕਹਿ ਸਿਮਰਨ ਕਮਲ ਬਿਗਾਸਨ ਪ੍ਰਭ ਕਹਿ ਸਿਮਰਨ ਅਨਹਤ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰੈ ਸੇ ਜਨ ਜਨ ਕਉ ਪ੍ਰਮਿਆ ਨਾਨਕ ਤਿਨ ਜਨ ਸਰਨੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਵੇਦ ਉਪਾਏ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਉ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਕੜ ਕੜ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
ਜਹ ਮਾਤ ਪਿਤਾ ਸੋਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰਾ ਸੰਗ ਸਹਾਇ। ਜਹ ਮਹਾ ਭਿਆਨ ਦੂਤ ਜਮ ਦਲਾ, ਤਹ ਕੇਵਲ ਨਾਮ ਸੰਗ ਤੇਰਾ ਚੱਲਾ। ਜਹ ਮੁਸ਼ਕਲ ਹੋਵਾ ਅਤ ਭਾਰੀ, ਹਰ ਕੋ ਨਾਮ ਖਿਨ ਮਾਹਿ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਰਾ, ਹਰ ਕੋ ਨਾਮ ਕੋਟ ਪਾਪ ਪਰ ਹਰਾ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬਾਂਧ ਨਾ ਪਰਾ, ਹਰ ਕਾ ਨਾਮ ਜਪਤ ਨਿਸਤਰਾ। ਅਣਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤੇ ਅਘਾਵੈ। ਜਿਹ ਮਾਰਗਿਓ ਜਾਤੇ ਅਕੇਲਾ, ਤਾਂ ਹਰ ਨਾਮ ਸੰਗ ਹੋ ਸੁਹੇਲਾ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਾਹੀ ਕੋਟ ਲਖ ਬਾਹੀ, ਨਾਮ ਜਪਤ ਤਾਂ ਪਾਰ ਪਰਾਹੀ। ਅਣਕ ਬਿਘਨ ਜੈ ਆਏ ਸੰਘਾਰਾ, ਹਰ ਕਾ ਨਾਮ ਤਤਕਾਲ ਉਧਾਰਾ। ਅਣਕ ਜੋਨ ਜਨਮ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ। ਹਉ ਮੈਲਾ ਮਲ ਕਬੂ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਤਿਗੁਰ ਸਾਂਗ। ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ, ਹਰ ਕਾ ਨਾਮ ਊਹਾ ਸੰਗ ਤੋਸਾ। ਜਿਹ ਪੈਂਡੈ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜੀਆਰਾ। ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹ ਨਾਲ ਪਛਾਨੂ। ਜਹ ਮਹਾਂ ਭਿਆਨ ਤਪਤ ਬਹੁ ਕਾਮ, ਤਾਂ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਹਾਂ ਤ੍ਰਿਖਾ ਮਨ ਤੋਜੇ ਕਰਖਾ, ਤਹ ਨਾਨਕ ਹਰ ਹਰ ਅੰਮ੍ਰਿਤ ਵਰਖਾ। ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕਾ ਮਨ ਬਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਉਦਰੇ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖ ਸਾਧਕ ਮਾਤ। ਹਰ ਜਨ ਕਾ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਨ ਰੰਗ ਰਤੇ ਰੰਗ ਏਕਾ, ਨਾ ਹਾਰ ਨਾਨਕ ਜਨ ਕਾ ਬਿਰਤ ਬਿਵੇਕਾ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰ ਨ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹਿ ਵਿਯੋਗ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜਾ ਹਰ ਹਰ ਦੇਵਾ। ਹਰ ਹਰ ਜਨ ਕੇ ਮਾਲਕ ਜੀਨਾ, ਹਰ ਤਨ ਜਨ ਕੋ ਆਪ ਪ੍ਰਭ ਦੀਨਾ। ਹਰ ਹਰ ਜਨ ਕੇ ਓਟ ਸਤਾਣੀ, ਹਰ ਪ੍ਰਤਾਪ ਜਨ ਵਰਨਾ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸ ਮਾਤੇ। ਆਠ ਪਹਿਰ ਜਨ ਹਰ ਹਰ ਜਪਾ, ਹਰ ਕਾ ਭਗਤ ਪ੍ਰਗਟ ਨਹੀਂ ਛਪਾ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੀਤੇ ਤਾਰੇ। ਪਾਰ ਜਾਤਿਓ ਹਰ ਕੋ ਨਾਮ, ਕਾਮ ਤੇਨ ਹਰ ਹਰ ਗੁਣ ਗਾਮ। ਸਭ ਤੇ ਉੱਤਮ ਹਰ ਕੀ ਕਥਾ, ਹਰ ਨਾਮ ਸੁਣਤ ਦਰ ਦੁਖ ਲੱਥਾ। ਹਰ ਨਾਮ ਕੀ ਮਹਿਮਾ ਸੰਤ੍ਰਿਤ ਵੱਸੈ, ਸੰਤ ਪ੍ਰਤਾਪ ਦੁਰਤ ਸਵਨਸਾ। ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ। ਨਾਮ ਤੁਲ ਕਾ ਸ਼ਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਇਸ ਲੋਕ। ਬਹੁ ਸ਼ਾਸਤਰ ਬਹੁ ਸਿਮਰਤੀ, ਵੇਖੇ ਸਰਬਟ ਡਹੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਖਿਆਨ। ਜੋਗ ਅਭਿਆਸ ਕਰਮ ਤ੍ਰਮ ਕਿਰਿਆ, ਸਗਲ ਤਿਆਗ ਮਨ ਮੱਧੇ ਫਿਰਿਆ। ਅਣਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੈ ਬਹੁ ਰਤਨਾ। ਸਰੀਰ ਘਟਾਏ ਹੋਮੈ ਕਰ ਰਤੀ, ਵਰਤ ਨੇਮ ਕਰੈ ਬਹੁ ਭਾਤੀ। ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਨੌ ਖੰਡ ਪ੍ਰਿਥਵੀ ਫਿਰ ਚਿਰ ਜੀਵੈ, ਮਹਾਂ ਉਦਾਸ ਤਪੀ ਸਿਰਥੀਵੈ। ਅਗਨ ਮਾਹੇ ਹੋਮਤ ਪ੍ਰਾਨ, ਕੰਨ ਕਸਵ ਹੈ ਵਿਰ ਭੂਮ ਦਾਨ। ਨਿਉਲੀ ਕਰਮ ਕਰੈ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ। ਨਿਮਖ ਨਿਮਖ ਕਰ ਸੀਰ ਕਟਾਵੈ, ਤਉ ਪੀ ਹੋਮੈ ਮੈਲ ਨ ਜਾਵੈ। ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਮਨ ਕਾਮਨਾ ਤੀਰਥ ਦੇ ਛੁਟਾ, ਗਰਭ ਗੁਮਾਨ ਨ ਮਨ ਤੇ ਹੁਟਾ। ਸੋਚ ਕਰੈ ਦਿਨ ਸਿਰ ਰਾਤ, ਮਨ ਕੀ ਮੈਲ ਨ ਤਨ ਤੇ ਜਾਤ। ਇਸ ਦੇਹੀ ਕੋ ਬਹੁ ਸਾਧਨਾ ਕਰੈ, ਮਨ ਤੇ ਕਬੂ ਨ ਭਿਖਿਆ ਟਰੈ। ਜਲ ਧੋਵੈ ਬਹੁ ਦੇ ਅਨੀਤ, ਸੁਧ ਕਹੋ ਕਾਚੀ ਪੀਤ। ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੇ ਪਤਤ ਬਹੁ ਬੂਚ। ਬਹੁ ਸਿਆਣਪ ਜਮਕਾ ਭਉ ਵਿਆਪ, ਅਣਕ ਯਤਨ ਕਰ ਤਿਸਨਾ ਤੁਰਾਪ। ਪੇਖ ਅਨੇਕ ਗਿਨੀ ਬੁਝ, ਕੋਠੋ ਪਾਦਰ ਗਿਨੀ ਸਿਜ। ਛੁਟ ਸੁਨਾਹੀ ਉਪ, ਆਲ ਮਹਿ ਵਿਆਪ ਮਾਇਆ ਜਾਲ। ਅਵਰ ਕਰ ਤੂੰ ਸਗਲੀ ਜਮਦਾਨਾ, ਗੋਬਿੰਦ ਭਜਨ ਬਿਨ ਤਿਲ ਨੀ ਮਨ। ਹਰ ਕਾ ਨਾਮ ਜਪਤ ਦੁਖ ਜਾਏ, ਨਾਨਕ ਬੋਲੈ ਸਹਿਜ ਸੁਪਾਏ। ਚਾਰ ਪਦਾਰਥ ਜੇ ਕੁਮੰਗ, ਸਾਧ ਜਨਾ ਕੀ ਸੇਵਾ ਲੱਗ।
ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦਗਾਵੇ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋ ਮੈਂ ਛੋਰਾ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸ਼ਰਨੀ ਪਰਾ ਜਿਸ ਜਨ ਕਉ ਪ੍ਰਭ ਦਰਸ ਵਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਗਉ ਜੋ ਜਾਨ ਹੈ ਨੀਚਾ ਸੋ ਗਣੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਦੀਨਾ ਹਰ ਹਰ ਨਾਮ ਤਿਨ ਘੜ ਘੜ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰੇਸ਼ਟ ਸਾਜਨਾ ਸੁਖ ਦੁਖ ਚੰਨ ਸਮਿਸ਼ਟੇਤਾ ਨਾਨਕ ਪਾਪ ਨਹੀਂ ਲੇਪਾ ਨਿਰਤਨ ਕੋ ਤਨ ਤੇਰੋ ਨਾਉ ਨਿਥਾਵੇ ਕਉ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਵਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾ ਨਸ ਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਤਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਘਟ ਵਸ ਹਰ ਨਾਮ ਸਲੋਕ ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮਹਿ ਜਿਨੈ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰ ਹੈ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੁ ਨ ਬੂਝੈ ਬਖਸ਼ ਲਿਹੋ ਤੋ ਨਾਨਕ ਸੀਜ ਜਿਹ ਪ੍ਰਸਾਦ ਤਾਰੂ ਪਰ ਸੁਖ ਬਸਾ ਸੁਤ ਪ੍ਰਾਤ ਮੀਤ ਬੰਤਾ ਸੰਘਸਾ ਜਿਹ ਪ੍ਰਸਾਦ ਪੀਵਤ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁੱਲਾ ਜਿਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਵਸਾ ਦੀਨੇ ਹਸਤ ਪਾਮ ਕਰਨ ਨਿਤ ਰਸਨਾ ਤਿਸੈ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾੜ ਲਿਹੋ ਪ੍ਰਭ ਆਪੇ ਆਦਿ ਅੰਤ ਜੋ ਰਾਖਨ ਹਾਰ ਜਿਸ ਪ੍ਰੀਤ ਨ ਕਰ ਗਵਾਰ ਜਾ ਕੀ ਸੇਵਾ ਨਵ ਨਿਧ ਪਾਵ ਤਾਂ ਸੋ ਮੂੜਾ ਮਨ ਨੀ ਲਾਵਾ ਜੋ ਠਾਕੁਰ ਸਦ ਸਦਾ ਹਜੂਰੇ ਤਾ ਕਉ ਅੰਧਾ ਜਾਣਤ ਦੂਰੇ ਜਾ ਕੀ ਟਿਲ ਪਾਵਾ ਦਰਗਮਾਨ ਤਿਸੈ ਵਿਸਾਰਾ ਮੁਗਦੇ ਅਜਾਨ ਸਦਾ ਸਦਾ ਭੁੱਲਣ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੋਡੀ ਸੰਗਰਚ ਸਾ ਛੋੜ ਝੂਠ ਸੰਗ ਬਚ ਜੋ ਛੱਡਣਾ ਸੋ ਅਸਥਿਰ ਕਰ ਮਨ ਜੋ ਹੋਵਣ ਸੋ ਦੂਰ ਪਰਨ ਛੋੜ ਜਾਏ ਤਿਸ ਕਾ ਸ਼ਰਮ ਕਰ ਸੰਗ ਸਹਾਈ ਤਿਸ ਪਰ ਹਰ ਚੰਦਨ ਲੇਪ ਉਤਾਰ ਤੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕੜ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰ ਦਿਨ ਰਾਤ ਬਾਹਰ ਪੇਖ ਅੰਤਰ ਮਲ ਮਾਇਆ ਸ਼ਬਸ ਨਾਹੀ ਕਸ਼ ਕਰੇ ਛੁਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪਲ ਵਸਵਾਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਥਰ ਕੈਸੇ ਤਰੈ ਥਾ ਜਾ ਕੇ ਅੰਤਰ ਵਸੈ ਪ੍ਰਭਾਪ ਨਾਨਕ ਤੇਜਨ ਸਹਿ ਸਮਾਤ ਸੁਨ ਸੁਣਨ ਦਾ ਕੈਸੇ ਮਾਰਗ ਪਾਵੈ ਕਰ ਗਏ ਲਿਹੋ ਉੜਨ ਬਹਾਵੈ ਕਹਾ ਬੁਝਾਰਤ ਬੂਝੈ ਡੂਰਾ ਨਿਸ ਕਹੀਐ ਤੋ ਸਮਝੈ ਪੋਹਰਾ ਕਹਾ ਬਿਸਨ ਪਬਦ ਗਾਵੈ ਗੁੰਗ ਯਤਨ ਕਰੈ ਤੋ ਪੀਸਵਰ ਭੰਗ ਕਹ ਪਿੰਗਲ ਪਰਬਤ ਪਰ ਪਵਨ ਨਹੀਂ ਉਹ ਤੂਹਾਂ ਉਸ ਗਾਵਣ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰਾ ਨਾਨਕ ਤੁਮਰੀ ਕਿਰਪਾ ਤਰ ਸੰਗ ਸਾਹਿ ਸੁਆਵੈ ਨਾ ਚੀਤ ਜੋ ਬੈ ਰਾਈ ਤਾਂ ਸੁਪ੍ਰੀਤ ਬਲੂਆ ਕੇ ਗਿਰ ਪੀਤਰ ਬਸਾ ਆਨੰਦ ਕੇਲ ਕਰ ਮਾਇਆ ਰੰਗ ਰਸ ਦ੍ਰਿੜ ਕਰ ਮਨ ਮਨ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋ ਧਰੋ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈ ਅਰਦਾਸ ਜੀਉ ਪਿੰਡ ਸਾਹਿਬ ਤੇਰੀ ਰਾਸ ਤੂੰ ਮਾਤ ਪਿਤਾ ਹੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਹਨੇਰੇ ਕੋਈ ਨਾ ਜਾਣਾ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ
ਦੇਨ ਹਾਰ ਪਵ ਛੋੜ ਕੈ ਲਾਗ ਹਾਨ ਸੁਆਏ ਨਾਨਕ ਕਹੁ ਨ ਸੀਜੈ ਬਿਨ ਨਾਵੈ ਪਤ ਜਾਏ ਅਸ਼ਟਪਦੀ ਦਾਸ ਵਸਤੁਲੇ ਪਾਛੈ ਪਾਵੈ ਏਕ ਵਸਤ ਕਾਰਨ ਬਿਖੋਟ ਗਵਾਵੈ ਏਕ ਪੀਨਾ ਦੇ ਦਸ ਪੀਹਲੇ ਤਉ ਮੂੜਾ ਕਹੁ ਕਹਾ ਕਰੇ ਜਿਸ ਠਾਕੁਰ ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਲਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾਹੁ ਆਪਣੀ ਦੇ ਰਾਸ ਖਾਤ ਪੀਤ ਵਰਤਾ ਆਨੰਦ ਉਲਾਸ ਆਪਣੀ ਮਾਨ ਕਛ ਬਹੁਰ ਸਾਹੁ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵਾ ਬਹੁਰ ਉਸਕਾ ਵਿਸਵਾਸ ਨਾ ਹੋਵੇ ਜਿਸ ਕੀ ਬਸ ਤੇ ਸਿਆਗਹਿ ਰੱਖ ਪ੍ਰਭ ਕੀ ਆਗਿਆ ਮਾਨਾ ਮੱਥ ਉਸਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਣਖ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖੀ ਛਾਇਆ ਸਿਉ ਰੰਗ ਲਾਵ ਉਹ ਬਿਨਸਿਵ ਮਨ ਪਛਤਾਵਾ ਪਛਤਾਵੈ ਜੋ ਦਿਸੈ ਸੋ ਚਾਲਨ ਹਾਰ ਲਪਟ ਰਹਤਾ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨੇ ਤਾ ਕੋ ਹੱਥ ਨਾ ਵੈ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਟੰਬ ਸਬਾਇਆ ਮਿਥਿਆ ਹਉ ਮੈਂ ਮਮਤਾ ਮਾਇਆ ਮਿਥਿਆ ਰਾਜ ਉਬਨ ਤਨ ਮਾਲ ਮਿਥਿਆ ਕਾਮ ਕਰੁ ਬਿਕਰਾਲ ਮਿਥਿਆ ਰਥ ਹਸਤੀ ਅਸਵ ਵਸਤਰਾ ਮਿਥਿਆ ਰੰਗ ਸੰਗ ਮਾਇਆ ਭਿਖਸਤਾ ਮਿਥਿਆ ਤ੍ਰੋਮੋ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਦਕੀ ਸਰਨ ਨਾਨਕ ਜਪ ਜਪ ਜੀਵੈ ਹਰਿ ਕੇ ਚਰਨ ਮਿਥਿਆ ਸਰਾਵਣ ਪਰ ਨਿੰਦਾ ਸੁਣੈ ਮਿਥਿਆ ਹਸਤ ਪਰ ਦਰਬ ਕੋਹਿਰੈ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਪੂਜਨ ਅਨਸਵਾਦ ਮਿਥਿਆ ਚਰਨ ਪਰ ਵਿਕਾਰ ਕੁਤ ਹਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰਿ ਉਪਕਾਰਾ ਮਿਥਿਆ ਬਾਸ ਲੇਤ ਬਕਾਰਾ ਬਿਨ ਬੂਝੇ ਮਿਥਿਆ ਸਭ ਪਏ ਸਫਲ ਦੇ ਨਾਨਕ ਹਰਿ ਹਰਿ ਨਾਮ ਲੈ ਬਿਰਥੀ ਸਾਖਤ ਕੀ ਆਰਜਾ ਸਾਚ ਬਿਨਾ ਕਹਿ ਹੋਵਤ ਸੂਚਾ ਬਿਰਥਾ ਨਾਮ ਬਿਨਾ ਤਨ ਅੰਧ ਮੁਖ ਆਵਤ ਤਾਂ ਕਹਿ ਦੁਰਗੰਧ ਦਿਨ ਸਿਮਰਨ ਬਿਨ ਸਿਮਰਨ ਦਿਨ ਰਣ ਬਿਰਥਾ ਬਿਹਾਇ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਮ ਤਨ ਤਨ ਤੇ ਜਨ ਜੇ ਘਟ ਬਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਉ ਰਹਿ ਤਵਰ ਕਾ ਸ਼ਾਵਰ ਕਮਾਵਤ ਮਨਨੀ ਪ੍ਰੀਤ ਮੁਖੋ ਗੰਢ ਲਾਵਤ ਜਾਣਨ ਹਾਰ ਪ੍ਰਭੂ ਪ੍ਰਬੀਨ ਬਾਹਰ ਭੇਖ ਨਾ ਕਾਹੂ ਪੀਨ ਅਵਰ ਉਪਦੇਸਾ ਆਪ ਨਾ ਕਰ ਆਵਤ ਜਾਵਤ ਜਨਮੈ ਮਰ ਜਿਸ ਕੈ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਖ ਤਰ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨਜਨ ਚਰਨ ਪਰਤਾ ਕਰੋ ਬੇਨਤੀ ਪਰ ਬ੍ਰਹਮ ਸਭ ਜਾਨੈ ਆਪਣਾ ਕੀਆ ਆਪੇ ਮਾਨੈ ਆਪੇ ਆਪ ਆਪ ਕਰਤ ਨਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਮ ਸਿਆਨਪ ਸਗਲ ਤੇਰੇ

ਸਥਾਨ ਉੱਚਾ, ਸਾਧੂ ਕੈ ਸੰਗ ਬਹਿਲ ਪਹੁੰਚਾ, ਸਾਧਕਾ ਸੰਗ ਦ੍ਰਿੜ ਸਾਬੂ ਧਰਮਾ, ਸਾਧਕਾ ਸੰਗ ਕੇਵਲ ਪਾਰ ਬ੍ਰਹਮ, ਸਾਧਕਾ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕਾ ਸੰਗ ਸਭ ਕੋਲ ਉਧਾਰ, ਸਤਸੰਗ ਸਾਜਨ ਮੀਤ ਕੁਟੰਬ ਨਿਸਤਾਰ, ਸਾਧੂ ਕੈ ਸੰਗ ਸੋ ਤਨ ਪਾਵਾ, ਜਿਸ ਤਨ ਤੇ ਸਭ ਕੋ ਵਰਸਾਵਾ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕਾ ਸੰਗ ਸੋ ਫਲ ਸੁਰ ਦੇਵਾ, ਸਾਧੂ ਕੈ ਸੰਗ ਪਾਪ ਫਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕਾ ਸੰਗ ਸਰਬ ਥਣ ਕੰਮ, ਨਾਨਕ ਸਾਧਕਾ ਸੰਗ ਸਫਲ ਜਨਮ, ਸਾਧਕਾ ਸੰਗ ਨਹੀਂ ਕਛੁ ਕਾਲ, ਦਰਸ਼ਨ ਭੇਟ ਤੁਹਤ ਨਿਹਾਲ, ਸਾਧਕਾ ਸੰਗ ਗਲੂਖ ਤਹਾਰਾ, ਸਾਧਕਾ ਸੰਗ ਨਰਕ ਪਰਹਰਾ, ਸਾਧਕਾ ਸੰਗ ਈਹਾਂ ਉਹਾਂ ਸੁਹੇਲਾ, ਸਾਧ ਸੰਗ ਵਿਚਰ ਤਰ ਮੇਲਾ, ਜੋ ਇੱਛੈ ਸੋਈ ਫਲ ਪਾਵਾ, ਸਾਧਕਾ ਸੰਗ ਨਾ ਬਿਰਥਾ ਜਾਵਾ, ਪਾਰ ਬ੍ਰਹਮ ਸਾਧ ਰਿਤ ਵਸਾ, ਨਾਨਕ ਉਦਰਾ ਸਾਧ ਸਮਰਾਸਾ, ਸਾਧਕਾ ਸੰਗ ਸੁਣੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ, ਸਾਧਕਾ ਸੰਗ ਨਾ ਮਨ ਤੇ ਵਿਸਰਾ, ਸਾਧ ਸੰਗ ਸਰ ਪਰ ਨਿਸਤਾਰਾ, ਸਾਧਕਾ ਸੰਗ ਲੱਗੈ ਪ੍ਰਭ ਮੀਠਾ, ਸਾਧੂ ਕੈ ਸੰਗ ਕੜ ਕਟ ਡਿਠਾ, ਸਾਧ ਸੰਗ ਪੈ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ, ਸਾਧਕਾ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧਕੀ ਮਹਿਮਾ ਭੇਦ ਨਾ ਜਾਣਾ, ਜੇਤਾ ਸੁਣੇ ਤੇਤਾ ਬਖਿਆਨਾ, ਸਾਧਕੀ ਉਪਮਾ ਤੇ ਗੁਣ ਤੇ ਦੂਰ, ਸਾਧਕੀ ਉਪਮਾ ਰਹੀ ਭਰਪੂਰ, ਸਾਧਕੀ ਸੋਭਾ ਊਚ ਤੇ ਉੱਚੀ, ਸਾਧਕੀ ਸੋਭਾ ਕਾ ਨਾ ਹੀ ਅੰਤ, ਸਾਧਕੀ ਸੋਭਾ ਸਦਾ ਬੇਅੰਤ, ਸਾਧਕੀ ਸੋਭਾ ਊਚ ਤੇ ਉੱਚੀ, ਸਾਧਕੀ ਸੋਭਾ ਮੁੱਚ ਤੇ ਮੁੱਚੀ, ਸਾਧਕੀ ਸੋਭਾ ਸਾਧ ਬਾਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ, ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਭੇਖ ਏਕਸ ਬਿਨ ਕੋਏ, ਨਾਨਕ ਏ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਬ੍ਰਹਮ ਜੈਸੇ ਰਾਜ ਰੰਗ ਕੋ ਲਾਗਤ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰ ਜੇਕ, ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਹਿ ਗੁਨਾਓ, ਨਾਨਕ ਜੋ ਪਾਵਕ ਸਹਿ ਸੁਭਾਓ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੈ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਤਰੂ ਉਪਰਿ ਆਕਾਸ, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਉਚ ਤੇ ਉੱਚਾ, ਮਨ ਆਪਣੇ ਹਰਿ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਪਏ, ਨਾਨਕ ਜਿਨ ਪ੍ਰਭਾਵ ਕਰੇ, ਬ੍ਰਹਮ ਗਿਆਨੀ ਸਗਲ ਕੀ ਦਿਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਏ ਆਹਾ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਪਿਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ,

0: ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਹਿ ਰੰਗ ਬ੍ਰਹਮ ਗਿਆਨੀ ਕਹਿ ਵਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਵਾਰ ਬ੍ਰਹਮ ਗਿਆਨੀ ਕਹਿ ਮਨ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰ ਬੁੱਧਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਇੱਕ ਸੰਗਹੀਤਾ ਬ੍ਰਹਮ ਗਿਆਨੀ ਕਹਿ ਹੋਏ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਪ ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਸ ਵੱਡ ਭਾਗੀ ਪਾਈਏ ਬ੍ਰਹਮ ਗਿਆਨੀ ਕੋ ਬਾਲ ਬਲ ਜਾਈਏ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਬ੍ਰਹਮ ਗਿਆਨੀ ਕਥਿਆ ਨੇ ਜਦ ਆਦੇ ਆਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨਾ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਾ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕਹੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਰਤਾ ਬ੍ਰਹਮ ਗਿਆਨੀ ਸਜੀਵ ਨਿਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਨਾਥ ਬ੍ਰਹਮ ਗਿਆਨੀ ਕਾ ਸਭ ਉਪਰਹਾਤ ਬ੍ਰਹਮ ਗਿਆਨੀ ਕਾ ਸਗਲੇ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਉਰ ਧਾਰਾ ਜੋ ਅੰਤਰਨਾਮ ਸਰਬ ਮੈਂ ਭੇਖ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕ ਉਹ ਅਪਰਸ ਸਗਲ ਨਿਸਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਾਤਰਿਆ ਰੂਪ ਨਾ ਭੇਖੈ ਨੇਤਰ ਸਾਧਕੀ ਟਹਿਲ ਸੰਸੰਗ ਹੇਥਾ ਕਰਨ ਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣਾ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰ ਮਨ ਕੀ ਵਾਸ ਨਾ ਮਨ ਤੇ ਟਰੈ ਇੰਦਰੀ ਜਿੱਤ ਪੰਜ ਤੋਖ ਤੇ ਰਹਿਤ ਨਾਨਕ ਕੁਟੁੰਬ ਦੇ ਕੋ ਐਸਾ ਅਪਰਸ ਵੈਸਨੋ ਸੋ ਜਿਸ ਉੱਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੈ ਨੇ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਿਬੰਸ਼ ਕੇਵਲ ਭਗਤ ਕੀਰਤਨ ਸੰਗ ਰਚ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉੱਪਰ ਹੋਵਤ ਕਿਰਪਾਲ ਆਪ ਦ੍ਰਿੜ ਅਵਰ ਨਾਮ ਜਪਾਵ ਨਾਨਕ ਉਹ ਪੈਸਨੋ ਪਰਮਗਤ ਪਾਵ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਬਣ ਤੇ ਬਿਨ ਸਗਲਾ ਪਰਮ ਕਰ ਪੂਜੈ ਸਗਲ ਪਾਰ ਬ੍ਰਹਮਾ ਸਾਧ ਸੰਗ ਪਾਪਾ ਮਾਲਕ ਹੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮਨ ਤਨ ਅਰਪ ਵਿਸਨ ਪ੍ਰੀਤ ਮਨ ਤਨ ਅਰਪ ਵਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਵਸਾਵ ਨਾਨਕ ਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧ ਰਾਮ ਨਾਮ ਆਤਮ ਸੋਧਾ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਗੁਰਪਦੇਸ ਜਗ ਜੀਵੈ ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਿਤ ਫਿਰ ਜੋ ਨਾ ਆਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੂਖਮ ਜਾਨੈ ਸਥੂਲ ਚੌ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌ ਵਰਨਾ ਮੈਂ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀਗਤ ਹੋਏ ਸਤਸੰਗ ਪਾਵੈ ਜਨਕ ਹੋਏ ਕਰ ਕਿਰਪਾ ਅੰਤਰ ਉਰਤਾਰ ਪਸ ਪ੍ਰੇਤ ਮੁਗਤ ਪਾਥਰ ਕਉ ਤਾਰ ਸਰਬ ਰੋਕਾਉ ਖਦਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੈ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਣ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਖ ਸੋ ਕਹਾਵੈ तैसा हर्क तैसा सोग, सदा अनंत तै नहीं वियोग। तैसा स्वर्ण तैसी यस माटी, तैसा अमृत तैसी बेखाटी। तैसा मान तैसा अभिमान, तैसा रंक तैसा राजान। जो वरताए साई जुगत, नानक ओह पुरख ही है जीवन मुक्त। पार बम के सगले ठाव, जित जित कर राख तैसा तनाव। आपे करन करावन जोग, प्रभ पावै सोई फन होग। तस आप हुए अंतत रंग, लखे न जाहे पार बम के रंग। जैसी मत दे तैसा प्रगास, पार बम करता विनाश। सदा सदा सदा दयाल, सिमर सिमर रानक पे निहाल। श्लोक उस्तत कर अनेक जन, अंत न पारा बार। नानक रचना प्रभ रची, बहु विद अनेक प्रकार। अष्टपदी कई कोट होए पुजारी, कई कोटा चार ब्योहारी। कई कोट पै तीर्थ वासी, कई कोट बन पर मह उदासी। कई कोट वेद के स्रोते, कई कोट तपी सरोते। कई कोट आत्म ध्यान तार, कई कोट कव काव विचार। कई कोट नवतन नाम त्याव, नानक करते का अंत ना पावै। कई कोट पे अभिमानी, कई कोट अंध अज्ञानी। कई कोट किरपन कठोर, कई कोट पे गातम निकोर। कई कोट पर दर्ब कोहिरा, कई कोट पर दुख न कर। कई कोट माया श्रम माहे, कई कोट परदेश प्रमाहे। जित जित लाभ तित तित लगना, नन करते की जन करता रचना। कई कोट सिद्ध जति जोगी, कई कोट राजे रस भोगी। कई कोट पंखी सर्प पाए, कई कोट पाथर बिरख ने पजाए। कई कोट पवन पानी बै संतर, कई कोट देश भूमंडल। कई कोट सत्य सो नक्षत्र, कई कोट देवदान विंदर सिर छत्र। सगल समग्री अपने सूत तारा, नानक जिस जिस भावा तिस तिस निस्तार। कई कोट राजस तम सत, कई कोट वेद प्राण सिमरत सात। कई कोट किए रतन संबंध, कई कोट नाना प्रकार जनता। कई कोट किए चिर जीवे, कई कोट किरी मेर स्वरण थी वे। कई कोट जग किन प्रसाद, कई कोट भूत पे सुकर में गाय। सब ते नेरे सब ते दूर, नानक आप अलिपत रहा पार पूर। कई कोट पाताल के वासी, कई कोट नरक सुरगन वासी। कई कोट जन्म जीव हमर, कई कोट बहुत जोनी फिर। कई कोट बैठ ती खाहे, कई कोट घल थक पाहे। कई कोट किए धनमंत, कई कोट माया में चिंत। जहां जहां पाना तह तह राखे, नानक सब किश प्रभ कह हाथे। कई कोट पै बैरागी, कई राम नाम ना संग तन लिव लागी। कई कोट प्रभ को खयंते, आत्म परम लहंते। कई कोट दर्शन पा प्यास, तिनको मिल्यो प्रभ अविनाश। कई कोट मांगे सत्संग, पार बम तिन लागा रंग। जिनको हुआ सो प्रसन्न, नानक ते जान सदा तन तन। कई कोट खानी अरखंड, कई कोट आकाश ब्रह्मांड। कई कोट हुए अवतार, कई जुगत किन्नो विस्तार। कई बार पसरो पसार, सदा सदा एक एक अंकार। कई कोट किन्ने बहुभांत, प्राप्त हुए ब्रह्माश समात। था अंत न जाने कोई आपे आप, नानक प्रभ सोए। कई कोट पार ब्रह्म के दास, तिन होवत आत्म प्रगास। कई कोट तत् के बेते, सदा निहारे को नेत्रे। कई कोट नाम रस पीवै, अमर पै सत सद ही जीवै। कई कोट नाम गुण गावै, आत्म रस सुख सह समावै। अपने जन को सा सा समारे, नानक होए परमेश्वर के प्यारे। सलोका कारण कारण प्रभ एक है, दूसर नाही कोय। नानक तिस बल हार न, जल थल महल सो। अष्टपदी करण करावन करना जोग, जो तिस भावै सोई होग। कि मैं था पुथा पुनहारा,
1: अंत नहीं किछ पारा वारा। हुक्मे धार अधर रहावै, हुक्मे उपजै हुक्म समावै। हुक्मे ऊच नीच व्योहार, हुक्मे अनक रंग प्रकार। कर कर देखे अपनी वडियाई, नानक सब में रिया समाई। प्रभ पावै मानोह गत पावै, प्रभ पावै ता पाथर त्रावै। प्रभ पावै बिन सास तेरा खै, प्रभ पावै ता हर गुण पाखै। प्रभ पावै ता पद उदारै, आप करे आपन बिचारै। दोहां सिरियां काय आप स्वामी, खिले बिकसे अंतर जामी। जो पावै सो कार करावै, नानक दृष्टि अवर न आवे। कहो मनुख ते क्या होया वै, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੇ ਹਾਥ ਹੋਏ ਤਾਂ ਸਭ ਕਿਛੁ ਲੇਹੈ। ਜੋ ਤਿਸ ਭਾਵੈ ਸੋਈ ਕਰੇ, ਅਣਜਾਣਤ ਵਿਖਿਆ ਮੈਂ ਰਚੇ, ਜੇ ਜਾਣਤੇ ਆਪਣੇ ਆਪ ਬਚੈ। ਪਰਮੇ ਭੂਲਾ ਦਾ ਦਿਸਤਾਵੈ, ਨਿਮਖ ਮੈਂ ਚਾਰ ਕੁੰਟ ਫਿਰ ਆਵੈ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ। ਕਿਨਮੇ ਨੀਚ ਘੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ। ਜਾ ਕਾ ਦਿਸ ਕਛੂ ਨਾ ਆਵੇ, ਤਿਸ ਤਤਕਾਲ ਦਰਸ਼ਕ ਪ੍ਰਗਟਾਵੈ। ਜਾ ਕੋ ਆਪਣੀ ਕਰੇ ਬਖਸੀਸ, ਤਾ ਕਾ ਲੇਖਾ ਨਾ ਗਣੇ ਜਗਦੀਸ਼। ਜੋ ਪਿੰਡ ਸਭ ਤਿਸ ਕੀ ਰਾਸ, ਘਰ ਘਰ ਪੂਰਨ ਬ੍ਰਹਮ ਪ੍ਰਗਾਸ। ਆਪਣੀ ਬਣ ਤਿਆ ਬਣਾਈ, ਨਾਨਕ ਜੀਵੇ ਦੇਖ ਵਡਾਈ। ਇਸ ਕਾ ਬਲ ਨਾਹੀ ਇਸ ਆਸ, ਕਰਨ ਕਰਾਵਨ ਸਰਬ ਕੋ ਨਾਸ। ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੇ ਸੋਈ ਪੁੰਨ ਥੀਓ। ਕਬੂ ਊਚ ਨੀਚ ਮੈਂ ਬਸੈ, ਕਬੂ ਸੋਗ ਹਰਖ ਰੰਗ ਹੱਸੈ।

ਨਾਨਕ ਇਹਾਂ ਮੁਕਤ ਆਗੇ ਸੁਖ ਪਾਵੈ, ਧਨਵੰਤਾ ਹੋਏ ਕਰ ਗਰ ਬਾਵੈ, ਤਿਸ ਮਾਨ ਕੈ ਸੰਗ ਨ ਜਾਵੈ, ਪੋ ਲਸ਼ਕਰ ਮਾਨੁਖ ਉਪਰ ਕਰਿਆਸ, ਫਲ ਪੀਤਰਤਾ ਕਾ ਹੋਏ ਬਿਨਾਸ, ਸਭ ਤੇ ਆਪ ਜਾਣੇ ਬਲਵੰਤ, ਕਿਨਮੈ ਹੋਏ ਜਾਏ ਪਸਮੰਤ, ਕਿਸੇ ਨਾ ਬਧੇ ਆਪ ਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰ ਪ੍ਰਸਾਦ ਜਾ ਕਾ ਮਿਠੇ ਅਭਿਮਾਨ, ਸੋ ਜਨ ਨਾਨਕ ਦਰਗਾਹ ਪਰਵਾਨ, ਕੋਟ ਕਰਮ ਕਰੇ ਹੋ ਤਾਰੇ, ਸਰਮ ਪਾਵੇ ਸਗਲੇ ਬਿਰਥਾਰੇ, ਅਣਖ ਤਪੱਸਿਆ ਕਰੇ ਹੰਕਾਰ, ਨਰਕ ਸੁਰਗ ਫਿਰ ਫਿਰੇ ਅਵਤਾਰ, ਅਣਖ ਯਤਨ ਕਰ ਆਤਮ ਨਹੀਂ।

ਉਸ ਤੇ ਭਿੰਨ ਕਹੋ ਕਿਛ ਹੋਏ, ਥਾਨ ਥਨੰਤਰ ਏਕੈ ਸੋਏ, ਆਪਣੇ ਚਲ ਤਪ ਕਰਨੇ ਹਾਰ, ਕੌਤਕ ਕਰੇ ਰੰਗ ਅਪਾਰ, ਮਨ ਮੈਂ ਅਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨ ਜਾਏ, ਸਤ ਸਤ ਸਤ ਪ੍ਰਭ ਸੁਆਮੀ, ਗੁਰ ਪ੍ਰਸਾਦ ਕਿਨੇ ਵਖਿਆਨੀ, ਸੱਚ ਸੱਚ ਸੱਚ ਸਭ ਕੀਨਾ,

ਘਟ ਘਟ ਸੁਣੀ ਸੁਣ ਬਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪਨੀਤ, ਨਾਮ ਜਪੇ ਨਾਨਕ ਮਨ ਪ੍ਰੀਤ। ਸਲੋਕ ਸੰਤ ਸਰਨ ਜੋ

ਰਾਸ਼ਟਰਪਤੀ ਸੰਤ ਕੇ ਦੁਖਨ ਆਰ ਜਾ ਘਟੇ, ਸੰਤ ਕੇ ਦੁਖਨ ਜਮਤੇ ਨਹੀਂ ਛੁੱਟੇ, ਸੰਤ ਕੇ ਦੁਖਨ ਸੁੱਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ, ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੋਭਾ ਤੇਹੀਨ, ਸੰਤ ਕੇ ਹਤੇ ਕੋ ਰੱਖੇ ਨਾ ਕੋਏ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਭੀ ਤਰੈ, ਸੰਤ ਕੇ ਦੁਖਨ ਤੇ ਮੁਖ ਭਵੈ, ਸੰਤਨ ਕੇ ਦੁਖਨ ਕਾਗਜੋਂ ਲਵੈ, ਸੰਤਨ ਕੇ ਦੁਖਨ ਸਰਪ ਜੋਨ ਪਾਏ, ਸੰਤ ਕੇ ਦੁਖਨ ਤ੍ਰਿਖਤ ਜੋਨ ਕਿਰਮਾਏ, ਸੰਤਨ ਕੇ ਦੁਖਨ ਤਿਸ਼ਨਾ ਮੈਂ ਚਲੈ, ਸੰਤ ਕੇ ਦੁਖਨ ਸਭ ਕੋ ਚਲੈ, ਸੰਤ ਕੇ ਦੁਖਨ ਤੇਜ ਸਭ ਜਾਏ, ਸੰਤ ਕੇ ਦੁਖਨ ਨੀਚ ਨਚਾਏ, ਸੰਤ ਦੁਖੀ ਕਾ ਥਾਉਕ ਨਾਏ, ਨਾਨਕ ਸੰਤ ਭਾਵੇ ਤਾਂ ਉਹ ਵੀ ਗਤ ਪਾਏ, ਸੰਤ ਕਾ ਨਿੰਦਕ ਮਾਹਤ ਤਾਈ, ਸੰਤ ਕਾ ਨਿੰਦਕ ਖਿੰਟਿਕ ਨ ਪਾਈ, ਸੰਤ ਕਾ ਨਿੰਦਕ ਮਹਾਂਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕੋ ਸਦਾ ਬਿਜੋਗ, ਸੰਤ ਕੇ ਨਿੰਦਾ ਦੁਖ ਮੈਂ ਦੋਖ, ਨਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੋਖ, ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨੀ ਮਿੱਤ, ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਕਾ ਦੁਖੀ ਮਹਾਂਹੰਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾ ਹੀ ਢਾਓ, ਨਾਨਕ ਸੰਤ ਭਾਵੇ ਤਾਂ ਲੈ ਮਿਲਾਏ, ਸੰਤ ਕਾ ਦੁਖੀ ਅਦਬੀ ਤੇ ਟੁੱਟੈ, ਸੰਤ ਕਾ ਦੁਖੀ ਕਿਸੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਧਿਆਨ ਭਰਮਾਈਐ, ਸੰਤ ਕਾ ਦੁਖੀ ਉਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾ ਮਿਰਤ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਹਿ, ਆਪਣ ਵੀ ਜਾਪੇ ਹੀ ਖਾਹੇ, ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਉਬਾਰ, ਸੰਤ ਕਾ ਦੁਖੀ ਇਉਂ ਮਿਲ ਲਾਏ, ਜੋ ਜਲ ਵੀ ਉਨ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਈਂਧਨ ਨਹੀਂ ਤਰਾਪੈ, ਸੰਤ ਕਾ ਦੁਖੀ ਛੁਟੇ ਅਕੇਲਾ, ਜਿਉਂ ਬੁਆੜ ਤਿਲ ਖੇਤ ਮੈਂ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕੈਦ, ਕਿਰਤ ਨਿੰਦਕ ਕਾ ਧੁਰ ਹੀ ਪਿਆ, ਨਾਨਕ ਜੋ ਤਿਸ ਭਾਵੇ ਸੋਈ ਥਿਆ, ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ, ਸੰਤ ਕੇ ਦੁਖੀ ਕੀ ਪੁਜੇ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ, ਸੰਤ ਕੇ ਦੁਖ ਨਾ ਤਿਸ਼ਠੈ ਗੋਏ, ਜੈਸਾ ਪਾਵੇ ਤੈਸਾ ਕੋਈ ਹੋਏ, ਪੈ ਆ ਕਿਰਤ ਨ ਮੇਟੇ ਕੋਏ, ਨਾਨਕ ਜਾਣੇ ਸੱਚਾ ਸੋਏ, ਸਭ ਕੱਢ ਤਿਸ ਕਹਿ ਉਹ ਕਰਨੇ ਹਾਰ, ਸਦਾ ਸਦਾ ਤਿਸ ਕਹੋ ਨਮਸਕਾਰ, ਪ੍ਰਭ ਕੀ ਉਸ ਕਰੋ ਦਿਨ ਰਾਤ, ਤਿਸੇ ਤੇ ਆਵੋ ਸਾਸ ਗਿਰਾਸ, ਸਭ ਕਿਸ਼ਵਰ

ਜਿਸ ਨੂੰ ਕਿਰਪਾ ਕਰੇ ਤਿਸੇ ਆਪਣ ਨਾਮ ਦੇ ਬੜਭਾਗੀ ਨਾਨਕ ਜਨ ਸੇ। ਸਲੋਕ ਤਜੋ ਸਿਆਨਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਪਹੁ ਜਾਏ। ਅਸ਼ਟਪਦੀ ਮਾਨੋ ਕੀ ਟਿਕ ਬਿਰਸੀ ਸਭ ਜਾਨ, ਦੇਵਨ ਕੋ ਏਕੇ ਭਗਵਾਨ, ਜਿਸਕੇ ਦੀਏ ਰਹੇ ਅਕਾਏ, ਬਹੁ ਨ ਤਿਸਨਾ ਲਾਗੇ ਆਏ, ਮਾਰੇ ਰਾਖੇ ਏਕੋ ਆਪ, ਮਾਨੋ ਕੇ ਕਿਛੁ ਨਾਹੀ ਆਸ, ਤਿਸਕਾ ਹੁਕਮ ਬੂਝ ਸੁਖ ਹੋਏ, ਤਿਸਕਾ ਨਾਮ ਰਹਿ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੇ ਕੋਏ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤਿ ਬਿਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਨੋ ਪੇਗ ਠਾਗਰ ਕਾ ਰੰਗ, ਸਾਧ ਸੰਗ ਬਿਨ ਸੇ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮੱਥਾ, ਬੜਭਾਗੀ ਤੇ ਜਨ ਜਗਮਾਏ, ਸਦਾ ਸਦਾ ਹਰ ਕੇ ਗੁਣ ਗਾਏ, ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਨੀ ਸੰਸਾਰ, ਮੰਤਰ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਨੈ, ਇਤ ਉਤਕੀ ਉਹ ਸੋ ਜੀ ਜਾਣੈ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੇ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਣੇ ਆਪ ਸੂਝੈ, ਤਿਸ ਕੀ ਜਾਨੋ ਤਿਸ ਨਾ ਬੂਝੈ, ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਦੇ ਹਰ ਜਨ ਰਹਿਤ, ਅਨਦਿਨ ਕੀਰਤਨ ਕੇਵਲ ਵਿਖਿਆਨ, ਕ੍ਰਿਸਤ ਮੈਂ ਸੋਈ ਨਿਰਵਾਨ, ਇੱਕ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਘਟੀਏ ਜਮ ਕੀ ਫਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸੇ ਨ ਲਾਗੇ ਦੁਖ, ਜਿਸ ਕੋ ਹਰ ਪ੍ਰਭ ਮਨ ਚਿਤ ਆਵੇ, ਸੋ ਸੰਤ ਸੁਹੇਲਾ ਨਹੀਂ ਡੁਲਾਵੇ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵ ਕੋ ਕਿਸ ਤੇ ਡਰੈ, ਜੈਸਾ ਸਾ ਤੈਸਾ ਦਿਸ਼ਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ, ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਭ ਪੂਜਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ, ਨਹਿ ਕੇ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ, ਆਪਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ, ਅਨਕ ਯੁਗਤ ਰਜਤਾਪ ਉਤਾਪ, ਅਵਨਾਸ਼ੀ ਨਾਹੀ ਕਿਛ ਖੰਡ, ਧਾਰਨ ਧਾਰਿਓ ਬ੍ਰਹਿਮੰਡ, ਲੱਖ ਪੇ ਪੁਰਖ ਪ੍ਰਤਾਪ, ਆਪ ਜ ਪਾਏ ਤਾਂ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋਭਾਵੰਤ, ਸਗਲ ਸੰਸਾਰ ਉਦਰੇ ਤਿਨ ਮੰਤ, ਪ੍ਰਭ ਕੇ ਸੇਵਕ ਸਗਲ ਉਦਾਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ ਵਿਸਾਰਨ, ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਾਪੇ ਨਿਹਾਲ, ਉਨਕੀ ਸੇਵਾ ਸੋਈ ਲਾਗੈ, ਜਿਸ ਨੂੰ ਕਿਰਪਾ ਕਰੇ ਬੜ ਭਾਗੈ, ਨਾਮ ਜਪਤ ਪਾਵੇ ਵਿਸਰਾਮ, ਨਾਨਕ ਤਿਨ ਪੁਰਖ ਕੋ ਉੱਤਮ ਕਰਮਾਨ, ਜੋ ਕਿਛ ਕਰੇ ਸੋ ਪ੍ਰਭ ਕੇ ਰੰਗ, ਸਦਾ ਸਦਾ ਬਸੇ ਹਰ ਸੰਗ, ਸਹਿ ਸੁਭਾਏ ਹੋਵੇ ਸੋ ਹੋਏ, ਕਰਨੇ ਹਾਰ ਪਛਾਣੇ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦਿਸਟਾਨਾ, ਜਿਸ ਤੇ ਉਪਜ ਤਿਸ ਮਹੀ ਸਮਾਏ, ਕੋਈ ਸੁਖ ਨਿਧਾਨ ਉਹਨੂੰ ਬਣ ਆਏ, ਆਪਸ ਕੋ ਅਪਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ

ਵਰਸਵਰੀ ਟੂਟੀ ਗਾਂਢਣ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸ਼ੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਕਦ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੇ ਪ੍ਰਭ ਕੀ ਜੋਰ ਸਗਲ ਘਟ ਸੋਹੇ ਧਨਵੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸਕਾ ਦੀ ਆਦਰਬੈ ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋ ਹੋਏ ਬਹਿ ਦਤਾਰ ਤਿਸ ਦੇਨ ਹਾਰ ਜਾਣੇ ਗਵਾਰ ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਨ ਸਦਾ ਰੋਗ ਜਿਉਂ ਮੰਦਰ ਕੋ ਥਾਮੇ ਥੰਮਨ ਤਿਉਂ ਗੁਰ ਕਾ ਸ਼ਬਦ ਮਨ ਹੈ ਅਸਥੰਮਨ ਜਿਉਂ ਪਖਾਨ ਨਾਵ ਚੜ੍ਹਦਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾ ਉਦਿਆਨ ਮੈਂ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਂਛੋ ਤੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਏ ਪੁਰਬ ਲਿਖੇ ਕਾ ਲਿਖਿਆ ਪਾਈਏ ਦੂਖ ਸੂਖ ਪ੍ਰਭ ਦੇ ਵਣਹਾਰ ਅਵਰ ਤਿਆਗ ਤੂੰ ਤਸੇ ਚਿਤਾਰ ਜੋ ਕੁਛ ਕਰੇ ਸੋਈ ਸੁਖਮਾਨ ਫੂਲਾ ਕਾਹੇ ਫਿਰੇ ਅਜਾਨ ਕੌਣ ਬਸਤ ਆਈ ਤੇਰੇ ਸੰਗ ਲਵਟਰਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਏ ਨਾਨਕ ਪਾਸੇ ਤੀ ਘਰ ਜਾਏ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੁ ਮਨ ਮੋਲ ਰਾਮ ਨਾਮ ਹਿਰਦੇ ਮਹਿ ਤੋਲ ਲਾਲ ਖੇਬ ਸੰਤਾਂ ਸੰਗ ਚਾਲ ਅਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹੇ ਸਭ ਕੋਏ ਮੁਖੀ ਉਜਲ ਹਰ ਦਰਗਾਹ ਸੋਏ ਇਹ ਵਾਪਾਰ ਵਿਰਲਾ ਵਾਪਾਰੈ ਨਾਨਕ ਤਾ ਕੇ ਸਦ ਬਲਿਹਾਰੈ ਚਰਨ ਸਾਧ ਕੇ ਧੋਏ ਧੋਏ ਪੀਓ ਔਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧੇ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤਾਂ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀ ਬਾਲਣਹਾਰ ਭੂਖੇ ਕੋ ਦੇਵ ਦਿਹਾਦਾਰ ਸਰਵਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ ਸਭ ਕਿਛ ਤਿਸਕਾ ਉਹ ਕਰਨੇ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਚ ਨਿਰਮਲੇ ਕਰਣੀ ਕਰ ਕਿਰਪਾ ਜਿਸ ਕੋ ਨਾਮ ਦਿਆ ਨਾਨਕ ਸੋ

ਸੱਚ ਕਰਨੀ ਸੱਚ ਤਾ ਕੀ ਰਹਿਤ, ਸੱਚ ਹਿਰਦੇ ਸਤਿ ਮੁਹ ਕੈਦ, ਸਾਚੀ ਸੇ ਸੱਚ ਆਇਆ ਕਾਰ, ਸੱਚ ਵਰਤੇ ਸੱਚਾ ਪਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ

ਪ੍ਰਭ ਲਖ ਬਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤੀਏ ਮਨ ਤਰਤ ਪੀਏ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦਿਸਟਾਇਆ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਰ ਸੰਗ ਨਾਮ ਰਾਸ ਜੋ ਜਨ ਤ੍ਰਿਪਤਾਨੈ ਮਨ ਧਨ ਨਾਮੈ ਨਾਮ ਸਮਾਨੈ ਉਠਤ ਬੈਠਤ ਸੋਭਤ ਨਾਮ ਕਹੁ ਨਾਨਕ ਜਨ ਕੇ ਸਦਕਾਮ ਬੋਲੋ ਜਸ ਜੇ ਪਾਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ ਕਰੇ ਭਗਤ ਆਤਮ ਕੇ ਚਾਏ ਪ੍ਰਭ ਆਪਣੇ ਸਿਓ ਰਹਿ ਸਮਾਏ ਜੋ ਹੋਵਾ ਹੋਵਤ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ ਆਠ ਪਹਿਰ ਪ੍ਰਭ ਵਸੇ ਹਜ਼ੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇ ਮਨ ਤਨੇ ਆਪਣਾ ਤਿਨ ਜਾਣ ਦੇ ਜਿਨ ਜਨੇ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵੈ ਤਿਸ ਕੇ ਦਰ ਸਭ ਪਾ ਮਿਟਾਵੈ ਅਵਰ ਸਿਆਨਪ ਸਗਲੀ ਚਾਹਟ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨ ਹੋ ਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ ਤਿਸ ਕੇ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਓ ਸਬਰੀ ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ ਸੇਵਕ ਹੋ ਗੁਰੂ ਸਲਾਹ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰਬਚਨੀ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੁਮਾਰ ਹੈ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹੇ ਆਪਸ ਕੋ ਕਰਕਸ਼ ਨਾ ਜਨਾਵੈ ਹਰ ਹਰ ਨਾਮ ਹਿਰਦੇ ਸਤਿਆਵੈ ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬਿਸ ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰੂ ਜਿਸ ਹਿਰਦੇ ਹਰਿ ਨਾਉ ਅਨਕ ਭਾਰ ਗੁਰ ਕੋ ਬਲ ਜਾਓ ਸਰਨਦਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਏਕੇ ਆਪ ਨਹੀਂ ਕਛ ਭਰਮ ਸਹਿ ਸਿਆਨ ਬਲਿਆ ਨਾ ਜਾਈਐ ਨਾਨਕ ਐਸਾ ਗੁਰਫੁਟ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੂਨੀਤ ਪਰਸਤ ਚਰਨ ਗਤ ਨਿਰਮਲ ਰੀਤ ਪੇਟਤ ਸੰਗ ਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਾਹ ਗਵੈ ਸੁਣ ਕਰ ਭਜਨ ਕਰਨੇ ਹਕਾਨੇ ਮਨ ਸੰਤੋਖ ਆਤਮ ਪਤੀ ਆਨੇ ਪੂਰਾ ਗੁਰ ਅਖਿਓ ਜਾਖਾ ਮੰਤਰ ਅੰਮ੍ਰਿਤ ਦਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਪਾਵੇ ਤਿਸ ਲਏ ਮਿਲਾਏ ਜਿਹ ਬਾ ਇੱਕ ਉਸਤਦ ਅਨੇਕ ਸਤਿਪੁਰਖ ਪੂਰਨ ਬਵੇਕ ਕਾਹੂ ਬੋਲ ਨ ਪਹੁੰਚਿਤ ਪ੍ਰਾਣੀ ਕਾਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨ ਪਾਈ ਅਨਕ ਭਗਤ ਬੰਧਨ ਨਿਤ ਕਰੈ ਚਰਨ ਕਮਲ ਹਿਰਦੇ ਸਿਮਰੈ ਸਤਿਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕੋ ਦੇ ਮੋਹ ਮਾਇਆ ਕੇ ਸੰਗ ਨ ਲੇਪ ਮਨ ਮੇ ਰਾਖੇ ਹਰ ਹਰੇਕ ਅੰਧਕਾਰ ਦੀਪਕ ਪ੍ਰਗਾਸੈ ਨਾਨਕ ਭਰਮੋ ਦੁਖ ਤੇ ਨਾਸੈ ਤਪਤ ਮਹਿ ਠਾਂਡ ਵਰਤਾਈ ਨੰਦ ਪਇਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਠੇ ਅੰਦੇਸੈ ਸਾਧੂ ਕੇ ਪੂਰਨ ਉਪਦੇਸੈ ਪਉ ਚੂਕਾ ਨਿਰਭਉ ਹੋਏ ਬਸੈ ਸਗਲ ਵਿਆਧ ਮਨ ਤੇ ਖੈ ਨਸੈ ਜਿਸ ਕਾ ਸਾਥਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਮਰਾਰੀ ਥਿਤ ਪਾਈ ਚੂਕੇ ਭ੍ਰਮ ਗਵਨ ਸੁਣ ਨਾਨਕ ਹਰ ਹਰ ਜਸ ਸਰਵਨ ਨਿਰਗੁਣ ਆਪ ਸਰਗੁਣ ਪੀਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪੈ ਪ੍ਰਗਾਸ ਸਾਧ ਕੇ ਸੰਗ ਰਜ ਰਜਨਾ ਆਪਣੀ ਕਲਤਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਧ ਨ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਏ ਤਨ ਸਾਰ ਸਬਰੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ
अवर उपासम हित विसारो चरण कमल हृदय मह उतारो कर्ण कारण सो प्रभु समरथ दृढ़कर गहो नाम हरवथ ए तन संचो होवो भगवंत संत जना का निर्मल मंथ एक आस राखो मन माहे सर्व रोग नानक मिट जाहे जिस तन को चार कुंट उठतावै सो तन हर सेवा ते पावै जिसो को नित बाछे मीत सो सुख साधु संग प्रीत जिस शोभा को करे भली करनी सा शोभा भज हर की सरणी।

ਸਵਰਿ ਜਾਜਗ ਜਨ ਜਾਚੇ ਪ੍ਰਭਦਾਨ ਕਰ ਕਿਰਪਾ ਦੇਵੋ ਹਰਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਧ ਪ੍ਰਭ ਤੁਮੇ ਤੇ ਆਵੋ ਚਰਨ ਕਮਲ ਸਿਓ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਰਨੀਤ ਏਕ ਓਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦਿਸ਼ਟ ਮਹਾਂ ਸੁਖ ਹੋਏ ਹਰ ਰਸ ਪਾਵੇ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਕੇ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅਨਦਿਨ ਲਿਵਲਾਗ ਬੜਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵ ਕੀ ਮਨਸਾ ਪੂਰੀ ਪਈ ਸਤਿਗੁਰ ਦੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵ ਕੀ ਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਇਆ ਜਨ ਮਰਨ ਦੁਖ ਭ੍ਰਮ ਗਇਆ ਇਸ਼ ਪੁਨੀ ਸਰਦਾ ਸਭ ਪੂਰੀ ਰਵ ਰਹਿਆ ਸੰਗ ਸੰਗ ਹਜ਼ੂਰੀ ਜਿਸ ਕਾ ਸਾਥਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਘਾਲ ਨ ਪਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਨੈ ਸੋ ਕਿਉਂ ਬਿਸਰੇ ਜਿਨ ਸਭ ਕਿਛ ਜੀਆ ਸੋ ਕਿਉਂ ਬਿਸਰੇ ਜੇ ਜੀਵਨ ਜੀਆ ਸੋ ਕਿਉਂ ਬਿਸਰੇ ਜੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਖੈ ਸੋ ਕਿਉਂ ਬਿਸਰੇ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰਪੂਰੇ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਆਇਆ ਸਾਜਨ ਸੰਤ ਕਰੋ ਇਹ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ

ਨਾਨਕ ਰਿਹਾ ਸਰਬ ਸਮਾਏ, ਪ੍ਰਭ ਬਖਸ਼ੰਦ ਦੀਨ ਦਿਆਲ, ਭਗਤ ਬਛਲ ਸਦਾ ਕਿਰਪਾਲ, ਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਿਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾਂ ਕੇ ਪ੍ਰਾਨ ਹਦਾਰ, ਜੋ ਜੋ ਜਪੈ ਸੋ ਹੋਏ ਪੁਨੀਤ, ਭਗਤ ਪਾਏ ਲਾਵੇ ਮਨਹੀਤ, ਹਮ ਨਿਰਗੁਣ ਯਾਰ ਨੀਚ ਅਜਾਨ, ਨਾਨਕ ਤੁਮਰੀ ਸਰਨ ਪੁਰਖ ਭਗਵਾਨ, ਸਰਬ ਵਿਕੁੰਠ ਮੁਕਤ ਮੋਖ ਪਾਏ, ਏਕ ਨਿਮਕ ਹਰ ਕੇ ਗੁਣ ਗਾਏ, ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕਥਾ ਮਨ ਪਾਈ, ਬਹੁ ਭੋਜਨ ਕਾਪਰ ਸੰਗੀਤ, ਰਸਨਾ ਜਪਤੀ ਹਰ ਹਰ ਨੀਤ, ਭਲੀ ਸੁਕਰਨੀ ਸੋ ਬਾਤਨ ਬੰਤ, ਹਿਰਦੇ ਬਸੇ

0: ਕਰੈ ਤੋ ਸਗਨ ਅਪਸਗਨ ਕਹਾਂ ਵਿਚਾਰੇ ਜੈ ਆਪਨ ਉਜ ਆਪਨ ਅਪਨੇਰਾ ਤੈ ਕੌਣ ਠਾਕਰ ਕੁਨ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਨ ਨਾਨਕ ਆਪਣੀ ਗਲ ਜਾਨੋ ਆਪ ਜੈ ਛਲ ਅਸ਼ੇਲ ਭੇਦ ਸਮਾਇਆ ਮੂਹਾ ਕਿਸੇ ਪੇ ਆਪਸ ਮਾਇਆ ਆਪਸ ਕੋ ਆਪੇ ਆਦੇਸ਼ ਤੇ ਗੁਣ ਕਾ ਨਾਹੀ ਪ੍ਰਵੇਸ਼ ਜੈ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ ਜੈ ਆਪਣ ਆਪ ਪਤਿਆਰਾ ਤੈ ਕੌਣ ਕਸੇ ਕੌਣ ਸੁਣੇ ਹਾਰਾ ਬਹੁ ਬੇਅੰਤ ਉੱਚ ਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ ਜੈ ਅਵਰਚਿਓ ਪ੍ਰਪੰਚ ਕਾਰ ਤੇ ਗੁਣ ਮੈਂ ਕੀਨੋ ਵਿਸਤਾਰ ਪਾਪ ਪੁੰਨ ਤੈ ਭਈ ਕਹਾਵਤ ਕੋ ਨਰਕ ਕੋ ਸੁਰਗ ਬਿਸ਼ਾਵਤ
1: ਅਨਕ ਪ੍ਰਕਾਰ ਕੀ ਉਹ ਬਖਿਆਨ ਆਪਣ ਖੇਲ ਆਪ ਕਰ ਦੇਖੈ ਖੇਲ ਸੰਗੋਚੇ ਤੋ ਨਾਨਕ ਕਹਿ ਜੈ ਅਭਗਤ ਭਗਤ ਆਪ ਜੈ ਪਸਰੇ ਪਸਾ ਸੰ ਪ੍ਰਤਾਪ ਦੂ ਪਾ ਕਾਪੇ ਤਨੀ ਉਨਕੀ ਸੋਭਾ ਉਨਹੂ ਬਨੀ ਆਪੇ ਗੌਦ ਕਰਨ ਜੋਜ ਆਪੇ ਰਸ ਪੂਰਨ ਰਜੋ ਜਿਸ ਭਾਵੇ ਤੇ ਸਾਪਨ ਨਾਇ ਲਾਵੈ ਜਿਸ ਭਾਵੇ ਤੇ ਖੇਲ ਖਿਲਾਵੈ

ਠਾਕਰਾ ਆਪੇ ਵਰਤਣ ਹਾਰ, ਨਾਨਕੇ ਕੋ ਬਸਰਿਆ ਦੂਜਾ ਕਹਿ ਦੇ ਸਾਰਸ ਪਦੀ, ਆਪ ਕਦੇ ਆਪ ਸੁਣੇ ਹਾਰ, ਆਪੇ ਗਾਬ ਤਾਰ, ਜਾਂ ਪਾਸ਼ਿਸ਼ ਤੋਂ ਪਾਏ ਆਪਣੇ ਭਾਣੇ ਲਏ ਸਮਾਏ, ਤੁਮ ਤੇ ਪਿੰਨ ਹੀ ਕੁਛ ਹੋਏ, ਆਪਣ ਸੂਸਾ ਜੋਤ ਪਰ ਹੋਏ, ਜਾ ਕੋ ਪ੍ਰਭ ਜੀ ਆਪ ਬਜਾਏ, ਸਚ ਨਾਮ ਸੋਈ ਜਨ ਪਾਏ, ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਜੀ ਜਨ ਸਭ ਤਾ ਕੇ ਹਾਥ, ਦੀਨ ਦਿਆਲ ਨਾਥ ਕੋ ਨਾਜ, ਰਾਖੇ ਤੇ ਕੋਈ ਨਾ ਮੋਰ ਮਾਰੇ, ਸੋ ਮੁਆ ਜਿਸ ਮਨੋਂ ਬਸਾਰੇ, ਤੇ ਜਾਵਰ ਕਾਮ ਕੋ ਜਾਏ, ਸਭ ਸ੍ਰੇ ਨਿਰੰਜਨ ਰਾਏ, ਜੀ ਕੀ ਜੋ ਜਾ ਕੇ ਸਾਬਾਦ, ਅੰਦਰ ਬਾਹਰ ਜਾਨੋ ਸਾਧ, ਗੁਣਦਾਨ ਬੇਅੰਤ ਅਪਾਰ, ਨਾਨਕ ਦਾਸ ਸਦਾ ਬਲਿਹਾਰ, ਪੂਰਨ ਪੂਰੇ ਦਿਆਲ, ਸਭ ਉਪਰੋਤ ਕਿਰਪਾਲ, ਆਪਣੇ ਘਰ ਤੋਂ ਜਾਣੇ ਆਪ, ਅੰਤਰ ਜਾਮੀ ਰਿਓ ਵਿਆਪ, ਪ੍ਰਤਪਾਲੇ ਜੀ ਅਨੁਭਵ ਭਾਣ, ਜੋ ਜੋ ਇੱਥੇ ਤਿਆਜ ਭਾਵ ਤੇ ਲਏ ਮਲਾਏ, ਭਗਤ ਕਰੇ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨੇ ਆ, ਕਰਨ ਹਰ ਨਾਂ ਨੂੰ ਤਿੰਨ ਜਾਣੇ ਆ, ਜਨ ਲਾਗਾ ਰੇਕੇ ਨਾਏ, ਤਿਸਕੀ ਆਹ ਨਾ ਬਿਰਥੀ ਜਾਏ, ਸੇਵਕੋ ਸੇਵਾ ਬਨ ਆਈ, ਹੁਕਮ ਬੂਝ ਪਰਮ ਬਦ ਪਾਈ, ਇਸ ਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ, ਬੰਧਨ ਤੋਰ ਪੈ ਨਿਰਵੈਰ, ਅੰਦਨ ਪੂਜੇ ਗੁਰ ਕੇ ਪੈਰ, ਇਹ ਲੋਕ ਸੁਖੀ ਹੈ ਪਰ ਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਓ ਪਰ ਪਰਮਾਨੰਦ, ਰਾਮ ਨਾਮ ਤਾ ਕਰੋ ਵਿਚਾਰ, ਦੁੱਲ ਦੇਕਾ ਕਰੋ ਆਧਾਰ, ਅੰਮ੍ਰਿਤ ਭਜਨ ਹਰ ਕੇ ਗੁਣ ਗਾਓ, ਪ੍ਰਾਂਦਨ ਗਾਏ ਸੁਭਾਓ, ਵਾੜ ਪੈਰ ਪਾਪੇ ਕੋ ਨੇਰਾ, ਮਿੜੇ ਗਿਆਨ ਬਿਨਸੇ ਅੰਧੇਰਾ, ਸੋਨ ਅਪਦੇ ਸਿਰ ਦੇ ਬਸਾਵੋ, ਮਨ ਇਛੇ ਨਾਨਕ ਫਲ ਪਾਵੋ, ਅਲਤ ਪਲ ਦੋਲਿਓ ਸਵਾਰ, ਰਾਮ ਨਾਮ ਅੰਤਰ ਉਤਾਰ, ਪੂਰੇ ਗੁਰ ਕੀ ਪੂਰੀ ਦੇਖਿਆ, ਜਿਸ ਮਨ ਬਸੈ ਤੇ ਸਾਚ ਪਰਿਖਿਆ, ਮਨ ਦਾ ਨਾਮ ਜਪੋ ਲਿਵ ਲਾਏ, ਦੂਰ ਦਾ ਮਨ ਤੇ ਪਉ ਜਾਏ, ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭੈ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਏ,

जेते यो चाप

ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਅੱਕਿਆ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਬਹੁਤ ਜੀ ਸਹਾਏ ਵਾਰ, ਸ੍ਰੀ ਬਹੁਤ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਬਗੌਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜੇ ਡਿਠੈ ਸਭ ਦੋ ਜਾਏ, ਤੇਗ ਬਹਾਦਰ ਸਿਮਰੈ ਕਰ ਨਾਉਣ ਦੇ ਆਵੇ ਤਾਂ ਇਹ ਸਭ ਥਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ, ਸਭ ਥਾਈ ਹੋਈ ਸਹਾਇ। ਦਸੋਂ ਪਾਤਸ਼ਾਹੀਓ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦੇ ਦਰ ਦਾ ਧਿਆਨ ਤਰ ਖਾਲਸਾ ਜੀ, ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਂ ਸਬਜ਼ਾਦਿਆਂ, ਚਾਲੀਆਂ ਮੁਕਤਿਆਂ, ਅਠੀਆਂ ਜੱਪੀਆਂ ਤਪੀਆਂ, ਸ਼ਹੀਦ ਸਿੰਘਾਂ ਸਿੰਘਣੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇ ਕੇ ਅੰਡਿਟ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ, ਸਭ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਏ ਸੀ ਦਿੱਤਾ, ਬਾਂਦ ਬਾਂਦ ਕਟਵਾਏ, ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ, ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹੇ ਤੇ ਕਹਿ ਸਹਾਰਦੇ ਸ਼ਹੀਦੋ ਸਿੱਕਿਦ ਕੇਸਾਂ ਸਵਾਸਾਂ ਸੰਗਨ ਬਾਈ ਤਰਮਨੀ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ, ਸਭ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ, ਸਭ ਬੋਲੋ ਜੀ ਵਾਹਿਗੁਰੂ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾ ਆਵੇ ਚੇਤਾਵਣ ਕਾ ਸਤਿਕਾਰ, ਸਰਬ ਸੁਖੋ ਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਰ ਚਰਿਆ ਦੇ ਤੇ ਫਤਿਹ, ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ, ਖਾਲਸੇ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਰ, ਖਾਲਸੇ ਜੀ ਕੇ ਬੋਲ ਬਾਲੇ, ਖਾਲਸੇ ਜੀ ਸਭ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮਾਦੇ ਰਾਖੇ ਆਪ, ਅਕਾਲ ਪੁਰਖ ਅੰਤਰਜਾਮੀ, ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ, ਪਾਉਂਦੇ ਸਦਾ ਸਹਾਜ ਦਤਾਰ ਪਿਤਾ ਜੀ, ਉਹ ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ, ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ, ਨਿਮਾਣਿਆਂ ਦੇ ਮਾਣ, ਨਤਾੜਿਆਂ ਦੇ ਤਾਣ, ਓਟਿਆਂ ਦੀ ਓਣ, ਆਸਰਿਆਂ ਦੇ ਆਸਰੇ ਧਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਜੀ ਦਾ ਕੋਟਾਨ ਕੋਟ ਸ਼ੁਕਰ, ਆਪ ਦੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਦਕਾ, ਸਰਬੱਤ ਦੇ ਭਲੇ ਲਈ, ਪੰਥ ਦੀ ਚੜ੍ਹਦੀ ਕਲਾ, ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ, ਮਾਨ ਪਰਿਵਾਰ, ਸੱਗੂ ਤੇ ਸਿੱਧੂ ਪਰਿਵਾਰ ਅਤੇ ਦਾਤਾ ਜੀ ਭਾਈ ਨਿਸ਼ਾਨ ਸਿੰਘ ਸਮੂਹ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਆਪ ਦੇ ਹਜ਼ੂਰ, ਸੋਦਰ ਦੇ ਦੀਵਾਨ ਸਦੇ ਸ਼ਬਦ ਚੌਂਕੀ ਕੀਰਤਨ, ਸੋਦਰ ਰਹਿ ਸਭ ਦੇ ਪਾਠ ਹੋਏ, ਉਪਰੰਤ ਆਪ ਨੇ ਕਿਰਪਾ ਕੀਤੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰਾਏ, ਭਾਈ ਤਰਲੋਕ ਸਿੰਘ, ਦਿੰਦਰ ਕੌਰ ਮਾਨ ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ, ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਦੇ ਕੀਤਾ ਲੋੜੀ ਇਹ ਕੰਮ ਸੌ ਰੁਪਏ ਆਖੀ ਹੈ, ਕਾਰ ਦਿਓ ਸਵਾਰ ਸਤਿਗੁਰ ਸਤ ਸਾਖੀ ਦਮਾ ਕਾਕਾ ਗੁਰਦੇਵ ਸਿੰਘ ਮਾਨ ਦੇ ਆਨੰਦ ਕਾਜ ਦੀ ਆਰੰਭਤਾ ਤੇ ਆਨੰਦ ਕਾਜ ਦੀ ਸੰਪੂਰਨ ਸਫਲਤਾ ਦੀ ਯਾਚਨਾ ਕਰਦੇ ਹੋਏ, ਬੱਚਿਆਂ ਦੇ ਆਉਣ ਵਾਲੇ ਭਵਿੱਖ ਦੀਆਂ ਖੁਸ਼ੀਆਂ ਦੀ ਯਾਚਨਾ ਕਰਦੇ ਹੋਏ, ਸ਼ੁਕਰਾਨੇ ਵਜੋਂ ਅਤੇ ਇਸੇ ਤਰ੍ਹਾਂ ਭਾਈ ਗੁਰਮੇਲ ਸਿੰਘ, ਸੁਖਵਿੰਦਰ ਕੌਰ ਜੱਗੂ ਦਾ ਪੁੱਤ ਸੱਗੂ ਪੋਤਾ, ਭਾਈ ਹਰਜਿੰਦਰ ਸਿੰਘ ਤੇ ਮਨਦੀਪ ਕੌਰ ਨੰਨ ਦਾ ਦੋਤਾ, ਭਾਈ ਮਨਵੀਰ ਸਿੰਘ, ਬੀਬੀ ਅਮਨਦੀਪ ਕੌਰ ਸੱਗੂ ਦੇ ਪ੍ਰਗ੍ਰਹਿ ਵਿਖੇ ਦਾਤਾ ਜੀ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ, ਕਾਕਾ ਕਮਨਜੋਤ ਸਿੰਘ ਦਾ ਜਨਮ ਹੋਇਆ, ਸ਼ੁਕਰਾਨੇ ਵਜੋਂ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਤੇ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ, ਇਸੇ ਤਰ੍ਹਾਂ ਭਾਈ ਨਿਸ਼ਾਨ ਸਿੰਘ ਹਰਬੰਸ ਕੌਰ ਦਾ ਪੋਤਾ ਕਮਲਜੀਤ ਸਿੰਘ, ਸਤਵਿੰਦਰ ਕੌਰ ਦਾ ਪੁੱਤਰ, ਕਾਕਾ ਅਗਮਜੀਤ ਸਿੰਘ ਦਾ 16ਵਾਂ ਜਨਮਦਿਨ ਮਨਾਇਆ, ਸ਼ੁਕਰਾਨੇ ਵਜੋਂ ਪਰਿਵਾਰਾਂ ਵੱਲੋਂ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦਿਆਂ ਹੋਏ ਸੁਖਮਣੀ ਸਾਹਿਬ ਦੇ ਪਾਠ ਆਰੰਭ ਕੀਤੇ ਗਏ, ਦਾਤਾ ਜੀ ਆਪ ਦੀ ਅਪਾਰ ਬਖਸ਼ ਰਹਿਤ ਸੰਪੂਰਨ ਹੋਏ, ਦਾਤਾ ਜੀ ਕੀਰਤਨ ਕਰਦਿਆਂ ਰਹਿ ਰਸਤਾ ਪਾਠ, ਸੁਖਮਣੀ ਸਾਹਿਬ ਦਾ ਪਾਠ ਕਰਦਿਆਂ ਹੋਈਆਂ ਪੁੱਲਾਂ ਬਖਸ਼ ਲੈਣੀਆਂ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਪਰਿਵਾਰਾਂ ਤੇ ਬੱਚਿਆਂ ਦੇ ਹਿਰਦਿਆਂ ਵਿੱਚ ਵਸਾਉਣਾ, ਮਿਹਰ ਕਰਨੀ ਦਾਤਾ ਜੀ ਮਾਨ ਪਰਿਵਾਰ, ਸੱਗੂ ਪਰਿਵਾਰ, ਸਿੱਧੂ ਪਰਿਵਾਰ ਅਤੇ ਭਾਈ ਨਿਸ਼ਾਨ ਸਰਬੰਸ ਕੌਰ ਦੇ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀਆਂ ਚੜ੍ਹਦੀਆਂ ਕਰਾ, ਗੁਰਸਿੱਖੀ ਜੀਵਨ ਬਖਸ਼ਣਾ, ਪਰਿਵਾਰਾਂ ਦੇ ਕਾਰੋਬਾਰਾਂ ਦੀ ਬਰਕਤਾਂ ਬਖਸ਼ਣੀਆਂ ਅਤੇ ਮਿਹਰ ਕਰਨੀ ਦਾਤਾ ਜੀ ਕਾਕਾ ਗੁਰਦਿੱਤ ਸਿੰਘ ਮਾਨ ਦੇ ਆਨੰਦ ਕਾਰਜ, ਜੋ ਪਰਿਵਾਰ ਵੱਲੋਂ
ਆਰੰਭ ਕੀਤੇ ਜਾ ਰਹੇ ਨੇ। ਮਿਹਰਕਾਨੀ ਬੱਚੇ ਦੇ ਕਾਰਜਾਂ ਵਿੱਚ ਆਪਣੇ ਅੰਗ ਸੰਗ ਸਹਿਯੋਗ ਸੰਪੂਰਨ ਸਫਲਤਾ ਬਖਸ਼ਿਸ਼ ਕਰਨੀ। ਬੱਚੇ ਨੂੰ ਪ੍ਰੇਮ ਪਿਆਰ ਸੁਭਾਗ ਵਾਲਾ ਜੀਵਨ ਸਾਥੀ ਗ੍ਰਿਸ਼ਤੀ ਜੀਵਨ ਹਰ ਪ੍ਰਕਾਰ ਦੇ ਸੁੱਖ ਪ੍ਰਦਾਨ ਕਰਨੇ। ਆਉਣ ਵਾਲੇ ਸਮੇਂ ਦਾਤਾ ਜੀ ਦੋਨਾਂ ਬੱਚਿਆਂ ਨੂੰ ਚੜ੍ਹਦੀਆਂ ਕਲਾ ਬਖਸ਼ੇ, ਪ੍ਰੇਮ ਪਿਆਰ ਸੁਭਾਗ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ ਅਤੇ ਦੋਨਾਂ ਪਰਿਵਾਰਾਂ ਦੇ ਸਿਰ ਤੇ ਮਿਹਰ ਪ੍ਰਯਾਗਤ ਪਰਿਵਾਰਾਂ ਦੇ ਵਿੱਚ ਪ੍ਰੇਮ ਪਿਆਰ ਦੇ ਸੁਭਾਗਾਂ ਦੀ ਦਾਤਾ ਬਖਸ਼ ਕੇ ਦੋਨਾਂ ਪਰਿਵਾਰਾਂ ਦੇ ਰਹਿੰਦੇ ਕਾਰਜ ਅੰਗ ਸੰਗ ਸਹਿਯੋਗ ਸੰਪੂਰਨ ਕਰਨੇ ਅਤੇ ਬੱਚੇ ਗੁਰਦਿੱਤ ਸਿੰਘ ਨੂੰ ਖੁਸ਼ੀਆਂ ਭਰਿਆ ਜੀਵਨ ਬਖਸ਼ ਕੇ ਨਿਹਾਲ ਕਰਨਾ। ਮਿਹਰਕਾਰਨੀ ਦਾਤਾ ਸੱਗੂ ਤੇ ਸਿੱਧੂ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਯਾਤ ਰੱਖਣਾ। ਕਾਕਾ ਕਮਨਜੋਤ ਸਿੰਘ ਦੇ ਸਿਰ ਤੇ ਮਿਹਰ ਬੱਚੇ ਨੂੰ ਗੁਰਸਿੱਖੀ ਜੀਵਨ, ਮਾਤਾ ਪਿਤਾ ਆਗਿਆਕਾਰੀ ਬੱਚਾ, ਦੇਸ਼ ਕੌਮ ਦਾ ਸੇਵਕ, ਸ਼ੁਭ ਗੁਣ ਉੱਚ ਵਿਦਿਆ ਦਾਤਾ ਦੀਰਗਾਜੂ ਬਖਸ਼ਿਸ਼ ਕਰਨੀ। ਇਸੇ ਤਰ੍ਹਾਂ ਕਾਕਾ ਗਮਜੀਤ ਸਿੰਘ ਦੇ ਸਿਰ ਤੇ ਮਿਹਰ ਪ੍ਰਯਾ ਬੱਚੇ ਨੂੰ, ਮਾਤਾ ਪਿਤਾ ਆਗਿਆਕਾਰੀ ਬੱਚਾ, ਦੇਸ਼ ਕੌਮ ਦਾ ਸੇਵਕ, ਸ਼ੁਭ ਗੁਣ ਉੱਚ ਵਿਦਿਆ ਦਾਤਾ ਦੀਰਗਾਜੂ ਬਖਸ਼ ਕੇ ਨਿਹਾਲ ਕਰਨਾ। ਪਰਿਵਾਰਾਂ ਦੀ ਸੇਵਾ ਥਾਏ ਪਾਉਣੀ, ਸ਼ੁਭ ਭਾਵਨਾ ਪੂਰੀਆਂ ਕਰਨੀਆਂ ਸ਼ੁਕਰਾਨੇ ਵਜੋਂ। ਪਰਿਵਾਰਾਂ ਨੂੰ ਅੱਜ ਸੁੰਦਰ ਮਾਲੇ, ਬੇਅੰਤ ਮਾਇਆ ਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ। ਮਿਹਰਕਾਰਨੀ ਦਾਤਾ ਜੀ, ਸਰਬੱਤ ਪਰਿਵਾਰਾਂ ਦੀ ਸੇਵਾ ਥਾਏ ਪਾਉਣੀ, ਸ਼ੁਭ ਭਾਵਨਾ ਪੂਰੀਆਂ ਕਰਨੀਆਂ ਅਤੇ ਪਰਿਵਾਰਾਂ ਨੂੰ ਤੇ ਬੱਚਿਆਂ ਨੂੰ ਖੁਸ਼ੀਆਂ ਭਰਿਆ ਜੀਵਨ ਬਖਸ਼ ਕੇ ਨਿਹਾਲ ਕਰਨਾ। ਔਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ 'ਚ ਤਿਲ ਫੁੱਲ ਭੇਟਾਵਾਂ ਰਸਤਾ ਆਦਿਕ ਲੈ ਕੇ ਹਾਜ਼ਰ ਹੋਏ ਨੇ, ਸਭ ਦੀ ਹਾਜ਼ਰੀ ਦਰ ਪਵਾਉਣੀ, ਸੇਵਾ ਥਾਏ ਪਾਉਣੀ, ਸਿਰ ਤੇ ਮਿਹਰ ਭਰਿਆ ਤੇ ਸਰਬੱਤ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ। ਪਵਿੱਤਰ ਹਜ਼ੂਰੀ 'ਚ ਮਾਨ ਪਰਿਵਾਰ ਸੱਗੂ ਸਿੱਧੂ ਅਤੇ ਭਾਈ ਨਿਸ਼ਾਨ ਸਿੰਘ ਦੇ ਪਰਿਵਾਰਾਂ ਵੱਲੋਂ ਕੜਾਹ ਪ੍ਰਸ਼ਾਦ ਦੇ ਹਾਜ਼ਰਾ ਦਾਰ ਪ੍ਰਵਾਨ ਹੋਵੇ। ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ੋ, ਮਿਹਰ ਕਰੋ ਦਾਤਾ ਜੀ, ਆਓ ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਤੇ ਬੱਚਿਆਂ ਨੂੰ ਤੇ ਪਰਿਵਾਰਾਂ ਨੂੰ ਆਸ਼ੀਰਵਾਦ ਬਖਸ਼ੋ ਜੀ। ਸੁੱਖ ਹੋਵੇ, ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਕਾ ਹੁਕਮ ਹੈ।

ਧੰਨ ਵਾਹਿਗੁਰੂ ਜੀ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਸ ਹੈ ਕਾਮ ਤੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੈ, ਤਾਂ ਸਰਬ ਸੋ ਪਾਵੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਣਾ, ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਹ ਜਾਏ ਸਤਨਾਮ। ਧੰਨ ਵਾਹਿਗੁਰੂ ਜੀ। ਸੋਰਠ ਮਹਲਾ ਤੀਜਾ, ਸੋ ਸਿੱਖ ਸਖਾ ਬੰਦ ਪਹਿ ਪਾਈ, ਜੇ ਗੁਰ ਕੇ ਪਾਣੀ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੋਟਾਂ ਖਾਵੇ, ਬਿਨ ਸਤਿਗੁਰ ਸੁਖ ਕਦੇ ਨਾ ਪਾਵੇ ਪਾਈ, ਫਿਰ ਫਿਰ ਪਛੋਤਾਵੇ, ਸੋ ਸਿੱਖ ਸਗਾ ਬੰਦ ਪਹਿ ਪਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਝੋਟਾਂ ਖਾਵੇ, ਬਿਨ ਸਤਿਗੁਰ ਸੁੱਖ ਦੇ ਨਾ ਪਾਵੇ ਪਾਈ, ਫਿਰ ਫਿਰ ਪਛੋਤਾਵੇ, ਹਰ ਕੇ ਦਾਸ ਸੁਹੇਲੇ ਭਾਈ, ਜਨਮ ਜਨਮ ਕਹਿ ਕਿਲ ਵਿਖ ਦੋ ਕੱਟ, ਆਪੇ ਮੇਲ ਮਲਾਈ ਰਹਾਓ, ਇਹ ਕੁਟੰਬ ਸਭ ਜੀ ਕੇ ਬੰਧਨ ਪਾਈ, ਪਰਮ ਪੁਲਾ ਸੰਸਾਰਾ, ਬਿਨ ਗੁਰ ਬੰਧਨ ਟੂਟੇ ਨਾਹੀ, ਗੁਰਮੁਖ ਮੋਹ ਦੁਆਰਾ, ਕਰਮ ਕਰੈ ਗੁਰ ਸ਼ਬਦ ਨਾ ਪਛਾਣੇ, ਮਰ ਜਨਮੈ ਵਾਰੋ ਵਾਰਾ, ਹੋ ਮੇਰਾ ਜਗ ਪਲਚਰਿਆ ਭਾਈ, ਕੋਈ ਨਾ ਕਿਸੇ ਹੀ ਕੇਰਾ, ਗੁਰਮਤ ਮਹਿਲ ਭਾਈਨ ਗੁਣ ਗਾਵਣ, ਨਿਜ ਕਰ ਹੋਏ ਬਸੇਰਾ, ਐਥੇ ਬੂਜੇ ਸੋ ਆਪ ਪਛਾਣੇ, ਹਰ ਪ੍ਰਭ ਹੈ ਤਿਸ ਕੇਰਾ, ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਪਾ ਗਾਂ ਗਿਆ ਪਾਈਐ, ਏਕ ਨਦਰ ਕਰ ਵੇਖੇ ਸਭ ਉਪਰ, ਜਿਹਾ ਭਾਉ ਤਿਹਾ ਫਲ ਪਾਈਐ, ਨਾਨਕ ਨਾਮ ਵਸੇ ਮਨ ਅੰਤਰ, ਵਿਚੋਂ ਆਪ ਗਵਾਈਐ, ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ, ਏਕ ਨਦਰ ਕਰ ਵੇਖੇ ਸਭ ਉਪਰ, ਜਿਹਾ ਭਾਉ ਤਿਹਾ ਫਲ ਪਾਈਐ, ਨਾਨਕ ਨਾਮ ਵਸੇ ਮਨ ਅੰਤਰ, ਵਿਚੋਂ ਆਪ ਗਵਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਨਤੀ ਪਹਿਲਾਂ ਕਰਾਂ, ਹੁਕਮਨਾਮੇ ਚੋਂ ਕਦੀ ਉੱਠ ਕੇ ਨਾ ਜਾਇਆ ਕਰੋ, ਕਿਉਂਕਿ ਜਿਸ ਵਕਤ ਗੁਰੂ ਨੇ ਬੋਲਣਾ ਨਾ ਸਾਡੇ ਨਾਲ, ਕਿਉਂਕਿ ਆਪਾਂ ਪਾਠ ਕੀਤਾ, ਬੈਠੇ ਹਾਂ, ਸੁਣਿਆ, ਪਰ ਜਿਸ ਵਕਤ ਗੁਰੂ ਨੇ ਗੱਦੀ 'ਤੇ ਬਿਰਾਜਮਾਨ ਹੋ ਕੇ ਸਾਡੇ ਨਾਲ ਗੱਲ ਕਰਨੀ ਹੁੰਦੀ ਹੈ ਆਪਣੇ ਸੇਵਕਾਂ ਦੇ ਰਾਹੀਂ, ਉਦੋਂ ਬਸ ਅਸੀਂ ਉੱਠਣਾ ਸ਼ੁਰੂ ਕਰ ਦਿੰਦੇ ਹਾਂ। ਬੇਨਤੀ ਆ, ਇਹ ਸਤਿਕਾਰ ਹੈ ਬੈਠ ਕੇ ਸੁਣਨਾ। ਪਾਤਸ਼ਾਹ ਨੇ ਬੜੀ ਸੋਹਣੀ ਬਖਸ਼ਿਸ਼ ਕੀਤੀ ਆ ਕਿ ਸਤਿਗੁਰ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈ ਹੈ, ਉਹ ਤਾਂ ਸਦਾ ਹੀ ਬਖਸ਼ਿਸ਼ਾਂ ਕਰਦਾ। ਪਰ ਭਾਗ ਚੰਗੇ ਨੇ ਜਿਹੜੇ ਬੈਠੇ ਨੇ, ਅਤੇ ਜੇ ਆਪਾਂ ਵਰਸ ਦੇ ਮੀਂਹ 'ਚ ਛੱਤੜੀ ਲੈ ਕੇ ਤੁਰੇ ਜਾਂ ਛੱਤ ਅੱਗੇ, ਤਾਂ ਮੀਂਹ ਦੇ ਵਿੱਚ ਭਿੱਜਣਾ ਥੋੜ੍ਹਾ। ਇਸ ਕਰਕੇ ਕੋਸ਼ਿਸ਼ ਕਰਿਆ ਕਰੋ, ਬੇਨਤੀ ਹੈ ਸਾਰਿਆਂ ਨੂੰ, ਕਿਉਂਕਿ ਆਪਾਂ ਜਦੋਂ ਹੁਕਮਨਾਮਾ ਹੋਵੇ ਨਾ, ਬੜੇ ਪਿਆਰ ਨਾਲ
ਸਹਿਜ ਅਵਸਥਾ ਨਾਲ ਬੈਠ ਕੇ ਜਿੱਥੇ ਖੜੇ ਜੇ ਉੱਥੇ ਬੈਠ ਜਾਓ, ਜਿੱਥੇ ਅਰਦਾਸ 'ਚ ਖੜੇ ਜੇ ਉੱਥੇ ਖੜੇ ਹੋ ਜਾਓ। ਫਿਰ ਜਦੋਂ ਹੁਕਮਨਾਮੇ ਦੀ ਸਮਾਪਤੀ ਹੋ ਜਾਵੇ ਫਿਰ ਗੁਰੂ ਮਹਾਰਾਜ ਦੇ ਚਰਨਾਂ 'ਚ ਨਾਮਸਕਾਰ ਕਰੋ। ਤੁਹਾਡਾ ਸਾਰਿਆਂ ਦਾ ਧੰਨਵਾਦ। ਗੁਰੂ ਕਿਰਪਾ ਹੋਈ ਹੈ, ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ। ਮਾਨ ਪਰਿਵਾਰ, ਸੱਗੂ ਸਿੱਧੂ ਪਰਿਵਾਰ, ਫਤਿਹ ਭਾਈ ਨਿਸ਼ਾਨ ਸਿੰਘ ਸਮੂਹ ਪਰਿਵਾਰਾਂ ਵੱਲੋਂ ਨਿਤਨੇਮ ਦੀ ਬਾਣੀ, ਸੁਧ ਰਹਿ ਸਾਹਿਬ ਦੇ ਪਾਠ, ਉਪਰੰਤ ਸੁਖਮਨੀ ਸਾਹਿਬ ਦੇ ਪਾਠ, ਉਪਰੰਤ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਤੇ ਸਤਿਗੁਰ ਨੇ ਖੁਸ਼ੀਆਂ ਬਖਸ਼ੀਆਂ ਨੇ ਕੀਤਾ। ਲੋੜੀਏ ਕੰਮ ਸਵਾਰ ਪਏ ਆਖੀਏ, ਕਾਰੇ ਦਿਓ ਸਵਾਰ ਸਤਿਗੁਰ ਸੱਚ ਸਾਖੀ ਦੇ। ਕਾਕਾ ਗੁਰਦੇਵ ਸਿੰਘ ਦੇ ਆਨੰਦ ਕਾਰਜ ਨੇ ਬੱਚੇ ਦੇ ਆਨੰਦ ਕਾਰਜ ਦੀ ਸਫਲਤਾ ਦੀ ਯਾਚਨਾ ਕਰਦੇ ਹਾਂ ਅਤੇ ਆਉਣ ਵਾਲੇ ਗ੍ਰਿਸ਼ਟੀ ਜੀਵਨ ਦੀਆਂ ਖੁਸ਼ੀਆਂ ਦੀ ਯਾਚਨਾ ਅਤੇ ਆਉਣ ਵਾਲੇ ਜਿਵੇਂ ਸੁੱਖਾਂ ਦੀ ਯਾਚਨਾ ਕਰਦੇ ਹਾਂ। ਪਰਿਵਾਰ ਨੂੰ ਗੁਰੂ ਦਾ ਚਰਨ ਅਤੇ ਸੰਗਤਾਂ ਦੇ ਚਰਨ ਪ੍ਰਸੰਨ ਕੀਤੇ ਨੇ। ਇਸੇ ਤਰ੍ਹਾਂ ਸੱਗੂ ਪਰਿਵਾਰ ਨੂੰ ਸਤਿਗੁਰ ਨੇ ਪੋਤੇ ਦੀ ਦਾਤ ਬਖਸ਼ ਕੀਤੀ ਹੈ। ਕਾਕਾ ਕਮਨਜੋਤ ਸਿੰਘ ਨੇ ਜਨਮ ਲਿਆ। ਸਿੱਧੂ ਪਰਿਵਾਰ ਨੇ ਵੀ ਸ਼ੁਕਰਾਨੇ ਵਜੋਂ ਸੰਗਤਾਂ ਦੇ ਚਰਨ ਪ੍ਰਸੰਨ ਕੀਤੇ ਨੇ। ਭਾਈ ਨਿਸ਼ਾਨ ਸਿੰਘ ਵੀ ਬਰਵੰਸ ਕੌਰ ਪੋਤੇ ਦੇ ਕਾਕਾ ਗਮਜੀਤ ਸਿੰਘ ਦੇ 16ਵੇਂ ਜਨਮ ਦੀ ਖੁਸ਼ੀ ਵਿੱਚ ਸੋਮਣੀ ਸਾਹਿਬ ਦੇ ਪਾਠ ਹੋਏ, ਅਰਦਾਸ ਹੋਈ, ਪਵਿੱਤਰ ਹੁਕਮਨਾਮੇ ਸੱਗੂ ਨੇ ਬਖਸ਼ ਕੀਤੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ। ਸਭ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ। ਗੁਰੂ ਕਿਰਪਾ ਕਰੇ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ, ਕਾਰਜ ਸਾਰਿਆਂ ਦੇ ਬੱਚੇ ਸੰਪੂਰਨ ਕਰਨ ਔਰ ਬੱਚਿਆਂ ਨੂੰ ਮਾਤਾ ਪਿਤਾ ਆਗਿਆਕਾਰੀ ਬੱਚੇ ਦੇਸ਼ ਕੌਮ ਦੇ ਸਿੱਖ ਸ਼ੁਭ ਗੁਣ ਬਖਸ਼ਿਸ਼ ਕਰਨ, ਉੱਚ ਵਿਦਿਆ ਦਾਤਾਂ ਦੀਰਘਾਜੂ ਬਖਸ਼ਣ ਔਰ ਪਰਿਵਾਰਾਂ ਨੂੰ ਕੀਰਤਨਾਂ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੈ। ਪਰਿਵਾਰਾਂ ਦਾ ਧੰਨਵਾਦ ਜੀ ਆਇਆਂ ਨੂੰ, ਪਰਿਵਾਰਾਂ ਨੂੰ। ਔਰ ਬੜੀ ਖੁਸ਼ੀ ਹੈ ਕਿ ਤੁਸੀਂ ਜਦੋਂ ਆਪਣੇ ਪਰਿਵਾਰਾਂ ਦੇ ਵਿੱਚ ਬੱਚਿਆਂ ਦੇ ਖੁਸ਼ੀ ਦੇ ਸਮਾਗਮ ਜਦੋਂ ਗੁਰਦੁਆਰੇ ਕਰਦੇ ਨੇ ਅਤੇ ਆਉਣ ਵਾਲੇ ਸਮੇਂ 'ਚ ਪੜ੍ਹਤ ਬਣ ਜਾਂਦੀ ਕਿ ਬੱਚੇ ਜਿਹੜੇ ਹੈ ਨਾ ਫਿਰ ਆਉਣ ਵਾਲੇ ਸਮੇਂ 'ਚ ਗੁਰੂ ਨਾਲ ਜੁੜੇ ਰਹਿੰਦੇ ਨੇ। ਆਪਾਂ ਕੋਸ਼ਿਸ਼ ਕਰਨੀ ਹੈ ਆਪਣੇ ਪਰਿਵਾਰ ਨੂੰ ਅਤੇ ਬੱਚਿਆਂ ਨੂੰ ਗੁਰੂ ਨਾਲ ਜੋੜਨਾ। ਗੁਰੂ ਕਿਰਪਾ ਕਰੇ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਕੀਰਤਨ ਦੀ ਆਰੰਭਤਾ ਹੋ ਰਹੀ ਹੈ। ਭਾਈ ਸਾਹਿਬ ਭਾਈ ਹਰਜੀਤ ਸਿੰਘ ਦਿੱਲੀ ਵਾਲਾ ਜਥਾ ਆਪ ਨੂੰ ਕੀਰਤਨ ਸਰਵਨ ਕਰਾਉਣਗੇ। 8:20 'ਤੇ ਫਿਰ ਅਰਦਾਸ ਹੋਏਗੀ ਅਤੇ ਮੈਂ ਬੇਨਤੀ ਕਰਾਂਗਾ, ਦੋ ਬੱਚਿਆਂ ਦੇ ਜਨਮ ਦਿਨ ਨੇ ਉਹਨਾਂ ਨੂੰ ਸਟੇਜ 'ਤੇ ਲੈ ਕੇ ਕੋਂਗਰੈਚੁਲੇਸ਼ਨ ਸਰਟੀਫਿਕੇਟ ਦਿੱਤਾ ਜਾਂਦਾ ਗੁਰਦੁਆਰੇ ਵੱਲੋਂ ਇੱਕ ਯਾਦਗਾਰ ਦੇ ਰੂਪ ਵਿੱਚ। ਅਤੇ ਆਪ ਜੀ ਨੂੰ ਬੇਨਤੀ, ਅਗਮਜੀਤ ਸਿੰਘ ਕਾਕਾ ਅਤੇ ਬੱਚਾ ਕਮਨਜੋਤ ਸਿੰਘ ਜੀ ਸੱਗੂ, ਦੋਨਾਂ ਬੱਚਿਆਂ ਨੂੰ ਲਿਆਓ ਔਰ ਆਪਣੇ ਸਰਟੀਫਿਕੇਟ ਲਓ। ਉਸ ਤੋਂ ਬਾਅਦ ਆਪਾਂ ਬੜੇ ਪਿਆਰ ਨਾਲ ਕੀਰਤਨ ਸਰਵਨ ਕਰਨਾ, ਗੁਰੂ ਕੇ ਲੰਗਰਾਂ ਦੀ ਸੇਵਾ ਵੀ ਹੈ, ਸਭ ਨੇ ਛਕਣ ਦੀ ਕਿਰਪਾਲਤਾ ਕਰਨੀ ਜੀ। ਸ਼ੁੱਕਰਵਾਰ ਨੂੰ 6 ਸ਼ਾਮ ਨੂੰ ਪੱਗ ਬੰਨਣੀ ਸਿਖਾਈ ਜਾਂਦੀ ਹੈ। ਸਿੱਖਾਂ ਨੂੰ ਇਹ ਵੀ ਕਹਿਣਾ ਪੈ ਰਿਹਾ ਵੀ ਪੱਗ ਬੰਨਣੀ ਸਿਖਾਈ ਜਾ ਰਹੀ ਹੈ। ਇਹ ਵੈਸੇ ਮੁਸ਼ਕਲ ਜਿਹਾ ਸਾਨੂੰ ਤਾਂ, ਪਰ ਕੋਸ਼ਿਸ਼ ਕਰੋ ਜਿਹੜੇ ਨਹੀਂ ਜਾਣਦੇ ਸਿੱਖਣੀ, 6 ਆਪਣੀ ਪੱਗ ਲੈ ਕੇ ਗੁਰਦੁਆਰਾ ਸਾਹਿਬ ਪਹੁੰਚ ਜਿਓ। ਆਪਾਂ ਪੱਗਾਂ ਦੀ ਇੱਥੇ ਵੀ ਗੁਰਮੁਖੀ ਵੱਲੋਂ ਸਿਖਲਾਈ ਦਿੱਤੀ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਬੱਚਿਆਂ ਨੂੰ ਲਿਆਓ ਬਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਚਮਕ ਦਿੱਲੀ ਵਾਲੇ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ। ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰੂ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਮਨੋਹਰ ਕੀਰਤਨ ਦੇ ਨਾਲ ਜੁੜ ਰਿਹਾ ਸੀ। ਗੁਰੂ ਮਹਾਰਾਜ ਦੀ ਬੜੀ ਬਖਸ਼ਿਸ਼, ਬਹੁਤ ਚੜ੍ਹਦੀ ਕਲਾ ਵਾਲਾ ਜਥ ਹੈ। ਦੋਨੋਂ ਵਕਤ ਸੱਜ ਦੇ ਦੀਵਾਨਾਂ ਦੇ ਵਿੱਚ ਭਾਈ ਸਾਹਿਬ ਜੀ ਦਾ ਜਥਾ ਹਾਜ਼ਰੀਆਂ ਭਰਦਾ ਹੈ। ਆਪ ਜੀ ਸਰਵਣ ਕਰਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ। ਗੁਰੂ ਪਿਆਰਿਓ, ਅੱਜ ਦੇ ਇਹ ਜੋ ਹਫ਼ਤਾਵਾਰੀ ਦੀਵਾਨ ਨੇ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਮਹਾਨ ਬਖਸ਼ਿਸ਼ਾਂ ਜਿਨ੍ਹਾਂ ਉੱਤੇ ਗੁਰੂ ਅੰਗਦ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕੀਤੀਆਂ, ਧੰਨ ਗੁਰੂ ਅਮਰਦਾਸ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਆਗਮਨ ਪੁਰਬ ਦਿਹਾੜਿਆਂ ਨੂੰ ਸਮਰਪਿਤ ਹਨ। ਤੋ ਆਓ, ਜਿੱਥੇ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ, ਕੁਛ ਸਮੇਂ ਵਾਸਤੇ ਗੁਰਬਾਣੀ ਕਥਾ ਵਿਚਾਰਾਂ ਸਰਵਣ ਕਰਦੇ ਹਾਂ। ਵੈਸੇ ਕਿਉਂਕਿ ਕੱਲ੍ਹ ਨੂੰ ਕੰਮ ਕਾਜੀ ਦਿਨ ਹੈ, ਜਲਦੀ ਹੁੰਦੀ ਹੈ, ਕਾਹਲ ਹੁੰਦੀ ਹੈ, ਸਮਝਦੇ ਹਾਂ ਆਪਾਂ, ਪਰ ਕਿੰਨਾ ਚੰਗਾ ਹੋਵੇ ਲੰਗਰ ਦੇ ਵਿੱਚ ਲੱਗੀਆਂ ਹੋਈਆਂ ਲੰਮੀਆਂ ਲਾਈਨਾਂ ਦੇ ਵਿੱਚ ਅੱਧਾ ਪੌਣਾ ਘੰਟਾ ਉੱਥੇ ਖੜ੍ਹ ਕੇ ਵੇਟ ਕਰਦੇ ਨਾਲੋਂ, ਜੇ ਦਰਬਾਰ ਦੇ ਵਿੱਚ ਬੈਠ ਕੇ, ਦੀਵਾਨ ਹਾਲ ਵਿੱਚ ਬੈਠ ਕੇ ਕੁਝ ਸਰਵਣ ਕਰ ਲਿਆ ਜਾਏ। ਗੁਰਦੁਆਰਾ ਸਾਹਿਬ ਦਾ ਆਉਣ ਦਾ ਮਕਸਦ ਸਾਨੂੰ ਨਹੀਂ ਕਦੇ ਭੁੱਲਣਾ ਚਾਹੀਦਾ। ਮਕਸਦ, ਉਹ ਮਕਸਦ ਕਿਹੜਾ? ਗੁਰੂ ਸਾਹਿਬ ਜੀ ਨੇ ਉਹਨੂੰ ਸਪਸ਼ਟ ਕੀਤਾ ਔਰ ਇਹ ਗੱਲ ਆਖੀ ਹੈ ਕਿ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ। ਇੱਥੋਂ ਸੋਝੀ ਮਿਲਦੀ ਹੈ, ਕਿੱਥੋਂ ਮਿਲਣੀ ਹੈ? ਦਰਬਾਰ 'ਚੋਂ ਮਿਲਣੀ ਹੈ, ਚੱਲ ਰਹੇ ਪ੍ਰੋਗਰਾਮ ਨੂੰ ਸਰਵਣ ਕਰਕੇ ਮਿਲਣੀ ਹੈ। ਪਰ ਜਿਹੜਾ ਅੱਧਾ ਪੌਣਾ ਘੰਟਾ ਆਪਾਂ ਬਾਹਰ ਲਾਈਨਾਂ ਦੇ ਵਿੱਚ ਖੜ੍ਹੇ ਕਰਕੇ ਬਤੀਤ ਕਰ ਦਿਆਂਗੇ, ਉਹਦਾ ਲਾਹਾ ਕਿਹਨੂੰ ਪ੍ਰਾਪਤ ਹੋਵੇਗਾ? ਤੋਂ ਚੰਗਾ ਹੋਵੇ ਜਿੰਨਾ ਵੀ ਸਮਾਂ ਤੁਹਾਡੇ ਕੋਲ ਹੋਵੇ, ਇੱਥੇ ਬੈਠ ਕੇ ਦੀਵਾਨ ਹਾਲ ਦੇ ਵਿੱਚ ਗੁਰੂ ਸ਼ਬਦ ਦਾ ਲੰਗਰ ਛਕਣ ਦੀ ਵੀ ਕੋਸ਼ਿਸ਼ ਕਰੀਏ। ਤੋ ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ। ਸਰਵਣ ਕਰਦੇ ਹਾਂ ਗੁਰਬਾਣੀ ਕਥਾ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ

रहमो तेरी सुख पाया सदा।

जुगो जुग टल चवर शतर तख्त दे मालक हाजरा हजूर जारा जहूर शब्द गुरु बाणी के बोहे थमरत के दाते वालिए कुल आलम दसा पातशाहियां दी जोत साहब सच्चे पातशाह सतगुरु गुरु ग्रंथ साहिब महाराज तिन्हां दी पावन पवित्र ते मुकद्दस हजूरी विच शामा वेले दे सज्जे दवाना दियां हाजरियां भर रहे सन्मान योग सत्कार योग सतसंगी जनों बड़ी बख्शिश गुरदेव ने कीती है अज दे विशेष सारे दिन दे समागम जिहड़े ने ਉਹ ਤੀਜੇ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜਿਆਂ ਦੇ ਸੰਬੰਧ ਵਿੱਚ ਸੱਜੇ ਹੋਏ ਨੇ। ਉੱਥੇ ਹੀ ਸੇਵਕ ਪਰਿਵਾਰਾਂ ਵੱਲੋਂ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਕਰਦਿਆਂ ਗੁਰੂ ਕੇ ਲੰਗਰਾਂ ਕੀਰਤਨ ਦੁਆਰਾ ਸੇਵਾ ਵੀ ਕੀਤੀ ਜਾ ਰਹੀ ਹੈ। ਸੋ ਆਓ ਸਾਧ ਸੰਗਤ ਜਿੰਨੇ ਕੁ ਸ੍ਰੀ ਰਾਮ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਕੁਝ ਕੁ ਸਮੇਂ ਲਈ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਜਿਵੇਂ ਕਿ ਮੇਰੇ ਤੋਂ ਪਹਿਲਾਂ ਗਿਆਨੀ ਜੀ ਤੁਹਾਨੂੰ ਬੇਨਤੀ ਕਰ ਰਹੇ ਸੀ ਵੀ ਇੱਕ ਲੰਗਰ ਉਹ ਹੈ ਜਿਹੜਾ ਸਾਡੇ ਪੇਟ ਦੀ ਭੁੱਖ ਮਿਟਾਉਂਦਾ, ਉਹ ਵੀ ਆਪਾਂ ਛਕਣਾ ਹੈ, ਪਰ ਸਾਨੂੰ ਪ੍ਰਯੋਜਨ ਨਹੀਂ ਭੁੱਲਣਾ ਚਾਹੀਦਾ ਵੀ ਇੱਕ ਲੰਗਰ ਦਰਬਾਰ ਹਾਲ ਦੇ ਅੰਦਰ ਵੀ ਵਰਤਦਾ ਹੈ, ਉਹ ਗੁਰੂ ਦੇ ਸ਼ਬਦ ਦਾ ਹੈ। ਜੀਵਨ ਵਿੱਚ ਟਿਕਾ ਕੇਵਲ ਚੰਗੀ ਵਿਚਾਰ ਨੇ ਦੇਣਾ ਹੈ। ਇਸ ਕਰਕੇ ਜੇ ਸਾਡਾ ਗੁਰਦੁਆਰੇ ਆਉਣ ਦਾ ਪ੍ਰਯੋਜਨ ਇਹ ਹੈ ਵੀ ਅਸੀਂ ਗੁਰੂ ਦੇ ਸ਼ਬਦ ਨੂੰ ਵੀ ਸੁਣਨਾ ਹੈ ਤੇ ਨਾਲ ਲੰਗਰ ਪ੍ਰਸ਼ਾਦ ਦਾ ਵੀ ਛਕਣਾ ਹੈ, ਫਿਰ ਤੇ ਸਾਰਥਕ ਹੈ, ਫਿਰ ਚੰਗੀ ਗੱਲ ਹੈ। ਪਰ ਜੇ ਕੇਵਲ ਪ੍ਰਯੋਜਨ ਇਹੋ ਹੀ ਰਹੇ ਵੀ ਨਹੀਂ ਮੈਂ ਆਪਣੇ ਪੇਟ ਦੀ ਭੁੱਖ ਹੀ ਮਿਟਾਉਣੀ ਹੈ, ਉਹ ਲੋੜਵੰਦ ਲਈ ਤੇ ਹੋ ਸਕਦੀ ਹੈ। ਪਰ ਜਿਹੜਾ ਸਿੱਖ ਹੈ, ਕਿਉਂਕਿ ਸਿੱਖ ਕੋਲ ਦੋਵੇਂ ਚੀਜ਼ਾਂ ਨੇ, ਸਿੱਖ ਦਾ ਵੇਖੋ ਫਰਕ ਹੈ। ਇੱਕ ਆਪਾਂ ਕਹਿੰਦੇ ਲੰਗਰ ਲੋੜਵੰਦਾਂ ਲਈ ਹੁੰਦਾ, ਲੋੜਵੰਦ ਤੇ ਕੋਈ ਵੀ ਹੋ ਸਕਦਾ, ਮੰਨ ਲਓ ਜਿਹੜਾ ਕੋਈ ਅਰਨਿੰਗ ਨਹੀਂ ਕਰਦਾ, ਕੋਈ ਕਮਾਈ ਨਹੀਂ ਕਰਦਾ, ਜਿਹਨੂੰ ਕੋਈ ਕਾਰੋਬਾਰ ਕੋਈ ਕੰਮ ਨਹੀਂ ਮਿਲਿਆ, ਉਹ ਤੇ ਦੁਨੀਆਂ ਦਾ ਕੋਈ ਵੀ ਬੰਦਾ ਹੋਵੇ ਤੇ ਉਹ ਲੋੜਵੰਦ ਹੋ ਸਕਦਾ, ਤੇ ਉਹ ਗੁਰਦੁਆਰੇ ਆ ਜਾਵੇ ਲੰਗਰ ਚੱਲ ਰਿਹਾ ਹੈ ਉੱਥੋਂ ਉਹ ਛੱਕ ਕੇ ਤੇ ਆਪਣੇ ਪੇਟ ਦੀ ਭੁੱਖ ਨੂੰ ਮਿਟਾ ਸਕਦਾ। ਪਰ ਸਿੱਖ ਇਸ ਕਰਕੇ ਗੁਰਦੁਆਰੇ ਨਹੀਂ ਆਉਂਦਾ ਵੀ ਇਹ ਲੋੜਵੰਦ ਹੈ, ਤੁਸੀਂ ਸਾਰੇ ਕਿਰਤੀ ਬੈਠੇ ਹੋ, ਇੰਨਾ ਕੁ ਤੇ ਆਪਾਂ ਸਾਰੇ ਕਮਾ ਹੀ ਲੈਂਦੇ ਹਾਂ ਵੀ ਦੋ ਵਕਤ ਦੀ ਰੋਟੀ ਬੰਦਾ ਖਾ ਸਕਦਾ। ਸਿੱਖ ਨੂੰ ਮਹਾਰਾਜ ਨੇ ਪਹਿਲਾ ਕਨਸੈਪਟ ਹੀ ਕਿਰਤ ਦਾ ਦਿੱਤਾ ਹੈ। ਸਿੱਖ ਦਾ ਗੁਰਦੁਆਰੇ ਦਾ ਆਉਣ ਦਾ ਪ੍ਰਯੋਜਨ ਇਹ ਨਹੀਂ ਹੈਗਾ ਵੀ ਮੈਂ ਲੰਗਰ ਦਾ ਲੋੜਵੰਦ ਹਾਂ ਇਸ ਕਰਕੇ ਮੈਂ ਗੁਰਦੁਆਰੇ ਚੱਲਿਆ, ਨਹੀਂ, ਮੈਂ ਸ਼ਬਦ ਦਾ ਲੋੜਵੰਦ ਹਾਂ ਇਸ ਕਰਕੇ ਚੱਲਿਆ ਹਾਂ, ਗੁਰੂ ਦੀ ਵਿਚਾਰ ਦਾ ਲੋੜਵੰਦ ਹਾਂ, ਮੈਂ ਆਪਣੇ ਬਾਬੇ ਦੀਆਂ ਕਹਾਣੀਆਂ ਸੁਣਨ ਚੱਲਿਆ ਇਸ ਕਰਕੇ ਗੁਰਦੁਆਰੇ ਚੱਲਿਆ। ਹਾਂ, ਉਹਦੇ ਵਿੱਚ ਇੱਕ ਐਕਸਟਰਾ ਚੀਜ਼ ਹੈ ਵੀ ਮੈਨੂੰ ਫਿਕਰ ਕਰਨ ਦੀ ਲੋੜ ਨਹੀਂ, ਇੱਥੇ ਲੰਗਰ ਪ੍ਰਸ਼ਾਦਾ ਵੀ ਤਿਆਰ ਹੈ, ਜਾਣ ਲੱਗਿਆਂ ਜਾਂ ਲੰਗਰ ਹਾਲ ਦੇ ਵਿੱਚ ਪਹਿਲਾਂ ਬਹਿ ਕੇ ਮੈਂ ਪ੍ਰਸ਼ਾਦਾ ਛਕ ਕੇ ਮੇਰਾ ਪ੍ਰਯੋਜਨ ਗੁਰੂ ਦੇ ਸ਼ਬਦ ਨਾਲ ਸਾਂਝ ਬਣਾਉਣਾ ਹੈ, ਲੋੜਵੰਦ ਤੱਕ ਨਹੀਂ ਹੈ। ਆਪਾਂ ਕਈ ਵਾਰ ਇਹ ਸ਼ਬਦ ਵਰਤਦੇ ਹਾਂ ਵੀ ਲੰਗਰ ਤੇ ਜੀ ਲੋੜਵੰਦਾਂ ਲਈ ਹੈ, ਲੋੜਵੰਦ ਤੇ ਕੋਈ ਵੀ ਹੋ ਸਕਦਾ, ਜਿਹਦਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਸਰੋਕਾਰ ਨਹੀਂ ਹੈ, ਜਿਹਦਾ ਸਿੱਖੀ ਨਾਲ ਸ਼ਬਦ ਨਾਲ ਕੋਈ ਸਰੋਕਾਰ ਨਹੀਂ, ਉਹ ਲੋੜਵੰਦ ਹੀ ਹੈ ਭਾਈ। ਜਿਹੜਾ ਕਿਰਤ ਕਿਸੇ ਦੀ ਖੁੱਸ ਗਈ ਹੈ ਉਹ ਲੋੜਵੰਦ ਹੀ ਹੈ। ਪਰ ਮੈਂ ਇਹ ਧਿਆਨ ਵਿੱਚ ਰੱਖਾਂ ਵੀ ਮੈਂ ਲੰਗਰ ਦੀ ਲੋੜ ਕਰਕੇ ਗੁਰਦੁਆਰੇ ਨਹੀਂ ਜਾਂਦਾ, ਮੈਂ ਜਾਂਦਾ ਹਾਂ ਗੁਰੂ ਦੀ ਸੰਗਤ ਕਰਨ, ਤੇ ਮੇਰੇ ਗੁਰੂ ਨੇ ਹੁਕਮ ਕੀਤਾ ਹੈ ਵੀ ਪਹਿਲੇ ਪੰਗਤ ਪਛ ਹੈ ਸੰਗਤ, ਮੈਂ ਦੋਵੇਂ ਚੀਜ਼ਾਂ ਕਰਨੀਆਂ ਨੇ, ਇੱਕ ਚੀਜ਼ ਨਹੀਂ ਹੈ, ਇਕੱਲੀ ਸੰਗਤ ਵੀ ਨਹੀਂ ਤੇ ਇਕੱਲੀ ਪੰਗਤ ਵੀ ਨਹੀਂ, ਸੋ ਦੋਵੇਂ ਚੀਜ਼ਾਂ ਨੇ। ਸੋ ਗੁਰੂ ਅਮਰਦਾਸ ਮਹਾਰਾਜ ਨੇ ਹੋਕਾ ਦਿੱਤਾ ਸੀ, ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਜਿਹੜਾ ਹੈ ਉਹ ਅਸੀਂ ਸਵੇਰ ਦੇ ਦੀਵਾਨਾਂ ਵਿੱਚ ਵੀ ਇਸੇ ਚੀਜ਼ ਨੂੰ ਵਿਚਾਰਿਆ ਸੀ। ਕਬੀਰ ਸਾਹਿਬ ਦੇ ਹੁਣ ਸਲੋਕ ਦੋ ਤੁਹਾਡੇ ਨਾਲ ਸਾਂਝੇ ਕੀਤੇ ਨੇ, ਤੇ ਆਪਾਂ ਯਤਨ ਕਰਨਾ ਹੈ ਵੀ ਇਹਨਾਂ ਸਲੋਕਾਂ ਵਿੱਚੋਂ ਜਿਹੜੀ ਸਾਨੂੰ ਸਿੱਖਿਆ ਮਿਲੀ ਹੈ ਉਹ ਮੇਰੇ ਜੀਵਨ ਦਾ ਆਧਾਰ ਤੇ ਆਸਰਾ ਬਣੇ। ਸੋ ਆਓ ਇੱਕ ਵਾਰ ਮਨੋਬਿਰਤੀਆਂ ਨੂੰ ਇਕਾਗਰ ਕਰੋ, ਆਪਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸਾਹਿਬ ਨੇ ਆਖਿਆ ਵੀ ਭਾਈ ਸਾਧੂ ਦੀ ਸੰਗਤ ਵਿੱਚ ਜੌਂ ਦੀ ਭੂਸੀ ਵੀ ਮਿਲੇ ਤੇ ਉਹ ਵੀ ਖਾਣੀ ਚਾਹੀਦੀ ਹੈ। ਜੌਂ ਆਮ ਜਿਹੜਾ ਗਰੀਬ ਗੁਰਬਾ ਹੁੰਦਾ ਸੀ ਨਾ, ਉਹ ਲਈ ਕੋਧਰੇ ਦੀ ਰੋਟੀ ਹੋ ਗਈ, ਜੌਂ ਹੋ ਗਏ, ਇਹੋ ਜਿਹੀਆਂ ਚੀਜ਼ਾਂ, ਹੁਣ ਤੇ ਆਪਾਂ ਉਹਨੂੰ ਬਦਲ ਗਈਆਂ, ਹੁਣ ਓਟਸ ਕਹਿ ਦਿੰਦੇ ਨੇ, ਹੁਣ ਚੀਜ਼ਾਂ ਬਦਲ ਗਈਆਂ। ਪਹਿਲਾਂ ਜਿਹੜਾ ਖਾਣਾ ਗਰੀਬਾਂ ਦਾ ਮੰਨਿਆ ਜਾਂਦਾ ਸੀ, ਹੁਣ ਡਾਇਟਿੰਗ ਦੇ ਨਾਂ ਤੇ ਬੰਦਾ ਉਹੀ ਖਾਂਦਾ ਨਾ। ਹੁਣ ਪਹਿਲਾਂ ਗਰੀਬ ਉਹਨੂੰ ਨਾ ਸਬਜ਼ੀ 'ਚ ਪਾਉਣ ਲਈ ਲੂਣ ਲੱਭਣਾ, ਨਾ ਕੋਈ ਮਿਰਚ ਲੱਭਣੀ, ਵਿਚਾਰਿਆਂ ਨੇ ਉਦਾਂ ਹੀ ਖਾ ਲੈਣਾ। ਹੁਣ ਵੀ ਇਹ ਚੀਜ਼ਾਂ ਸਾਰੀਆਂ ਦਿੱਤੀਆਂ ਜਾਂਦੀਆਂ ਨੇ, ਪਰ ਹੁਣ ਜਿਹੜਾ ਹੈ ਉਹ ਐਸਾ ਨਹੀਂ ਹੈ ਵੀ ਜਿਹੜਾ ਕੋਈ
ਬਿਨਾਂ ਲੂਣ ਤੋਂ ਪ੍ਰਸ਼ਾਦਾ ਪਾਣੀ ਛਕ ਰਿਹਾ ਹੈ, ਉਹ ਕੋਈ ਗਰੀਬ ਹੀ ਹੈ, ਉਹ ਤਾਂ ਕੋਈ ਵੀ ਹੋ ਸਕਦਾ, ਪੱਤੇ ਖਾ ਖਾ ਕੇ ਉਹ ਗੁਜ਼ਾਰਾ ਕਰਦੇ ਹੋਣ। ਇੱਕ ਸਮਾਂ ਉਹ ਵੀ ਸੀ ਜਦੋਂ ਸਾਡੇ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਅਤੇ ਸਿੰਘਾਂ ਨੇ ਜਿਹੜਾ ਹੈ ਉਹ ਰੁੱਖਾਂ ਦੇ ਪੱਤੇ ਚਰੂਣ ਕੇ ਖਾਧੇ। ਉਹ ਵੀ ਸਮਾਂ ਅਸੀਂ ਇਤਿਹਾਸ ਦੇ ਵਿੱਚ ਵੀ ਜਿੱਥੇ ਗੁਰੂ ਦੇ ਲੰਗਰਾਂ ਦੇ ਵਿੱਚ ਦੇਸੀ ਘਿਓ ਦੀਆਂ ਖੀਰਾਂ ਬਣਦੀਆਂ ਨੇ, ਪ੍ਰਸ਼ਾਦਾ ਪਾਣੀ ਬਣਦਾ ਏ, ਉੱਥੇ ਸਿੱਖਾਂ ਨੇ ਉਹ ਸਮਾਂ ਆਪਣੇ ਪਿੰਡੇ ਦੇ ਉੱਤੇ ਹੰਢਾਇਆ ਵੀ ਜਦੋਂ ਇੱਕ ਵਕਤ ਦੇ ਉੱਤੇ ਉਹਨਾਂ ਨੂੰ ਇੱਕ ਸਮੇਂ ਦੀ ਰੋਟੀ ਵੀ ਜਿਹੜੀ ਆ ਉਹ ਨਸੀਬ ਨਹੀਂ ਹੋਈ। ਭਾਈ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚੋਂ ਅਸੀਂ ਇਹ ਵਾਕ ਪੜ੍ਹਦੇ ਹਾਂ ਵੀ ਗੁਰੂ ਦੇ ਦਰਬਾਰ ਦੇ ਵਿੱਚ ਜਿਹੜੀ ਬੀਬੀ ਖੀਵੀ ਸੀ ਉਹ ਦੇਸੀ ਘਿਓ ਦੀ ਖੀਰ ਤਿਆਰ ਕਰਦੀ ਹੁੰਦੀ ਸੀ। ਚੰਗਾ ਪ੍ਰਸ਼ਾਦਾ ਪਾਣੀ ਗੁਰੂ ਘਰ ਵਿੱਚ ਤਿਆਰ ਹੁੰਦਾ ਤੇ ਹੋਣਾ ਵੀ ਚਾਹੀਦਾ। ਇਸ ਕਰਕੇ ਸਰੀਰ ਵੇਖੋ, ਸਰੀਰ ਨਾਲ ਕੋਈ ਕੰਪਰੋਮਾਈਜ਼ ਨਹੀਂ, ਇਹਨੂੰ ਚੰਗੀ ਖੁਰਾਕ ਚਾਹੀਦੀ ਹੈ। ਜੇ ਕਿਸੇ ਦਾ ਸਰੀਰ ਹੀ ਕਮਜ਼ੋਰ ਹੋਵੇਗਾ ਉਹਦੀ ਸੁਰਤ ਵੀ ਟਿਕਾਅ ਵਿੱਚ ਨਹੀਂ ਆ ਸਕਦੀ। ਦੋਵੇਂ ਚੀਜ਼ਾਂ ਹੁੰਦੀਆਂ ਨੇ। ਉਹ ਕਹਿੰਦੇ ਵੀ ਕੋਈ ਇੱਕ ਨਾ ਬੰਦਾ ਸੀ, ਥੋੜ੍ਹਾ ਜਿਹਾ ਫੋਨ ਸਾਇਲੈਂਟ ਕਰ ਲਿਆ ਕਰੋ ਕਹਿੰਦੇ, ਅਤੇ ਉਹਨੇ ਉਹ ਜਿਵੇਂ ਰੇਸ ਕੋਰਸਾਂ ਦੇ ਵਿੱਚ ਘੋੜੇ ਭੱਜਦੇ ਨੇ, ਉਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਘੋੜਾ ਅਤੇ ਇੱਕ ਘੋੜ ਸਵਾਰ। ਹੁਣ ਦੋਵਾਂ 'ਚ ਜਾਨ ਹੋਣੀ ਬੜੀ ਜ਼ਰੂਰੀ ਹੈ। ਹੁਣ ਮੰਨ ਲਓ ਵੀ ਘੋੜਾ ਜਿਹੜਾ ਹੈ ਉਹ ਕਮਜ਼ੋਰ ਹੋਵੇ ਅਤੇ ਜਿਹੜਾ ਉੱਤੇ ਸਵਾਰ ਬੈਠਾ ਹੋਇਆ ਉਹ ਮਜ਼ਬੂਤ ਹੋਵੇ ਅਤੇ ਤਾਂ ਵੀ ਰੇਸ ਜਿੱਤੀ ਨਹੀਂ ਜਾ ਸਕਦੀ। ਅਤੇ ਜੇ ਘੋੜਾ ਮਜ਼ਬੂਤ ਹੋਵੇ, ਚੰਗਾ ਪਲਿਆ ਹੋਵੇ ਅਤੇ ਜਿਹੜਾ ਉੱਤੇ ਬੰਦਾ ਬੈਠਾ ਹੈ ਜੇ ਉਹ ਕਮਜ਼ੋਰ ਹੋਵੇ ਅਤੇ ਤਾਂ ਵੀ ਰੇਸ ਜਿੱਤੀ ਨਹੀਂ ਜਾ ਸਕਦੀ। ਦੋਵਾਂ ਦੀ ਖੁਰਾਕ ਬੜੀ ਜ਼ਰੂਰੀ। ਬਾਬੇ ਨੇ ਆਖਿਆ ਸਰੀਰ ਘੋੜੀ ਹੈ, ਆ ਜਿਹੜਾ ਸਰੀਰ ਹੈ ਇਹ ਕੀ ਹੈ, ਘੋੜੀ ਹੈ, ਇਹਦੇ ਵਿੱਚ ਚੰਗੀ ਖੁਰਾਕ ਜਾਣੀ ਜ਼ਰੂਰੀ ਹੈ। ਬਾਬੇ ਨੇ, ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਸਰੀਰ ਨੂੰ ਕਿਹਾ ਕਿ ਦੇਹ ਤਾਜਣ, ਤਾਜਣ ਕਹਿੰਦੇ ਨੇ ਘੋੜੀ ਨੂੰ, ਇਹ ਪੈਦਾ ਕਿਹਨੇ ਕੀਤੀ, ਆਖਿਰ ਰੱਬ ਨੇ ਪੈਦਾ ਕੀਤੀ। ਹੁਣ ਘੋੜੀ ਸਰੀਰ ਹੈ ਅਤੇ ਇਸ ਘੋੜੀ ਉੱਤੇ ਸਵਾਰ ਮੇਰਾ ਮਨ ਹੈ, ਇੱਦਾਂ ਸਮਝੋ। ਘੋੜੀ ਸਰੀਰ ਹੋ ਗਿਆ ਅਤੇ ਸਰੀਰ ਨੂੰ ਕੌਣ ਡਰਾਈਵ ਕਰ ਰਿਹਾ, ਤੁਹਾਨੂੰ ਕਿਹਨੇ ਆਖਿਆ ਵੀ ਗੁਰਦੁਆਰੇ ਚੱਲੋ, ਤੁਹਾਡੇ ਮਨ ਨੇ ਆਖਿਆ ਨਾ, ਤੁਹਾਨੂੰ ਗਲਤ ਪਾਸੇ ਵੀ ਕੌਣ ਲੈ ਕੇ ਜਾਏਗਾ, ਤੁਹਾਡਾ ਮਨ ਹੀ ਲੈ ਕੇ ਜਾਵੇਗਾ। ਹੁਣ ਬਾਬਾ ਗੁਰੂ ਰਾਮਦਾਸ ਸਾਹਿਬ ਨੇ ਆਖਿਆ ਦੇ ਤਾਜਨ ਜੀ ਰਾਮ ਉਪਾਈਆ ਰਾਮ, ਆਖਿਆ ਦੇ ਰੂਪੀ ਘੋੜੀ ਨੂੰ ਰੱਬ ਨੇ ਪੈਦਾ ਕੀਤਾ ਹੈ। ਹੁਣ ਇਸ ਸਰੀਰ ਰੂਪੀ ਘੋੜੀ ਵਿੱਚ ਜੇ ਮਨ ਕਮਜ਼ੋਰ ਹੈ, ਤੇ ਕਈ ਵਾਰ ਬੰਦੇ ਦਾ ਸਰੀਰ ਬੜਾ ਤਗੜਾ ਹੁੰਦਾ ਪਰ ਮਨ ਕਮਜ਼ੋਰ ਹੋਵੇ ਤੇ ਤਾਂ ਵੀ ਬੰਦਾ ਕਿਸੇ ਕੰਮ ਦਾ ਨਹੀਂ ਹੈ। ਤੇ ਜੇ ਮਨ ਮਜ਼ਬੂਤ ਹੈ ਤੇ ਸਰੀਰ ਕਮਜ਼ੋਰ ਇੰਨਾ ਹੋ ਜਾਵੇ ਤਾਂ ਵੀ ਬੰਦਾ ਕਿਸੇ ਕੰਮ ਦਾ ਨਹੀਂ ਹੈ। ਇਕੱਲੀ ਮਨ ਦੀ ਮਜ਼ਬੂਤੀ ਕੀ ਕਰੇਗੀ, ਸਰੀਰ ਵਿੱਚ ਵੀ ਤਾਂ ਜਾਨ ਹੋਣੀ ਚਾਹੀਦੀ ਹੈ ਨਾ। ਤੁਸੀਂ ਵੇਖੋ ਗੁਰੂ ਸਾਹਿਬ ਨੇ ਦੋਵੇਂ ਕੰਮ ਕੀਤੇ, ਉਹਨਾਂ ਨੇ ਗੁਰਦੁਆਰਿਆਂ ਵਿੱਚ ਮਲ ਅਖਾੜੇ ਬਣਾਏ। ਖਡੂਰ ਸਾਹਿਬ ਜਾਓ, ਉੱਥੇ ਗੁਰਦੁਆਰਾ ਸਾਹਿਬ ਹੈ, ਉਹਦਾ ਨਾਂ ਹੈ ਮਲ ਅਖਾੜਾ। ਹੁਣ ਮਲ ਭਲਵਾਨ ਨੂੰ ਕਹਿੰਦੇ ਨੇ। ਅੱਜ ਤੇ ਸਾਡੇ ਜਿਹੜੇ ਭਲਵਾਨ ਨੇ ਉਹ ਪੀਰਾਂ ਫਕੀਰਾਂ ਦੀਆਂ ਕਬਰਾਂ ਵਾਲੇ ਬੰਨੇ ਉਤਰੇ, ਤੇ ਉਹ ਜਿਹੜੇ ਬੀੜੀਆਂ ਪੀਣ ਵਾਲੇ ਨੇ ਉਹਨਾਂ ਦੇ ਕੋਲ। ਉਹ ਤੁਹਾਨੂੰ ਇਹ ਚੀਜ਼ਾਂ ਤੁਹਾਡੇ ਗੁਰੂ ਨੇ ਦਿੱਤੀਆਂ ਨੇ, ਵਿਰਾਸਤ ਵਿੱਚ ਦਿੱਤੀਆਂ ਨੇ ਤੁਹਾਨੂੰ, ਤੁਸੀਂ ਛੱਡ ਦਿੱਤੀਆਂ, ਗੱਲ ਵੱਖਰੀ ਹੈ। ਇਹ ਗੱਲ ਵੱਖਰੀ ਹੈ ਵੀ ਸਾਡੀਆਂ ਪ੍ਰਬੰਧਕ ਕਮੇਟੀਆਂ ਇਹਨਾਂ ਜ਼ਿੰਮੇਵਾਰੀਆਂ ਤੋਂ ਭੱਜ ਗਈਆਂ। ਹੁਣ ਜਿੰਨੇ ਤੁਸੀਂ ਆ ਭਲਵਾਨ ਵੇਖ ਲਓ, ਸਰੀਰ ਕਰਕੇ ਬੜੇ ਤਗੜੇ ਨੇ, ਕੋਈ ਸ਼ੱਕ ਨਹੀਂ, ਹੋ ਸਕਦਾ ਹੈ ਉਹਦੇ ਵਿੱਚ ਕੋਈ ਗੁਰੂ ਦੀ ਭੈ ਭਾਵਨੀ ਵਾਲੇ ਵੀ ਹੋਣ, ਪਰ ਬਹੁਤਾਂਤ ਵਿੱਚ ਤੁਸੀਂ ਵੇਖੋ ਵੀ ਜਿੰਨੇ ਅੱਜ ਜਿਹੜੇ ਕਬੱਡੀ ਵਾਲੇ ਸਾਡੇ ਭਰਾ ਹੁੰਦੇ ਨੇ, ਕਿਉਂਕਿ ਉਹ ਕਬਰਾਂ ਦੀ ਜ਼ਿਆਦਾ ਪੂਜਾ ਕਰਦੇ ਨੇ, ਪੈਰਾਂ ਨੂੰ ਉਹਨਾਂ ਨੇ ਉਸੇ ਤਰੀਕੇ ਨਾਲ ਧਾਗੇ ਕਾਲੇ ਰੰਗ ਦੇ ਬੱਧੇ ਹੁੰਦੇ ਨੇ, ਕਿਸੇ ਨੇ ਡੌਲਿਆਂ ਨੂੰ ਬੱਝਾ। ਉੱਥੋਂ ਇੱਕ ਗੱਲ ਦੀ ਸਮਝ ਲੱਗਦੀ ਹੈ ਵੀ ਬੰਦਾ ਫਿਜ਼ੀਕਲ ਤੌਰ 'ਤੇ ਬੇਸ਼ੱਕ ਮਜ਼ਬੂਤ ਹੈ ਪਰ ਮਾਨਸਿਕ ਤੌਰ 'ਤੇ ਮਜ਼ਬੂਤ ਨਹੀਂ ਹੈਗਾ। ਨਵਾਂ ਜਿਹਾ ਟਰੈਂਡ ਪਿਛਲੇ 5-7 ਸਾਲਾਂ 10 ਸਾਲਾਂ ਤੋਂ ਚੱਲਿਆ ਹੋਇਆ, ਬੀਬੀਆਂ ਜਿਹੜੀਆਂ ਨੇ ਉਹਨਾਂ ਨੇ ਵੀ ਲੱਤਾਂ ਨੂੰ ਧਾਗੇ ਬੱਧੇ ਨੇ ਕਾਲੇ ਰੰਗ ਦੇ, ਅਤੇ ਸਾਡੇ ਨੌਜਵਾਨ ਜਿਹੜੇ ਨੇ ਉਹ ਗੁੱਟਾਂ ਨੂੰ ਬੰਨ੍ਹੀ ਫਿਰਦੇ ਨੇ, ਕਿਸੇ ਨੇ ਡੌਲੇ ਨੂੰ ਬੱਧਾ ਹੋਇਆ। ਵੀ ਇਹ ਸਿਚੁਏਸ਼ਨ ਬਣ ਗਈ ਵੀ ਵਹਿਮਾਂ ਭਰਮਾਂ ਦੇ ਕਰਕੇ ਸਾਡਾ ਮਨ ਕੀ ਹੋਇਆ ਫਿਰਦਾ, ਕਮਜ਼ੋਰ। ਉੱਦਾਂ ਸਰੀਰਕ ਤਾਕਤ ਹੈਗੀ ਹੈ ਪਰ ਮਨ ਕਮਜ਼ੋਰ ਹੈ। ਹੁਣ ਗੁਰੂ ਸਾਹਿਬ ਨੇ ਇਹ ਚੀਜ਼ਾਂ ਸ਼ੁਰੂ ਕੀਤੀਆਂ ਸੀ, ਤੁਹਾਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਮਲ ਅਖਾੜੇ ਬਣਾਏ, ਉੱਥੇ ਭਲਵਾਨਾਂ ਨੇ ਕੁਸ਼ਤੀ ਕਰਨੀ, ਹੁਣ ਉਹਨਾਂ ਨੂੰ ਖੁਰਾਕ ਵੀ ਚੰਗੀ ਚਾਹੀਦੀ ਹੈ, ਅਤੇ ਗੁਰੂ ਅੰਗਦ ਸਾਹਿਬ ਦੀ ਜਿਹੜੀ ਪਤਨੀ ਹੈ ਬੀਬੀ ਖੀਵੀ, ਬੜੀ ਨੇਕ ਔਰਤ ਸੀ ਉਹ, ਉਹਨਾਂ ਸਮਿਆਂ ਦੇ ਵਿੱਚ ਉਹ ਔਰਤ ਲੰਗਰ ਦੇ ਵਿੱਚ ਬਿਨਾਂ ਘੁੰਡ ਤੋਂ, ਬਿਨਾਂ ਘੁੰਡ ਕੱਢੇ, ਕ੍ਰਾਂਤੀਕਾਰੀ ਕਦਮ ਸੀ ਇਹ, ਬਿਨਾਂ ਘੁੰਡ ਕੱਢੇ ਉਹ ਔਰਤ ਲੰਗਰ ਦੇ ਵਿੱਚ ਸੇਵਾ ਕਰਦੀ ਹੈ, ਅਤੇ ਖੀਰ ਪਤਾ ਕਿਹੜੀ ਤਿਆਰ ਕਰਦੀ ਹੈ,
ਸਤਿਗੁਰ ਦੀ ਬਾਣੀ ਚ ਲਿਖਿਆ ਵੀ ਬਲਵੰਡ ਖੀਵੀ ਨੇਕ ਜਨ ਜਿਤ ਬਹੁਤੀ ਛਾਉ ਪਤਰਾਲੀ, ਜਿਵੇਂ ਗੂੜੇ ਪੱਤਿਆਂ ਦੀ ਛਾਂ ਹੋਵੇ, ਕੋਈ ਰੁੱਖ ਦੇ ਪੱਤੇ ਬੜੇ

ਲਿਆਣ ਕੇ ਆਪਣੀ ਮਿਹਨਤ ਨਾਲ ਤਿਆਰ ਕੀਤਾ ਨਾ, ਜਿਹੜੀ ਚੁੱਲ੍ਹੇ ਉੱਤੇ ਰੋਟੀ ਬਣੀ ਹੈ ਤੁਹਾਡੀ, ਜਿਹੜੀ ਘਰ ਵਿੱਚ ਲੰਗਰ ਪ੍ਰਸ਼ਾਦਾ ਬਣੇ, ਉਹ ਅੰਮ੍ਰਿਤ ਤੋਂ ਘੱਟ ਨਹੀਂ ਹੈਗਾ, ਉਹ ਸਭ ਤੋਂ ਕੀਮਤੀ ਹੈ। ਤੇ ਜਿਹੜੇ ਪ੍ਰਸ਼ਾਦੇ ਵਿੱਚ ਤੁਹਾਡਾ ਹੱਕ ਨਹੀਂ ਹੈਗਾ, ਉਹ ਭਾਵੇਂ ਬੇ ਇੰਤਹਾ ਸਵਾਦਿਸ਼ਟ ਪ੍ਰਸ਼ਾਦਾ ਹੋਵੇ, ਉਹ ਜ਼ਹਿਰ ਹੈ, ਉਹ ਜ਼ਹਿਰ ਹੈ। ਤੇ ਇੱਕ ਸ਼ਬਦ ਵਰਤਦੇ ਹੁੰਦੇ ਸੀ, ਇੱਕ ਤੇ ਕੜਾਹ ਪ੍ਰਸ਼ਾਦ ਨੂੰ ਆਪਾਂ ਕਹਿੰਦੇ ਪੰਚਾਮ੍ਰਿਤ, ਕੜਾਹ ਪ੍ਰਸ਼ਾਦ ਦੀ ਦੇਗ ਲਈ ਵਰਤਿਆ ਜਾਂਦਾ, ਪੰਜ ਅੰਮ੍ਰਿਤ ਇਹਦੇ ਵਿੱਚ ਪੈਂਦੇ ਨੇ ਨਾ, ਤਾਂ ਕਰਕੇ ਪੰਚਾਮ੍ਰਿਤ। ਤੇ ਇੱਕ ਨੇਕੀ ਸਾਹਿਬ ਨੇ ਗੱਲ ਲਿਖੀ ਸੀ, ਉਹਨਾਂ ਨੇ ਆਖਣਾ, ਸਾਡੀ ਬੇਬੇ ਨੇ ਇੱਕ ਗੱਲ ਆਖਣੀ ਵੀ ਜਦੋਂ ਨਾ ਪ੍ਰਸ਼ਾਦਾ ਜਿਹੜੀ ਉਹ ਤੀਵੀਂ ਤਿਆਰ ਕਰਦੀ ਹੈ ਘਰ ਵਿੱਚ, ਜਿਹੜੀ ਪਤਨੀ ਤਿਆਰ ਕਰਦੀ ਹੈ ਜਾਂ ਮਾਂ ਤਿਆਰ ਕਰਦੀ ਹੈ, ਜੇ ਉਹ ਰੱਬੀ ਭੈ ਭਾਵਨੀ ਵਾਲੀ ਹੈ ਨਾ, ਤੇ ਤੁਹਾਡੇ ਘਰ ਦੇ ਚੁੱਲ੍ਹੇ ਉੱਤੇ ਬਣਿਆ ਹੋਇਆ ਪ੍ਰਸ਼ਾਦਾ ਵੀ ਕਿਸੇ ਕੜਾਹ ਪ੍ਰਸ਼ਾਦ ਦੀ ਦੇਗ ਨਾਲੋਂ ਘੱਟ ਨਹੀਂ ਹੁੰਦਾ, ਜੇ ਬਾਣੀ ਪੜ੍ਹੀ ਜਾਂਦੀ ਹੈ, ਜੇ ਚੰਗੀ ਵਿਚਾਰ ਹੈ, ਇਹ ਇਹਨਾਂ ਚੀਜ਼ਾਂ ਦਾ ਅਸਰ ਪੈਂਦਾ। ਉਹਨਾਂ ਨੇ ਆਖਿਆ ਉਹ ਜਿਹੜਾ ਘਰ ਵਿੱਚ ਪੱਕਿਆ ਹੋਇਆ ਪ੍ਰਸ਼ਾਦਾ ਹੈ ਨਾ, ਉਹ ਵੀ ਪੰਚਾਮ੍ਰਿਤੀ ਹੈ। ਕਿਉਂ? ਕਿਉਂਕਿ ਉਹ ਤੁਸੀਂ ਜਦੋਂ ਖੰਡ ਪਾਈ ਹੈ, ਜਦੋਂ ਲੂਣ ਪਾਇਆ ਹੈ, ਤੁਸੀਂ ਸਾਰੀ ਦਿਹਾੜੀ ਹੱਡ ਭਨਵੀਂ ਮਿਹਨਤ ਕੀਤੀ ਆਪਣੀ ਕਿਰਤ, ਫਿਰ ਜਦੋਂ ਲਿਆਣ ਕੇ ਘਰੇ ਰੱਖਿਆ, ਜਿਹੜੀ ਉਹ ਬੀਬੀ ਘਰ ਵਿੱਚ ਰਾਸ਼ਨ ਪਾਣੀ ਤਿਆਰ ਕਰ ਰਹੀ ਹੈ, ਉਹਨੇ ਬੜੀ ਭੈ ਭਾਵਨੀ ਰੱਬ ਨੂੰ ਚੇਤਾ ਕਰਦਿਆਂ ਉਹਨੇ ਉਹ ਪ੍ਰਸ਼ਾਦਾ ਤਿਆਰ ਕੀਤਾ ਅਤੇ ਘਰ ਵਿੱਚ ਬਰਕਤ ਵੀ ਹੋਈ। ਪਹਿਲਾਂ ਹੁੰਦਾ ਸੀ ਜਦੋਂ ਬਜ਼ੁਰਗਾਂ ਨੇ ਨਾ ਸਵੇਰੇ ਸਵੇਰੇ ਉਹਨਾਂ ਨੇ ਮਤਲਬ ਬਲਦ ਜੋਣੇ, ਉਹਨਾਂ ਨੇ ਕੋਈ ਰੱਬ ਦਾ ਨਾਂ ਲੈਣਾ, ਖੇਤਾਂ ਵਿੱਚ ਟਰੈਕਟਰ ਚੱਲਣਾ, ਅਤੇ ਹੁਣ ਡੈਕਾਂ ਦਾ ਜਦੋਂ ਰਿਵਾਜ਼ ਆਇਆ ਤਾਂ ਤੁਸੀਂ ਵੇਖੋ ਉੱਥੇ ਗਾਣੇ ਲਾ ਕੇ ਅਤੇ ਉਹ ਉੱਦਾਂ ਹੀ ਫਸਲ ਬੀਜਣੀ। ਅਤੇ ਪਹਿਲਾਂ ਇੱਦਾਂ ਹੁੰਦਾ ਸੀ ਵੀ ਜਦੋਂ ਸਵੇਰੇ ਹਾਲੀ ਨੇ ਉਹਨਾਂ ਨੇ ਕੋਈ ਸਤਨਾਮ ਵਾਹਿਗੁਰੂ ਕਰਦਿਆਂ ਉੱਧਰੋਂ ਬਾਬੇ ਦਾ ਸਪੀਕਰ ਗੁਰਦੁਆਰੇ ਚੱਲਣ ਡਿਆ ਹੋਣਾ, ਅਤੇ ਕਈ ਜਿਹੜੇ ਪਰਿਵਾਰ ਸੀ ਉਹ ਫਿਰ ਨਾਲ ਉਹਨਾਂ ਨੇ ਬਾਣੀ ਦਾ ਪਾਠ ਲਾਇਆ ਹੋਣਾ। ਹੁਣ ਉਦੋਂ ਬਰਕਤ ਸੀ ਘਰ ਦੇ ਵਿੱਚ, ਤੁਸੀਂ ਵੇਖੋ ਅੱਜ ਘਰਾਂ ਵਿੱਚ ਬਹੁਤ ਕੁਝ ਹੁੰਦਾ ਪਰ ਘਰ ਵਿੱਚ ਬਰਕਤ ਬਿਲਕੁਲ ਨਹੀਂ ਹੁੰਦੀ। ਹੁਣ ਬਰਕਤ ਜਿਹੜੀ ਹੈ ਨਾ ਉਹ ਥੋੜ੍ਹੀ ਵਿੱਚ ਵੀ ਹੋ ਸਕਦੀ ਹੈ, ਅਤੇ ਜਿਹੜੀ ਬਰਕਤ ਖਤਮ ਹੋ ਜਾਵੇ ਫਿਰ ਬੰਦੇ ਕੋਲ ਬਹੁਤ ਕੁਝ ਵੀ ਹੋਵੇ ਅਤੇ ਤਾਂ ਵੀ ਜਿਹੜੀ ਹੈ ਉਹ ਗੱਲ ਬਣਦੀ ਨਹੀਂ। ਇਸ ਕਰਕੇ ਬਰਕਤ ਹੋਣੀ ਜ਼ਰੂਰੀ ਹੈ। ਅਤੇ ਬਰਕਤ ਹੋਵੇਗੀ ਕਿਵੇਂ? ਜਿਵੇਂ ਅਸੀਂ ਗੁਰੂ ਦੀ ਵਿਚਾਰ ਦੇ ਨਾਲ ਜੁੜਾਂਗੇ। ਹੁਣ ਬਾਬੇ ਨੇ ਜਿਹੜਾ ਇੱਥੇ ਸ਼ਬਦ ਰੱਖਿਆ, ਆਪਾਂ ਗੱਲ ਨੂੰ ਮੈਂ ਪ੍ਰਾਰੰਭ ਕਰਨ ਲੱਗਾ ਸੀ, ਧੰਨ ਗੁਰੂ ਅਮਰਦਾਸ ਮਹਾਰਾਜ ਨੇ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ, ਉਹਨਾਂ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਸੰਗਤ ਕੀਤੀ। ਗੁਰੂ ਅਮਰਦਾਸ ਦਾ ਜੋ ਤੁਸੀਂ ਮੁੱਢਲਾ ਜੀਵਨ ਪੜ੍ਹੋਗੇ, ਦੇਵੀ ਦੇਵਤਿਆਂ ਦੀ ਉਹਨਾਂ ਨੇ ਆਰਾਧਨਾ ਕੀਤੀ, ਸਾਰੀ ਸਾਰੀ ਰਾਤ ਪੈਰਾਂ 'ਚ ਘੁੰਗਰੂ ਬੰਨ ਕੇ ਉਹ ਨੱਚਦੇ ਰਹੇ, ਤੀਰਥਾਂ ਦੇ ਉੱਤੇ ਜਾ ਕੇ ਉਹ ਇਸ਼ਨਾਨ ਪਾਣੀ ਕਰਦੇ ਰਹੇ, ਅਤੇ ਜਦੋਂ ਉਹ ਗੁਰਦਾ ਗੱਦੀ 'ਤੇ ਬਿਰਾਜਮਾਨ ਹੋਵੇ ਤਾਂ ਤੀਰਥਾਂ ਦੇ ਉੱਤੇ ਬਾਅਦ ਵਿੱਚ ਵੀ ਗਏ ਨੇ ਉਹ, ਪਰ ਮਗਰੋਂ ਉਹ ਇਸ ਕੰਮ ਲਈ ਗਏ ਨੇ ਵੀ ਲੋਕੋ, ਹੇ ਸੰਸਾਰ ਦੇ ਲੋਕੋ, ਮੈਂ ਬੜਾ ਚਿਰ ਭੜਕਿਆ, ਮੈਨੂੰ ਇੱਥੋਂ ਕੁਝ ਨਹੀਂ ਲੱਭਾ, ਜਿੰਨੀਆਂ ਬਰਕਤਾਂ ਨੇ ਉਹ ਗੁਰੂ ਅੰਗਦ ਦੇ ਘਰ ਦੇ ਵਿੱਚ ਨੇ, ਤੁਸੀਂ ਵੀ ਉੱਧਰ ਨੂੰ ਤੁਰੋ। ਇਸ ਕਰਕੇ ਸਾਰੀ ਬਰਕਤ ਇੱਥੇ ਹੈ, ਸਾਰਾ ਕੁਝ ਹੀ। ਸਾਚੇ ਸਾਹਿਬਾ ਕਿਹਾ ਨਾਹੀ ਘਰ ਤੇਰਾ, ਇਸ ਘਰ ਵਿੱਚ ਸਭ ਕੁਝ ਹੈ, ਪਰ ਮਿਲੇਗਾ ਤਾਂ ਜੇ ਆਪਾਂ ਬੈਠਾਂਗੇ, ਜੇ ਆਪਾਂ ਗੱਲਾਂ ਨੂੰ ਵਿਚਾਰਾਂਗੇ। ਹੁਣ ਆਪਾਂ ਕਹਿੰਦੇ ਜੀ ਮਿਲ ਕੁਝ ਨਹੀਂ ਰਿਹਾ, ਬਰਕਤ ਨਹੀਂ ਹੈ ਘਰ ਦੇ ਵਿੱਚ, ਆਪਾਂ ਕਿੰਨੀ ਵਾਰ ਐਸਾ ਹੁੰਦਾ ਵੀ ਆਪਾਂ ਗੁਰੂ ਦੇ ਸ਼ਬਦ ਨੂੰ ਵੀ ਸਮਝਿਆ ਹੈ, ਵਿਚਾਰਿਆ ਹੈ ਜੀਵਨ ਵਿੱਚ, ਕਦੀ ਬਾਣੀ ਦੇ ਨਾਲ ਵੀ ਜੁੜੇ ਹਾਂ, ਅਸੀਂ ਜੁੜਦੇ ਨਹੀਂ। ਗੁਰਦੁਆਰਿਆਂ ਵਿੱਚ ਆਣ ਕੇ ਵੀ ਅਸੀਂ ਕਈ ਵਾਰ ਉਹ ਬਦਕਿਸਮਤ ਲੋਕ ਹੁੰਦੇ ਹਾਂ ਜਿਹੜੇ ਖੂਹ ਦੇ ਵਿੱਚ ਆਣ ਕੇ, ਖੂਹ ਦੇ ਕੋਲ ਖਲੋ ਕੇ ਵੀ ਪਿਆਸੇ ਹੀ ਵਾਪਸ ਮੁੜ ਜਾਂਦੇ ਹਾਂ, ਸ਼ਬਦ ਨਾਲ ਸਾਂਝ ਨਹੀਂ ਪੈਂਦੀ। ਹੁਣ ਕਬੀਰ ਸਾਹਿਬ ਨੇ ਅੱਜ ਜਿਹੜੀ ਗੱਲ ਆਖੀ, ਆਖਿਆ ਕਬੀਰ ਸਾਧੂ ਕੀ ਸੰਗਤ ਰਹੋ। ਸਾਧੂ, ਹੁਣ ਸਾਧੂ ਨੂੰ ਕਿਵੇਂ ਪਛਾਣੀਏ ਵੀ ਸਾਧੂ ਕਿਹੜਾ ਹੁੰਦਾ? ਵੇਖੋ, ਤੁਸੀਂ ਜਿੰਨੇ ਕੁ ਸਰੀਰ ਬੈਠੇ ਹੋ ਨਾ, ਚੇਤੇ ਰੱਖ ਲਓ ਜ਼ਿੰਦਗੀ 'ਚ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਸਾਧੂ ਨਹੀਂ ਜਾਏਗਾ। ਜਿੰਨਾ 35 ਮਹਾਂਪੁਰਖਾਂ ਦੀ ਬਾਣੀ ਹੈ, ਸਾਡੇ ਲਈ ਕੋਈ 36ਵਾਂ ਸਾਧੂ ਨਹੀਂ ਜਾਏਗਾ। ਇਹ ਸਾਨੂੰ ਮਹਾਰਾਜ ਨੇ ਬੜਾ ਸੌਖਾ ਤਰੀਕਾ ਦੱਸ ਦਿੱਤਾ। ਮੇਰੇ ਲਈ ਸਾਧੂ ਕੀ ਹੈ? ਸਾਧੂ ਸਤਿਗੁਰ ਜੇ ਮਿਲੇ ਤਾਂ ਪਾਈਏ ਗੁਣੀ ਨਿਧਾਨ। ਮੇਰੇ ਲਈ ਸਾਧੂ ਕੌਣ ਹੈ? ਜਿਹੜਾ ਸਤਿਗੁਰੂ ਹੈ। ਬਾਕੀ ਹੋਰ ਵੀ ਸਾਧੂ ਨੇ ਜਿਹੜੇ ਲੋਕਾਂ ਦੇ ਘਰਾਂ ਵਿੱਚੋਂ ਮੰਗਦੇ ਫਿਰਦੇ ਨੇ। ਗੁਰੂ ਅਮਰਦਾਸ ਸਾਹਿਬ ਦਾ ਇੱਕ ਵਾਕ ਹੈ, ਉਹ ਕਹਿੰਦੇ ਅਭਿਆਗਤ ਇਹ ਨਾ ਆਖੀਐ ਜਿਨ ਕੇ ਚਿੱਤ ਮੈਂ ਭਰਮ। ਇਹ ਸਤਿਗੁਰੂ ਮਹਾਰਾਜ ਨੇ ਅਭਿਆਗਤ ਕਹਿੰਦੇ ਨੇ ਸਾਧੂ ਨੂੰ, ਆਖਿਆ ਸਾਧੂ ਉਹ ਨਹੀਂ ਹੁੰਦੇ ਜਿਹੜੇ ਆਪ ਭਟਕਦੇ ਰਹਿੰਦੇ ਨੇ, ਜਿਨ੍ਹਾਂ ਦੇ ਜਿਹਦੇ ਆਪਣੇ ਮਨ 'ਚ ਭਟਕਣਾ ਹੈ, ਉਹ ਕਿਸੇ ਦੀ ਭਟਕਣਾ ਨੂੰ ਦੂਰ ਕਿੱਦਾਂ ਕਰੇਗਾ? ਸਾਧੂ ਹੋਵੇ ਤਾਂ ਭਟਕਣਾ ਕਾਹਦੀ ਹੈ? ਹੁਣ ਇੱਕ ਵਾਕ ਉੱਥੇ ਗੁਰੂ ਅਮਰਦਾਸ ਸਾਹਿਬ ਦਾ ਆਉਂਦਾ ਹੈ, ਉਹਨਾਂ ਆਖਿਆ ਅਭਿਆਗਤ ਇਹ ਨਾ ਆਖੀਐ ਜੇ ਪਰ ਘਰ ਭੋਜਨ ਕਰੇਨ। ਅਭਿਆਗਤ ਉਹ ਨਹੀਂ, ਸਾਧੂ ਉਹ ਨਹੀਂ ਜਿਹੜਾ ਲੋਕਾਂ ਦੇ ਘਰਾਂ ਵਿੱਚ ਜਾ ਕੇ ਮੰਗਦਾ ਫਿਰਦਾ, ਉਹਨੂੰ ਸਾਧੂ ਨਹੀਂ ਜੇ ਕਹਿੰਦੇ। ਅਭਿਆਗਤ ਇਹ ਨਾ ਆਖੀਏ ਜੇ ਪਰ ਘਰ, ਪਰ ਘਰ ਦਾ ਅਰਥ ਹੈ ਪਰਾਇਆ ਘਰਾਂ ਵਿੱਚ ਭੋਜਨ ਕਰਨ ਵਾਲਾ, ਉਹ ਸਾਧੂ ਨੇ। ਤੁਸੀਂ ਕਿੰਨੇ ਵੇਖਦੇ ਹੋ ਜਿਹੜੇ ਲੋਕਾਂ ਦੇ ਘਰਾਂ ਵਿੱਚ ਠੂਠੇ ਲੈ ਕੇ ਮੰਗਦੇ ਫਿਰਦੇ ਨੇ। ਅਭਿਆਗਤ ਇਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿ ਰਹੇ ਨੇ, ਉਹਨਾਂ ਦਾ ਸਲੋਕ ਹੈ। ਅਭਿਆਗਤ ਇਹ ਨਾ ਆਖੀਐ ਜੇ ਪਰ ਘਰ ਭੋਜਨ

ਕਰੇਨ ਆਖਿਆ ਉਧਰੇ ਕਾਰਨ ਆਪਣੇ ਬਹਿਲੇ ਭੇਕ ਕਰੇਨ, ਆਪਣੇ ਪੇਟ ਦੀ ਖਾਤਰ ਭੇਕ ਕਰਦੇ ਫਿਰਦੇ ਨੇ, ਵਿਖਾਵੇ ਕਰਦੇ ਫਿਰਦੇ ਨੇ ਵੀ ਕਿਸੇ ਤਰੀਕੇ ਨਾਲ ਸਾਡਾ ਪੇਟ ਭਰ ਜਾਵੇ। ਲੋਕ ਉਹਨਾਂ ਨੂੰ ਵੀ ਕੀ ਕਹਿੰਦੇ ਨੇ, ਸਾਧੂ ਕਹਿੰਦੇ ਨੇ। ਮੈਂ ਪਿਛਲੇ ਦਿਨੀ ਇੱਕ ਅਰਜ਼ ਕੀਤੀ ਸੀ ਸਾਧ ਸੰਗਤ, ਜਦੋਂ ਨਾ ਆਪਾਂ ਸ਼ਬਦ ਵਰਤਦੇ ਹਾਂ ਬਾਬਾ, ਬੜੇ ਸੰਭਲ ਕੇ ਸ਼ਬਦ ਨੂੰ ਵਰਤਿਆ ਕਰੋ, ਕਿਉਂਕਿ ਜੇ ਤੁਸੀਂ ਜਣੇ ਖਣੇ ਨੂੰ ਬਾਬਾ ਕਹਿ ਰਹੇ ਹੋ, ਜਿਹੜਾ ਲੋਕਾਂ ਦੇ ਘਰਾਂ ਵਿੱਚ ਦੇ ਦਰਵਾਜ਼ੇ ਖੜਕਾ ਕੇ ਮੰਗਦਾ ਫਿਰਦਾ, ਤੇ ਬਾਬਾ ਤੇ ਅਜੀਤ ਸਿੰਘ ਵੀ ਹੈਗਾ ਏ, ਤੇ ਤੁਹਾਡੇ ਬੱਚੇ ਤੁਹਾਡੇ ਉੱਤੇ ਸਵਾਲ ਇਹ ਨਾ ਕਰਨ ਕਿ ਕਿਤੇ ਬਾਬਾ ਅਜੀਤ ਸਿੰਘ ਵੀ ਇਸ ਬਾਬੇ ਵਰਗਾ ਤੇ ਨਹੀਂ। ਜਦੋਂ ਤੁਸੀਂ ਜਣੇ ਖਣੇ ਨੂੰ ਬਾਬਾ ਕਹਿੰਦੇ ਹੋ ਨਾ, ਕੋਈ ਸਿਗਰਟਾਂ ਬੀੜੀਆਂ ਵਾਲੇ ਨੂੰ ਵੀ ਤੁਸੀਂ ਬਾਬਾ ਕਹੀ ਜਾਂਦੇ ਹੋ, ਤੇ ਤੁਹਾਡੇ ਬੱਚੇ ਸਵਾਲ ਨਾ ਕਰਨ ਵੀ ਪਿਤਾ ਜੀ ਆਪਾਂ ਇਹ ਕਹਿੰਦੇ ਹਾਂ ਵੀ ਬਾਬਾ ਨਾਨਕ ਕਿਤੇ ਉਹ ਵੀ ਇੱਦਾਂ ਦਾ ਨਹੀਂ ਸੀ। ਇਸ ਕਰਕੇ ਸਾਡੇ ਮੂੰਹ ਦੀ ਸ਼ਬਦਾਵਲੀ ਤੇ ਸਾਨੂੰ ਬੜਾ ਧਿਆਨ ਦੇਣਾ ਚਾਹੀਦਾ ਹੈ ਵੀ ਅਸੀਂ ਬਾਬਾ ਕਿਹਨੂੰ ਕਹਿਣਾ ਹੈ ਤੇ ਕਿਹਨੂੰ ਨਹੀਂ ਕਹਿਣਾ। ਅਸੀਂ ਤੇ ਜਣੇ ਖਣੇ ਨੂੰ ਕਹਿੰਦੇ ਹਾਂ ਜੀ ਇਹ ਬਾਬਾ ਹੈ, ਇਹ ਸਾਧੂ ਹੈ, ਇਹ ਸੰਤ ਹੈ, ਇਹ ਬ੍ਰਹਮ ਗਿਆਨੀ ਨੇ, ਉਹਦੇ ਕੋਈ ਲੱਛਣ ਨੇ ਭਾਈ? ਸਤਿਗੁਰ ਦੀ ਬਾਣੀ ਨੇ ਆਖਿਆ ਅਭਿਆਗਤ ਇਹ ਨਾ ਆਖੀਆਂ ਜੇ ਪਰ ਕਰ ਭੋਜਨ ਕਰੇਨ, ਜਿਹੜੇ ਪਰਾਇਆ ਘਰਾਂ ਵਿੱਚ ਭੋਜਨ ਕਰਦੇ ਫਿਰਦੇ ਹਨ ਉਹਨਾਂ ਨੂੰ ਸਾਧੂ ਨਹੀਂ ਕਿਹਾ ਜਾਂਦਾ। ਰਾਤੀ ਵੀ ਇੱਕ ਸ਼ਬਦ ਵਿਚ ਆ ਰਿਹਾ ਸੀ, ਕੱਲ੍ਹ ਸ਼ਾਮ ਦੇ ਦੁਆਨਾਂ ਵਿੱਚ ਬਾਬੇ ਨੇ ਆਖਿਆ ਗਿਆਨ ਵਿਹੂਣਾ ਗਾਵੈ ਗੀਤ। ਗਿਆਨ ਤੋਂ ਸੱਖਣਾ ਗੀਤ ਗਾਉਣ ਲੱਗ ਪਿਆ, ਸਮਝ ਕੋਈ ਨਹੀਂ ਗੀਤ ਗਾਉਣ ਲੱਗ ਪਿਆ। ਗਿਆਨ ਵਿਹੂਣਾ ਗਾਵੈ ਗੀਤ, ਭੁੱਖੇ ਮੁੱਲਾਂ ਘਰੇ ਮਸੀਤ। ਭੁੱਖਾ ਮਰਦਾ ਸੀ ਤੇ ਸੋਚਿਆ ਵੀ ਇੱਕ ਮਸੀਤ ਨਾ ਪਾ ਲਈਏ, ਭੁੱਖਾ ਮਰਦਾ ਸੀ, ਕੋਈ ਸਮਝ ਨਹੀਂ। ਭੁੱਖੇ ਮੁੱਲਾਂ ਘਰੇ ਮਸੀਤ, ਭੁੱਖਾ ਮਰਦਾ ਸੀ, ਕੋਈ ਧਰਮ ਦੀ ਕੋਈ ਸਮਝ ਨਹੀਂ ਹੈ। ਇੱਕ ਮਸੀਤ ਜੀ ਖੋਲ੍ਹ ਲਈ ਅਤੇ ਉਹਦਾ ਕਾਰੋਬਾਰ ਉੱਥੇ ਚੰਗਾ ਚੱਲ ਗਿਆ। ਇਸੇ ਤਰੀਕੇ ਨਾਲ ਭੁੱਖਾ ਮਰਦਾ ਸੀ, ਸੋਚਿਆ ਡੇਰਾ ਨਾ ਬਣਾ ਲਈਏ, ਇੱਕ ਕੰਮ ਵਾਹਵਾ ਤੁਰ ਪਵੇਗਾ। ਡੇਰਾ ਬਣਾ ਕੇ ਬਹਿ ਗਿਆ, ਲੋਕ ਆਉਣ ਲੱਗ ਪਏ। ਲੋਕ ਤੁਹਾਨੂੰ ਵੇਖੋ ਜੀ, ਅੱਜ ਕੱਲ੍ਹ ਤਾਂ ਦੁਨੀਆ ਇੱਦਾਂ ਦੀ, ਹੁਣ ਆਪਾਂ ਕਹਿੰਦੇ ਇੰਡੀਆ ਦੀ ਆਬਾਦੀ 150 ਕਰੋੜ ਹੈ, ਜਿੱਦਾਂ ਦੀ ਤੁਹਾਡੇ ਦੀ ਤੁਹਾਡੀ ਮੈਂਟੈਲਿਟੀ ਹੈ, ਤੁਹਾਨੂੰ ਉੱਦਾਂ ਦਾ 50-70 ਲੱਖ ਬੰਦਾ ਲੱਭ ਹੀ ਜਾਣਾ ਉਹਦੇ ਵਿੱਚੋਂ। ਜਦੋਂ ਆਪਾਂ ਵੇਖਦੇ ਨਾ ਭੀੜਾਂ ਬੈਠੀਆਂ ਹੋਈਆਂ ਨੇ ਜੀ, ਮਾਨਸਿਕ ਤੌਰ 'ਤੇ ਜਿਹੜੇ ਰੋਗੀ ਬੰਦੇ ਨੇ ਨਾ, ਮਾਨਸਿਕ ਤੌਰ 'ਤੇ ਜਿਹੜੇ ਰੋਗੀ ਨੇ, ਅਤੇ ਉਹ ਜੋ ਮਰਜ਼ੀ ਸਟੇਜਾਂ 'ਤੇ ਬੋਲੀ ਜਾਣ, ਉਹਨਾਂ ਨੂੰ ਆਪਣੇ ਨਾਲ ਦੇ ਰੋਗੀ ਲੱਭ ਹੀ ਜਾਣੇ ਨੇ ਜਿਹੜੇ ਉਹਨਾਂ ਦੇ ਅੱਗੇ ਬੈਠੇ ਨੇ, ਅਤੇ ਉਹਨਾਂ ਤੋਂ ਕੋਈ ਬਹੁਤਾ ਇੰਸਪਾਇਰ ਹੋਣ ਦੀ ਲੋੜ ਨਹੀਂ, ਪ੍ਰਭਾਵਿਤ ਹੋਣ ਦੀ ਲੋੜ ਨਹੀਂ ਹੈ ਵੀ ਫਲਾਣੇ ਡੇਰੇ ਵਿੱਚ ਤਾਂ ਏਡੀ ਵੱਡੀ ਰੌਣਕ ਹੈ। ਭਾਈ ਬਾਬਾ ਵੀ ਮਾਨਸਿਕ ਰੋਗੀ ਸੀ, ਉੱਦਾਂ ਦੇ ਉਹਨੂੰ ਲੋਕ ਲੱਭ ਜਾਂਦੇ ਨੇ, ਉਹ ਕੋਈ ਫਰਕ ਨਹੀਂ ਹੁੰਦਾ। ਆ ਬਾਬੇ ਦਾ ਇੱਕ ਅੱਛਾ, ਚੋਰਾਂ ਨੂੰ ਚੋਰ ਨਹੀਂ ਲੱਭਦੇ ਕੀ? ਇੱਕੋ ਹੀ ਚੋਰ ਹੁੰਦਾ, ਚੋਰਾਂ ਨੂੰ ਚੋਰ ਲੱਭ ਜਾਂਦੇ ਨੇ, ਯਾਰਾਂ ਨੂੰ ਯਾਰੀ ਕਰਨ ਵਾਲਿਆਂ ਨੂੰ, ਯਾਰ ਦਾ ਅਰਥ ਇੱਥੇ ਸਮਝੋ ਜਾਰੀ ਕਰਨ, ਵੇਸ਼ਵਾਗਾਮੀ ਕਰਨ ਵਾਲੇ, ਉਹਨਾਂ ਨੂੰ ਉੱਦਾਂ ਦੇ ਬੰਦੇ ਲੱਭ ਨਹੀਂ ਜਾਂਦੇ, ਲੱਭ ਜਾਂਦੇ ਨੇ। ਬਾਬੇ ਦਾ ਬਚਨ ਹੈ, ਮੇਰਾ ਗੁੱਸਾ ਨਾ ਕਰਿਓ, ਕਿ ਚੋਰਾਂ ਜਾਰਾਂ ਰੰਡੀਆਂ ਕੁੱਟਣੀਆਂ ਦੀਵਾਨ, ਵੇਦੀਨਾ ਕੀ ਦੋਸਤੀ ਵੇਦੀਨਾ ਸਿਉਂ ਖਾਣ। ਬਾਬੇ ਨੇ ਕਿਹਾ ਚੋਰਾਂ ਨੂੰ ਚੋਰ ਲੱਭ ਜਾਂਦੇ ਨੇ, ਜਾਰਾਂ ਨੂੰ ਜਾਰ ਲੱਭ ਜਾਂਦੇ ਨੇ, ਰੰਡੀਆਂ ਨੂੰ ਰੰਡੀਆਂ ਲੱਭ ਜਾਂਦੀਆਂ ਨੇ। ਇਹ ਸ਼ਬਦ ਵਾਹਿਗੁਰੂ ਥੋੜ੍ਹਾ ਜਿਹਾ ਕੌੜਾ ਬਾਬੇ ਨੇ ਵਰਤਿਆ, ਇੱਥੇ ਰੰਡੀ ਦਾ ਅਰਥ ਹੈ ਉਹ ਔਰਤਾਂ ਜਿਹੜੀਆਂ ਧੰਦਾ ਕਰਾਉਂਦੀਆਂ ਨੇ, ਉਹਨੂੰ ਆਖਿਆ, ਉੱਦਾਂ ਨਹੀਂ ਆਖਿਆ ਕਿਸੇ ਨੂੰ। ਕੁੱਟਣੀਆਂ ਇੱਕ ਸ਼ਬਦ ਵਰਤਦਾ, ਇਹ ਫੱਫੇ ਕੁੱਟਣੀ ਹੈ, ਹੁਣ ਕੁੱਟਣੀਆਂ ਨੂੰ ਕੁੱਟਣੀਆਂ ਲੱਭ ਜਾਂਦੀਆਂ ਨੇ, ਭੀੜਾਂ ਇਕੱਠੀਆਂ ਹੋ ਜਾਂਦੀਆਂ ਨੇ। ਹੁਣ ਤੁਸੀਂ ਇੱਦਾਂ ਜੇ ਇੱਕ ਵੋਟ ਹੀ ਕਰਾਉਣੀ ਹੋਵੇ ਆਪਾਂ, ਵੀ ਜੇ ਇੱਕ ਪਾਰਟੀ ਹੋਵੇ ਤੇ ਉਸ ਪਾਰਟੀ ਦੇ ਵਰਕਰ ਵੀ ਲੱਭ ਜਾਂਦੇ ਨੇ, ਉਹਨਾਂ ਨੂੰ ਵੋਟਾਂ ਪਾਉਣ ਵਾਲੇ ਵੀ ਇਕੱਠੇ ਹੋ ਜਾਂਦੇ ਨੇ। ਇੱਦਾਂ ਹੀ ਜਿਹੜਾ ਬੰਦਾ ਹੈ, ਜਿਹੜਾ ਐਲੀਮੈਂਟ ਹੈ, ਜੇ ਚੋਰ ਨੇ ਤੇ ਚੋਰ ਤੇ 50 ਲੱਖ ਵੀ ਇਕੱਠਾ ਹੋ ਸਕਦਾ, ਕਿਹੜਾ ਇੱਕੋ ਹੀ ਚੋਰ ਹੈ ਇੱਥੇ? ਜੇ ਠੱਗ ਨੇ ਤੇ ਠੱਗ 50 ਲੱਖ ਵੀ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੋ ਜਾਂਦੇ ਨੇ। ਆਪਾਂ ਇਹ ਥੋੜ੍ਹਾ ਕਹਿੰਦੇ ਹਾਂ ਵੇਖੋ ਜੀ ਉਹਦੀ ਤੇ ਬੜੀ ਚੱਲਦੀ ਹੈ, ਉੱਥੇ ਤੇ ਲੱਖਾਂ ਦੀ ਭੀੜ ਹੈ। ਭਾਈ ਚੋਰਾਂ ਦੀ ਭੀੜ ਹੈ, ਤੇਰੀ ਸਿਆਣਪੇ ਹੈ ਵੀ ਤੂੰ ਇਸ ਚੋਰਾਂ ਦੀ ਭੀੜ ਦੇ ਵਿੱਚ ਜਾਣਾ ਨਹੀਂ ਹੈ, ਤੇਰਾ ਸਿਰ ਕੇਵਲ ਆਪਣੇ ਗੁਰੂ ਨੂੰ ਝੁਕਣਾ ਚਾਹੀਦਾ, ਇਹ ਤੇਰੀ ਸਿਆਣਪ ਹੈ। ਹੁਣ ਰੌਣਕਾਂ ਲੱਗੀਆਂ ਰਹਿੰਦੀਆਂ ਨੇ ਪੱਬਾਂ ਕਲੱਬਾਂ ਵਿੱਚ, ਰੌਣਕਾਂ ਕੀ ਜ਼ਿਆਦਾ ਰੌਣਕ ਲੱਗਣ ਦਾ ਮਤਲਬ ਇਹ ਹੁੰਦਾ ਹੈ ਵੀ ਲੋਕ ਸਿਆਣੇ ਹੋ ਗਏ ਨੇ ਉੱਥੇ ਸਾਰੇ, ਇਹ ਤੇ ਕੋਈ ਕ੍ਰਾਈਟੀਰੀਆ ਨਹੀਂ ਹੈ। ਅਸੀਂ ਜਦੋਂ ਉਲਝਦੇ ਹਾਂ ਨਾ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਸੇ ਬੰਨੇ ਵੀ ਭੱਜਦੇ ਹਾਂ, ਕਿਸੇ ਕਬਰ ਵਾਲੇ ਬਾਬੇ ਵੱਲ ਭੱਜ ਗਏ, ਕਿਸੇ ਹੋਰ ਬਾਬੇ ਵੱਲ ਭੱਜ ਗਏ, ਕਿਸੇ ਹੋਰ ਨੂੰ ਸਾਧੂ ਸਮਝ ਲਿਆ, ਤੇ ਸਾਡਾ ਕੀ ਹੁੰਦਾ ਹੈ? ਵੇਖੋ ਜੀ ਐਵੇਂ ਥੋੜ੍ਹਾ ਲੋਕ ਉੱਥੇ ਜਾਂਦੇ ਨੇ, ਆਖਰ ਕੁਝ ਤੇ ਉੱਥੇ ਹੈ ਵੀ ਭਾਈ ਚੋਰ ਇਕੱਠੇ ਹੋਏ ਨੇ ਸਾਰੇ, ਉਹਨਾਂ ਨੂੰ ਆਪਣੇ ਨਾਲ ਦੇ ਲੱਭ ਗਏ। ਹੁਣ ਕੀ ਸ਼ੂਗਰ ਦਾ ਮਰੀਜ਼ ਪੂਰੀ ਦੁਨੀਆਂ 'ਚ ਇੱਕੋ ਹੀ ਹੁੰਦਾ? ਇੱਕ ਤਾਂ ਨਹੀਂ ਹੈਗੇ ਵੀ ਜੇ ਆਪਾਂ ਇੱਦਾਂ ਕੱਢਣਾ ਹੋਵੇ ਵੀ ਭਾਈ ਸ਼ੂਗਰ ਦੇ ਮਰੀਜ਼ ਇਕੱਠੇ ਕਰਨੇ ਨੇ, ਤੁਹਾਨੂੰ ਸਰੀ ਦੇ ਵਿੱਚੋਂ ਹੀ ਕਿੰਨੇ ਲੱਭ ਜਾਣੇ ਨੇ? ਜੇ ਆਪਾਂ ਕੱਢਣਾ ਹੋਵੇ ਵੀ 5 ਫੁੱਟ 5 ਇੰਚ ਕੱਦ ਵਾਲੇ ਕਿੰਨੇ ਨੇ? ਲੱਭ ਜਾਣੇ ਨੇ। 5 ਫੁੱਟ 7 ਵਾਲੇ ਵੀ ਲੱਭ ਜਾਣੇ ਨੇ। ਇੱਦਾਂ ਹੀ ਹੈ। ਸੋ ਭੀੜਾਂ ਤੋਂ ਕਦੀ ਵੀ ਇੰਸਪਾਇਰ ਹੋਣ ਦੀ ਲੋੜ
ਨਹੀਂ ਹੈ, ਪ੍ਰਭਾਵਿਤ ਹੋਣ ਦੀ ਲੋੜ ਨਹੀਂ ਹੈ ਵੀ ਫਲਾਨੇ ਦੇ ਮਗਰ ਇੰਨੀਆਂ ਭੀੜਾਂ ਨੇ। ਨਹੀਂ, ਭੀੜ ਕਦੀ ਵੀ ਸਿਆਣਪ ਨਹੀਂ ਹੁੰਦੀ, ਭੀੜਾਂ ਨਹੀਂ ਤੇ ਦੁਨੀਆਂ ਨੂੰ ਤਬਾਹ ਕੀਤਾ ਅੱਜ ਤਾਈਂ। ਅੱਛਾ ਜੀ, ਤੁਸੀਂ ਅੰਦਾਜ਼ਾ ਲਾਓ ਸਾਧ ਸੰਗਤ ਇਕੱਲੇ ਬੰਦੇ ਨੇ ਅੱਜ ਤਾਈਂ ਨੁਕਸਾਨ ਪਹੁੰਚਾਇਆ ਕਿਸੇ ਨੂੰ? ਬਹੁਤ ਮਾਈਨਰ, ਬਹੁਤ ਘੱਟ ਪਹੁੰਚਾਇਆ ਹੋਵੇਗਾ, ਪਰ ਕਿਤੇ ਇੱਕ ਦੁੱਕ ਮਤਲਬ ਚਾਂਸ ਹੋਏ ਹੋਣਗੇ ਵੀ ਇਕੱਲਾ ਬੰਦਾ ਹੈ ਜੀ, ਉਹਨੇ ਕੋਈ ਡਾਂਗ ਚੁੱਕ ਲਈ, ਪਾਗਲ ਹੋਇਆ ਸੀ, ਪੁਲਿਸ ਵਾਲਿਆਂ ਨੇ ਘੇਰਾ ਪਾ ਲਿਆ ਤੇ ਉਹਨੂੰ ਖਤਮ ਕਰ ਦਿੱਤਾ, ਇਕੱਲਾ ਬੰਦਾ। ਪਰ ਭੀੜਾਂ ਦੀਆਂ ਭੀੜਾਂ ਜਦੋਂ ਇਕੱਠੀਆਂ ਹੁੰਦੀਆਂ ਨੇ ਤੇ ਸਭ ਤੋਂ ਵੱਡਾ ਨੁਕਸਾਨ ਦੁਨੀਆਂ ਨੂੰ ਪਹੁੰਚਾਇਆ ਹੀ ਉਹਨਾਂ ਨੇ। ਹੁਣ ਜਦੋਂ ਆਪਾਂ 84 ਦੀ ਗੱਲ ਕਰਦੇ ਹਾਂ, ਮਤਲਬ ਚਲੋ ਦੂਰ ਨਹੀਂ ਜਾਣਾ ਚਾਹੁੰਦਾ ਮੈਂ, 84 ਦੇ ਵਿੱਚ ਦਿੱਲੀ ਦੇ ਵਿੱਚ ਨੁਕਸਾਨ ਕਿਹਨੇ, ਇਕੱਲੇ ਬੰਦੇ ਨੇ ਨੁਕਸਾਨ ਕੀਤਾ ਕਦੀ? ਵੀ ਮੰਨ ਲਓ ਸਿੱਖ ਤੇ ਅੱਗੇ ਪਿੱਛੇ ਵੀ ਉੱਥੇ ਇਕੱਲੇ ਰਹਿੰਦੇ ਸੀ, ਉੱਥੇ ਹਿੰਦੂ ਭਰਾ ਵੀ ਰਹਿੰਦੇ ਸਨ, ਸਾਰੇ ਰਹਿੰਦੇ ਸਨ। ਜਦੋਂ ਭੀੜ ਦੇ ਰੂਪ ਵਿੱਚ ਇਕੱਠੇ ਹੋ ਗਏ ਤੇ ਉਦੋਂ ਉਹਨਾਂ ਨੇ ਘਰਾਂ ਨੂੰ ਅੱਗਾਂ ਲਾ ਦਿੱਤੀਆਂ। ਹੁਣ ਇਸ ਕਰਕੇ ਭੀੜ ਨੂੰ ਕਦੀ ਇੱਦਾਂ ਲੈਣ ਦੀ ਲੋੜ ਨਹੀਂ ਹੈ, ਕਿਸੇ ਤੋਂ ਵੀ ਆਪਣੇ ਗੁਰੂ ਨੂੰ ਛੱਡ ਕੇ। ਮੈਨੂੰ ਕੋਈ ਕਹਿੰਦਾ ਸਾਧੂ ਕਿਹੜਾ ਹੈ, ਮੈਂ ਕਹਿੰਦਾ ਮੈਨੂੰ ਕਿਸੇ ਸਾਧੂ ਦੀ ਲੋੜ ਨਹੀਂ, ਮੈਨੂੰ ਕਬੀਰ ਵਰਗਾ ਸਾਧੂ ਮਿਲ ਗਿਆ, ਮੈਨੂੰ ਰਵਿਦਾਸ ਮਹਾਰਾਜ ਵਰਗਾ ਸਾਧੂ ਮਿਲ ਗਿਆ, ਮੈਨੂੰ ਬਾਬੇ ਨਾਨਕ ਵਰਗਾ ਸਾਧੂ ਮਿਲ ਗਿਆ। 35 ਸਾਧੂ ਨੇ, ਮਹੀਨੇ ਦੇ 30 ਤੇ 31 ਦਿਨ ਹੁੰਦੇ ਨੇ, ਮੇਰੇ ਕੋਲ 35 ਸਾਧੂ ਨੇ, ਮੈਂ ਇੱਕ ਇੱਕ ਸਾਧੂ ਨੂੰ ਵੀ ਇੱਕ ਇੱਕ ਦਿਨ ਦਰਸ਼ਨ ਕਰਨ ਆਵਾਂ ਤੇ ਮੇਰਾ ਮਹੀਨਾ ਬੰਨੇ, ਮੇਰਾ ਮਹੀਨਾ ਬੰਨੇ। ਹੁਣ ਬਾਬੇ ਨੇ ਬਖਸ਼ਿਸ਼ ਵੇਖੋ ਕਿੱਡੀ ਪਿਆਰੀ ਕੀਤੀ, ਆਖਿਆ ਐਵੇਂ ਨਾ ਜਣੇ ਖਣੇ ਨੂੰ ਅਭਿਆਗਤ ਆਖਿਆ ਕਰੋ, ਸਾਧੂ ਆਖਿਆ ਕਰੋ। ਗੁਰੂ ਅਮਰਦਾਸ ਦਾ ਹੀ ਵਾਕ ਹੈ, ਉਹਨਾਂ ਆਖਿਆ ਅਭਿਆਗਤ ਨਾ ਆਖੀਅਨ ਜੇ ਪਰ ਕਰ ਭੋਜਨ ਕਰੇਨ। ਜਿਹੜੇ ਪਰਾਇਆ ਘਰਾਂ ਵਿੱਚ ਜਾ ਕੇ ਕੀ ਕਰਦੇ ਨੇ, ਭੋਜਨ ਕਰਦੇ ਨੇ, ਮੰਗਦੇ ਫਿਰਦੇ ਨੇ ਵੀ ਸਾਨੂੰ ਰੋਟੀ ਪ੍ਰਸ਼ਾਦਾ ਹੀ ਛਕਾ ਦਿਓ ਕੋਈ। ਬਾਬਾ ਜੀ ਫਿਰ ਸਾਧੂ ਕਹਿੰਦੇ ਕਿਹਨੂੰ ਨੇ, ਆਖਿਆ ਇਹਨਾਂ ਤੋਂ ਬਚਿਓ ਜਿਹੜੇ ਉਦਰੇਕ ਕਾਰਨ ਆਪਣੇ, ਜੇ ਉਧਰ ਦਾ ਅਰਥ ਹੁੰਦਾ ਸਾਧ ਸੰਗਤ ਪੇਟ, ਆਖਿਆ ਜਿਹੜੇ ਆਪਣੇ ਪੇਟ ਦੀ ਖਾਤਰ ਵਿਖਾਵੇ ਕਰਦੇ ਫਿਰਦੇ ਨੇ ਇਹਨਾਂ ਨੂੰ ਸਾਧੂ ਨਾ ਕਿਹੋ। ਉਧਰੇ ਕਾਰਨ ਆਪਣੇ ਬਹਿਲੇ ਭੇਖ ਕਰੇਨ ਅਭਿਆਗਤ ਸਹੀ ਨਾਨਕਾ ਸੁਣਿਓ। ਸਾਧੂ ਕਿਹਨੂੰ ਕਹਿੰਦੇ ਨੇ, ਸਾਧੂ ਉਹ ਨਹੀਂ ਜਿਹੜਾ ਇੱਦਾਂ ਚੱਕਰ ਕੱਢਦਾ ਫਿਰਦਾ ਕਦੀ ਕਿਸੇ ਦੇ ਦਰ ਉੱਤੇ ਕਦੀ ਕਿਸੇ ਦੇ ਦਰ ਉੱਤੇ। ਬਾਬੇ ਨੇ ਆਖਿਆ ਅਭਿਆਗਤ ਸਹੀ ਨਾਨਕਾ ਜੇ ਆਤਮ ਗੌਣ ਕਰੇਨ, ਜਿਨ੍ਹਾਂ ਨੇ ਆਪਣੇ ਅੰਦਰ ਦੇ ਚੱਕਰ ਕੱਢਣੇ ਸ਼ੁਰੂ ਕਰ ਦਿੱਤੇ। ਕਾਹਦੇ ਚੱਕਰ? ਆਪਣੇ ਅੰਦਰ ਦੇ। ਮਨ ਮੰਦਰ ਤਨ ਵੇਸ ਕਲੰਦਰ, ਘੱਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬੌੜ ਜਨਮ ਨਾ ਆਵਾਂ। ਜਿਹਨੇ ਆਪਣੇ ਅੰਦਰ ਆਤਮ, ਆਤਮ ਦਾ ਮਤਲਬ ਹੁੰਦਾ ਆਪਣੇ ਆਪੇ ਦਾ ਗੌਣ ਕਰਨਾ ਸ਼ੁਰੂ ਕਰ ਦਿੱਤਾ, ਜਿਹੜੇ ਆਪਣੇ ਆਪੇ ਵੱਲ ਮੁੜ ਗਏ। ਸਾਧੂ ਦੀ ਯਾਤਰਾ ਆਪਣੇ ਅੰਦਰ ਦੀ ਹੈ, ਉਹਦੀ ਯਾਤਰਾ ਬਾਹਰ ਦੀ ਨਹੀਂ ਹੈਗੀ। ਤੇ ਬਾਬੇ ਕਬੀਰ ਨੇ ਅੱਜ ਸਾਨੂੰ ਸਮਝਾਇਆ ਸਾਧ ਸੰਗਤ, ਉਹਨਾਂ ਆਖਿਆ ਕਬੀਰ ਸਾਧੂ ਕੀ ਸੰਗਤ ਰਹੋ। ਜੌਂ ਕੀ, ਜੌਂ ਦਾ ਅਰਥ ਕੀ ਹੁੰਦਾ ਹੈ? ਖਾਣ ਵਾਲੇ ਨੇ ਜੌਂ, ਆਮ ਪਸ਼ੂਆਂ ਨੂੰ ਪਹਿਲਾਂ ਜਵੀ ਜੁਵੀ ਪਾਉਂਦੇ ਹੁੰਦੇ ਸੀ, ਬੰਦੇ ਵੀ ਖਾਂਦੇ ਨੇ ਉਹ। ਜੌਂ ਕੀ ਭੂਸੀ ਖਾਓ, ਆਖਿਆ ਖਿਆਲ ਕਰੋ ਭਾਈ, ਰਹਿਣਾ ਚੰਗੇ ਬੰਦਿਆਂ ਦੀ ਸੰਗਤ ਵਿੱਚ ਚਾਹੀਦਾ ਹੈ, ਭਾਵੇਂ ਤੁਹਾਨੂੰ ਸੁੱਕਾ ਮਿੱਸਾ ਹੀ ਖਾਣਾ ਪਵੇ। ਚੰਗੇ ਬੰਦਿਆਂ ਦੀ ਸੰਗਤ ਵਿੱਚ ਤੁਹਾਨੂੰ ਸੁੱਕਾ ਮਿੱਸਾ ਵੀ ਮਿਲੇ ਨਾ, ਉਹਦਾ ਤੁਹਾਨੂੰ ਨੁਕਸਾਨ ਕੋਈ ਨਹੀਂ ਹੈ। ਮਾੜੇ ਬੰਦੇ ਦੀ ਸੰਗਤ ਵਿੱਚ ਤੁਹਾਨੂੰ ਖਾਣ ਪੀਣ ਨੂੰ ਚੰਗਾ ਮਿਲੇ ਤੇ ਇੱਕ ਦਿਨ ਨੁਕਸਾਨ ਜ਼ਿਆਦਾ ਹੋ ਜਾਣਾ। ਮੈਂ ਇੱਕ ਕਿਤਾਬ ਪੜ੍ਹ ਰਿਹਾ ਸੀ, ਮੈਨੂੰ ਗੱਲ ਚੇਤੇ ਆ ਗਈ, ਤੇ ਉਹਨੇ ਗੱਲ ਲਿਖੀ ਵੀ ਗਲ ਪੈ ਦੋਸਤ, ਇੱਦਾਂ ਦੀ ਉਹਦੀ ਕਹਾਣੀ ਸੀ। ਗਲ ਪੈ ਦੋਸਤ, ਗਲ ਪੈ ਦੋਸਤ ਸਮਝਦੇ ਕਿਹੜੇ ਹੁੰਦੇ? ਜਿਹੜੇ ਧੱਕੇ ਨਾਲ ਹੀ ਤੁਹਾਡੇ ਗਲ ਪੈ ਜਾਂਦੇ ਨੇ। ਹੁਣ ਇਹ ਸ਼ਬਦਾਵਲੀ, ਹੁਣ ਗਲ ਪੈਣ ਦੇ ਵੀ ਕਈ ਅਰਥ ਨੇ, ਇੱਕ ਤਾਂ ਹੁੰਦਾ ਵੀ ਇੱਦਾਂ ਗਲ ਉਹ ਫੜ ਲੈਣਾ, ਉਦਾਂ ਨਹੀਂ, ਮਤਲਬ ਕਈ ਉਹ ਨਾ ਕੋਈ ਕਵੀ ਸੀ ਜੀ, ਉਹਨੇ ਗੱਲ ਲਿਖੀ, ਕਹਿੰਦਾ ਵੀ ਮੈਂ ਨਾ ਕਿਤੇ ਕਵਿਤਾ ਸੁਣਾਉਣ ਲਈ ਗਿਆ, ਜਦੋਂ ਕਵਿਤਾ ਸੁਣਾਉਣ ਲਈ ਗਿਆ ਤੇ ਉੱਥੇ ਇੱਕ ਮੈਨੂੰ ਬੰਦਾ ਟੱਕਰ ਗਿਆ, ਬੰਦਾ ਟੱਕਰ ਗਿਆ ਤੇ ਕਹਿੰਦਾ ਜੀ ਉਹਨੇ ਕੋਈ 500 ਰੁਪਈਆ, ਦਿੱਲੀ ਦੀ ਗੱਲ ਹੈ, ਉਹਨੇ 500 ਰੁਪਈਆ ਉਹਨੂੰ ਦਿੱਤਾ। ਹੁਣ ਕਵੀ ਲਈ ਇਹ ਮਾਣ ਵਾਲੀ ਗੱਲ ਹੁੰਦੀ ਹੈ ਵੀ ਇਹਨੇ ਮੈਨੂੰ ਇੰਨਾ ਮੇਰਾ ਮਾਣ ਸਨਮਾਨ ਕੀਤਾ, ਆਂਹਦਾ ਮੈਂ 500 ਰੁਪਈਆ ਲੈ ਲਿਆ, ਆਂਹਦਾ ਨਾਲੇ ਭਾਈ ਸਾਹਿਬ ਆਪਣਾ ਨੰਬਰ ਵੀ ਦੇ ਦਿਓ। ਹੁਣ ਹੋ ਸਕਦਾ ਵੀ ਤੁਹਾਡੇ ਨਾਲ ਵੀ ਇੱਦਾਂ ਦੀ ਘਟਨਾ ਵਾਪਰੀ ਹੋਵੇ, ਆਂਹਦਾ ਜੀ ਨਾਲੇ ਆਪਣਾ ਨੰਬਰ ਦੇ ਦਿਓ। ਆਂਹਦਾ ਮੈਂ ਨੰਬਰ ਦੇ ਦਿੱਤਾ ਤੇ ਫਿਰ ਗੱਲਬਾਤ ਸਾਡੀ ਆਪਸ ਦੇ ਵਿੱਚ ਚੱਲ ਪਈ। ਫਿਰ ਇੱਕ ਦਿਨ ਕਹਿੰਦਾ ਵੀ ਮੈਂ ਨਾ ਤੁਹਾਡੇ ਲਿਆ ਰਿਹਾ, ਮੈਨੂੰ ਉਹਨੇ ਫੋਨ ਕਰਦਾ ਕਹਿੰਦਾ ਤੁਹਾਡੇ ਲਿਆ ਰਿਹਾ। ਆਂਹਦਾ ਜਦੋਂ ਉਹ ਆਇਆ ਤੇ ਉਹਨੇ ਇੰਨੇ ਫਰੂਟ ਵਾਹਵਾ ਸਮਾਨ ਜਿਹੜਾ ਉਹ ਮੇਰੇ ਘਰ ਦੇ ਵਿੱਚ ਲੈ ਆਂਦਾ, ਆਂਹਦਾ ਬੜਾ ਚੰਗਾ ਵੀ ਲੱਗਾ। ਹੁਣ ਜਦੋਂ ਬੰਦੇ ਨੂੰ ਇੱਦਾਂ ਹੋਵੇ, ਇੱਦਾਂ ਕਹਿੰਦਾ ਵੀ ਕਰਦਿਆਂ ਕਰਦਿਆਂ ਮਹੀਨਾ, ਡੇਢ ਮਹੀਨਾ, 2 ਮਹੀਨੇ, 4 ਮਹੀਨੇ ਲੰਘਦੇ ਗਏ। ਫਿਰ ਉਹ ਇੱਕ ਆਇਆ, ਉਹਨੇ ਮੇਰੇ ਬੱਚਿਆਂ ਲਈ ਚੱਪਲਾਂ, ਜੁੱਤੀਆਂ, ਮਤਲਬ ਇੱਦਾਂ ਸਮਾਨ ਹੋਰ ਲੈ ਆਉਂਦਾ। ਆਂਹਦਾ ਫਿਰ ਮੈਨੂੰ ਥੋੜ੍ਹੀ ਜਿਹੀ ਗੱਲ ਰੜਕਣ ਲੱਗ ਪਈ, ਸਮਝ ਗਏ ਬੇਨਤੀ ਨੂੰ? ਆਂਹਦਾ ਸਿਆਣਾ ਸੀ ਨਾ ਥੋੜ੍ਹਾ ਜਿਹਾ। ਆਂਹਦਾ ਮੈਨੂੰ ਰੜਕਣ ਲੱਗ ਪਈ ਤੇ ਮੈਂ ਉਹਨੂੰ ਆਖਿਆ ਵੀ ਭਾਈ ਸਾਹਿਬ ਜੀ ਠੀਕ ਹੈ, ਤੁਸੀਂ ਮਾਣ ਸਤਿਕਾਰ ਕਰ ਦਿਓ, ਪਰ ਆਂਹਦਾ ਨਹੀਂ ਨਹੀਂ ਕੋਈ ਨਹੀਂ ਆ, ਤੂੰ ਮਿੱਤਰ ਆ,
ਕੋਈ ਚੱਕਰ ਨਹੀਂ ਹੈ, ਫਿਕਰ ਨਾ ਕਰੀ। ਕਹਿੰਦਾ ਜਦੋਂ ਇੱਦਾਂ ਲੰਘ ਗਿਆ ਨਾ ਸਮਾਂ, ਅਤੇ ਇੱਕ ਦਿਨ ਉਹਦਾ ਫੋਨ ਆ ਗਿਆ ਮੈਨੂੰ, ਕਹਿੰਦਾ ਵੀ ਅੱਜ ਮੈਂ ਆਉਣਾ ਅਤੇ ਰਹਿਣਾ ਤੁਹਾਡੇ ਵੱਲੇ ਰਾਤ। ਹੁਣ ਇਹਨਾਂ ਮੁਲਕਾਂ 'ਚ ਤਾਂ ਚਲੋ ਇਹ ਰਿਵਾਜ਼ ਬਹੁਤ ਘੱਟ ਹੈ, ਕਿਤੇ ਤੁਹਾਡਾ ਆਪਣਾ ਬਹੁਤ ਕਰੀਬੀ ਹੈ ਅਤੇ ਗੱਲ ਹੋਰ ਹੈ। ਅਤੇ ਕਹਿੰਦਾ ਜੀ, ਮੈਂ ਆਖਿਆ ਵੀ ਨੋਰਮਲੀ ਵੀ ਚਲੋ ਕੋਈ ਨਹੀਂ, ਬੰਦਾ ਇੰਨਾ ਕਰਦਾ, ਅਤੇ ਜੇ ਰਾਤ ਰਹਿ ਲਉ ਤਾਂ ਫਿਰ ਕੀ ਹੋ ਗਿਆ। ਕਹਿੰਦਾ ਜੀ ਉਹਨੇ ਇੱਕ ਦਿਨ ਰਾਤ ਮੇਰੇ ਘਰ 'ਚ ਕੱਟੀ, ਅਗਲੇ ਦਿਨ ਇਸ਼ਨਾਨ ਪਾਣੀ ਕੀਤਾ ਅਤੇ ਚਲੇ ਗਿਆ। ਫਿਰ ਇੱਕ ਦਿਨ ਆਇਆ, ਮੈਂ ਲੌਂਗ ਸਟੋਰੀ ਸ਼ੋਰਟ ਕਰਾਂ, ਫਿਰ ਇੱਕ ਦਿਨ ਆਇਆ ਅਤੇ ਘਰੇ ਵੜਿਆ, ਬਾਹਰ ਗੱਡੀ ਵਾਲਾ ਖਲੋਤਾ ਸੀ ਅਤੇ ਕਹਿੰਦਾ ਜੀ ਗੱਡੀ ਵਾਲੇ ਨੂੰ ਪੈਸੇ ਦੇ ਦੀ ਮਾੜਾ। ਕਹਿੰਦਾ ਮੇਰੇ ਤੋਂ ਨਾ ਨਾ ਕੀਤੀ ਗਈ ਵੀ ਇਹਨੇ ਮੈਨੂੰ 500 ਦਿੱਤਾ ਸੀ, ਕਦੀ ਫਰੂਟ ਲਿਆਉਂਦਾ ਸੀ, ਹੁਣ ਇੱਦਾਂ ਹੁੰਦਾ ਨਾ। ਕਹਿੰਦਾ ਮੇਰੇ ਤੋਂ ਨਾ ਕੀਤੀ ਗਈ, ਮੈਂ ਕਹਿੰਦਾ ਗੱਡੀ ਵਾਲੇ ਨੂੰ ਪੈਸੇ ਦੇ ਦਿੱਤੇ। ਕਹਿੰਦਾ ਜਦੋਂ ਨਾ ਇੱਕ ਦੋ ਮਹੀਨੇ ਲੰਘੇ ਅਤੇ ਉਹਨੇ ਮੈਨੂੰ ਫੋਨ ਕੀਤਾ ਵੀ ਇੱਦਾਂ ਤਿੰਨ ਕੁ ਬੰਦੇ ਆਉਣੇ ਨੇ ਅਤੇ ਉਹਨੇ ਤੇਰੇ ਘਰੇ ਆਣ ਕੇ ਰਹਿਣਾ। ਕਹਿੰਦਾ ਮੈਂ ਉਹਨਾਂ ਬੰਦਿਆਂ ਨੂੰ ਜਾਣਦਾ ਹੀ ਨਹੀਂ। ਕਹਿੰਦਾ ਤਿੰਨ ਕੁ ਬੰਦੇ ਆਉਣੇ ਨੇ, ਉਹਨਾਂ ਨੇ ਉਹਨਾਂ ਨੂੰ ਤੂੰ ਹਫ਼ਤਾ ਕੁ ਆਪਣੇ ਘਰੇ ਰੱਖਣਾ। ਕਹਿੰਦਾ ਵੀ ਮੇਰੇ ਨੂੰ ਬੜੀ ਖਟਕੀ ਹੈ ਗੱਲ ਵੀ ਤਿੰਨ ਬੰਦੇ ਆਉਣੇ ਨੇ, ਮੈਂ ਜਾਣਦਾ ਨਹੀਂ, ਇਹਨੂੰ ਮੈਂ ਨਾ ਨਹੀਂ ਕਰ ਸਕਦਾ, ਰਹਿਣਾ ਉਹਨਾਂ ਨੇ ਮੇਰੇ ਘਰੇ ਇੱਕ ਦਿਨ ਨਹੀਂ, ਅੱਧਾ ਦਿਨ ਨਹੀਂ, ਉਹਨੇ ਹਫ਼ਤਾ ਰਹਿਣਾ। ਕਹਿੰਦਾ ਜੀ ਚਲੋ ਆ ਗਏ, ਮੈਂ ਦੱਬਿਆ ਘੁੱਟਿਆ, ਇੱਕ ਹਫ਼ਤਾ ਉਹ ਮੇਰੇ ਘਰੇ ਰਹੇ ਅਤੇ ਜਦੋਂ ਇੱਕ ਹਫ਼ਤਾ ਬੀਤਿਆ ਅਤੇ ਉਹਨਾਂ ਨੂੰ ਲੱਭਦੀ ਲੱਭਦੀ ਪੁਲਿਸ ਉੱਥੇ ਆ ਗਈ ਅਤੇ ਪੁਲਿਸ ਉਹਨਾਂ ਨੂੰ ਚੁੱਕ ਕੇ ਲੈ ਗਈ ਅਤੇ ਨਾਲ ਉਹਨਾਂ ਮੈਨੂੰ ਵੀ ਚੁੱਕ ਲਿਆ, ਨਾਲ ਮੈਨੂੰ ਵੀ ਚੁੱਕ ਲਿਆ ਉਹਨਾਂ ਨੇ। ਕਹਿੰਦੇ ਉਸ ਉਹ ਕ੍ਰਿਮੀਨਲ ਸਨ। ਕਹਿੰਦਾ ਹੁਣ ਉਹ ਦੋਸਤੀ ਨੇ ਮੈਨੂੰ ਕਿੱਥੇ ਲਿਆਣ ਕੇ ਖੜਾ ਕਰ ਦਿੱਤਾ, ਜਿਹੜੇ ਫਰੂਟ ਪਹਿਲਾਂ ਚੰਗੇ ਲੱਗਦੇ ਸੀ, ਜਿਹੜਾ ਸ਼ਗਨ ਚੰਗਾ ਲੱਗਦਾ ਸੀ, ਉਹਦਾ ਰਿਜ਼ਲਟ ਆ ਨਿਕਲਿਆ। ਇਸ ਕਰਕੇ ਮਾੜੇ ਬੰਦੇ ਦੇ ਬਦਾਮਾਂ ਨਾਲੋਂ ਸਾਧ ਸੰਗਤ ਜੀ, ਗਰੀਬ ਬੰਦੇ ਦੇ ਛੋਲੇ ਚੰਗੇ ਹੁੰਦੇ ਨੇ। ਤੁਹਾਨੂੰ ਪਛਤਾਉਣਾ ਨਹੀਂ ਪਵੇਗਾ, ਤੁਹਾਨੂੰ ਪਛਤਾਉਣਾ ਨਹੀਂ ਪਵੇਗਾ। ਬਾਬੇ ਨੇ ਕਿਹਾ ਚੰਗੇ ਬੰਦੇ ਦੀ ਸੰਗਤ ਵਿੱਚ ਰਹੋ ਅਤੇ ਥੋੜ੍ਹਾ ਵੀ ਖਾਣਾ ਪਵੇ, ਸੁੱਕਾ ਵੀ ਖਾਣਾ ਪਵੇ ਅਤੇ ਤੁਹਾਡਾ ਲਾਭ ਹੀ ਹੈ। ਮਾੜੇ ਬੰਦਿਆਂ ਦੀ ਸੰਗਤ ਵਿੱਚ ਸ਼ਾਹੀ ਪਨੀਰ ਵੀ ਮਾੜਾ ਹੁੰਦਾ, ਉਹ ਵੀ ਸ਼ਾਹੀ ਨਹੀਂ ਰਹਿੰਦਾ, ਮੁੜ ਕੇ ਕੰਗਾਲ ਕਰਕੇ ਸੁੱਟ ਦਿੰਦਾ ਬੰਦੇ ਨੂੰ। ਕਬੀਰ, ਸਾਧੂ ਕੀ ਸੰਗਤ ਰਹੋ, ਜੋਂ ਕੀ ਭੂਸੀ ਖਾਓ, ਹੋਣ ਹਾਰ ਸੋ ਹੋਈ ਹੈ। ਆਖਿਆ ਵੇਖੀ ਜਾਊਗੀ, ਸੁੱਕਾ ਮਿੱਸਾ ਖਾਣਾ ਪਵੇ ਗੁਜ਼ਾਰਾ ਕਰ ਲਵਾਂਗੇ, ਪਰ ਸਾਕਤ ਸੰਗ ਨਾ ਜਾਓ, ਭੈੜੇ ਬੰਦੇ ਦੀ ਸੰਗਤ ਵੱਲ ਜਾਈ ਨਾ। ਹੁਣ ਇਹ ਚੀਜ਼ਾਂ ਸਾਨੂੰ ਅਟਰੈਕਟਿਵ ਲੱਗਦੀਆਂ ਨੇ, ਚੰਗੀਆਂ ਲੱਗਦੀਆਂ ਨੇ, ਪਰ ਖਮਿਆਜੇ ਬੁਰੇ ਭੁਗਤਣੇ ਪੈਂਦੇ ਨੇ। ਗੁਰੂ ਦੀ ਸੰਗਤ ਰਹੋ। ਅਗਲਾ ਬਚਨ ਹੈ ਜੀ ਅਖੀਰਲਾ, ਕਬੀਰ ਸੰਗਤ ਸਾਧ ਕੀ ਦਿਨ ਦਿਨ ਦੂਨਾ ਏਤ। ਆਖਿਆ ਚੰਗੇ ਬੰਦਿਆਂ ਦੀ ਸੰਗਤ ਨਾਲ ਨਿੱਤ ਜਿਹੜਾ ਹੈ ਉਹ ਆਪਣਾ ਹੇਤ ਵਧਾਓ, ਉਹਦੇ ਨਾਲ ਪਿਆਰ ਵਧਾਓ। ਅਤੇ ਬਾਬੇ ਨੇ ਕਿਹਾ ਸਾਕਤ ਕਾਰੀ ਕਾਂਬਰੀ, ਜਿਹੜੇ ਮਾੜੇ ਲੋਕ ਨੇ ਉਹ ਕਾਲੀ ਕੰਬਲੀ ਵਰਗੇ ਹੁੰਦੇ ਨੇ, ਉਹਨਾਂ ਨੂੰ ਜਿੰਨਾ ਮਰਜ਼ੀ ਧੋ ਲਓ ਨਾ ਚਿੱਟੇ ਨਹੀਂ ਆਉਣਾ। ਸਾਕਤ ਕਾਰੀ ਕਾਂਬਰੀ, ਧੋਏ ਹੋਏ ਨਾ ਸੇਤ। ਬਾਬੇ ਨੇ ਆਖਿਆ ਉਹਨਾਂ ਨੂੰ ਧੋ ਦਿਓ ਅਤੇ ਕਾਲੀਆਂ ਕੰਬਲੀਆਂ ਕਦੀ ਵੀ ਚਿੱਟੀਆਂ ਨਹੀਂ ਹੁੰਦੀਆਂ, ਮਾੜੇ ਬੰਦੇ ਕਦੀ ਵੀ ਚਿੱਟੇ ਨਹੀਂ ਹੁੰਦੇ। ਇਹਨਾਂ ਤੋਂ ਜਿੰਨਾ ਪਾਸਾ ਵੱਟ ਜਾਓਗੇ ਉਹ ਗੱਲ ਤੁਹਾਡੇ ਫਾਇਦੇ ਲਈ ਹੈ। ਅਤੇ ਇਹ ਤੁਸੀਂ ਨੌਜਵਾਨ ਮੇਰੀਆਂ ਭੈਣਾਂ ਬੈਠੀਆਂ ਨੇ, ਵੀਰ ਬੈਠੇ ਨੇ, ਇਹਨਾਂ ਮੁਲਕਾਂ 'ਚ ਵੀ ਜਿੰਨਾ ਜੇ ਆਪਾਂ ਆਏ ਹਾਂ ਨਾ, ਇੱਥੇ ਬੜੀਆਂ ਕਾਲੀਆਂ ਕੰਬਲੀਆਂ ਨੇ, ਬਚ ਕੇ ਰਹਿਣ ਦੀ ਲੋੜ ਹੈ ਭਾਈ। ਜਿਹੜੇ ਕਹਿੰਦੇ ਨੇ ਕੀ ਫਰਕ ਪੈਂਦਾ ਹੈ, ਇੱਜ਼ਤ ਉੱਜ਼ਤ ਕੋਈ ਚੀਜ਼ ਨਹੀਂ ਹੁੰਦੀ, ਬੜੀਆਂ ਕਾਲੀਆਂ ਕੰਬਲੀਆਂ ਨੇ, ਬਚ ਕੇ ਰਹਿਣ ਦੀ ਲੋੜ ਹੈ। ਕਿਉਂਕਿ ਉਹ ਫਿਰ ਕਹਿੰਦੇ ਨੇ ਵੀ ਜਿਵੇਂ ਨਾ ਬੰਦਾ ਨਸ਼ਾ ਕਰਨ ਲੱਗ ਪਏ ਫਿਰ ਉਹਨੂੰ ਫੀਲ ਹੋਣਾ ਹੀ ਬੰਦ ਹੋ ਜਾਂਦਾ, ਇਸੇ ਤਰੀਕੇ ਨਾਲ ਬੁਰਾਈ ਵੀ ਇੱਕ ਹੱਦ ਤਾਂ ਹੀ ਫੀਲ ਹੁੰਦੀ ਆ, ਜਦੋਂ ਬੰਦਾ ਉਹ 'ਚ ਪੂਰੀ ਤਰ੍ਹਾਂ ਖਚਤ ਹੁੰਦਾ ਫਿਰ ਉਹਨੂੰ ਬੁਰਾ ਕੰਮ ਵੀ ਬੁਰਾ ਨਹੀਂ ਲੱਗਦਾ, ਕਿਉਂਕਿ ਆਲੇ ਦੁਆਲੇ ਦਾ ਇਨਵਾਇਰਮੈਂਟ ਹੀ ਉੱਦਾਂ ਦਾ ਹੋ ਜਾਂਦਾ। ਸੋ ਗੁਰੂ ਕਿਰਪਾ ਕਰੇ ਜੀ, ਧੰਨਵਾਦ। ਬੜੇ ਟਿਕਾ ਨਾਲ ਆਪ ਜੀ ਨੇ ਬਾਣੀ ਦੀ ਵਿਚਾਰ ਨੂੰ ਸੁਣਿਆ, ਇਸੇ ਤਰ੍ਹਾਂ ਇਹੋ ਹੀ ਬਸ ਸਾਡਾ ਪ੍ਰਯੋਜਨ ਹੈ। ਮੈਂ ਜਿਹੜੀ ਸ਼ੁਰੂ 'ਚ ਗੱਲ ਕੀਤੀ ਸੀ ਲੰਗਰ ਪ੍ਰਸ਼ਾਦਾ ਸ਼ਗੋ ਆਪਣੇ ਵਾਸਤੇ ਹੀ ਬਣਿਆ ਹੈ, ਪਰ ਯਤਨ ਕਰੋ ਵੀ ਜਦੋਂ ਮੈਂ ਗੁਰਦੁਆਰੇ ਜਾਣਾ ਨਾ, ਮੈਂ ਜੇ 20 ਮਿੰਟ ਕੀਰਤਨ ਸੁਣਨਾ ਤਾਂ ਫਿਰ 20 ਮਿੰਟ ਕੀਰਤਨ ਸੁਣਨਾ ਹੈ, ਕਥਾ ਸੁਣਨੀ ਹੈ 20 ਮਿੰਟ ਸੁਣਨੀ ਹੈ, ਜਿੰਨਾ ਸਮਾਂ ਤੁਹਾਨੂੰ ਲੱਗਦਾ ਹੈ ਅਤੇ ਉਨਾ ਸਮਾਂ ਜ਼ਰੂਰ ਹਾਜ਼ਰੀਆਂ ਭਰਿਆ ਕਰੋ। ਧੰਨਵਾਦ। ਆਓ ਅਗਲੇ ਸਮੇਂ ਲਈ ਭਾਈ ਹਰਜੀਤ ਸਿੰਘ ਚਮਕ, ਤਿੰਨਾਂ ਦੇ ਜੱਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ ਜੀ।

ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਾਵਤਾ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਆਪ ਜੀ ਦਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਸੁਣ ਕੇ ਅਨਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਬੇਅੰਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ ਆਪ ਜੀ ਦੇ ਬਾਣੀ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਸ਼ਹੀਦਾਂ ਸਿੰਘਾਂ ਸਿੰਘਣੀਆਂ ਪਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੈ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਖਾ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਰਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਬਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾ ਪਾਸ ਹੀ ਅਰਦਾਸ ਬੇਨਤੀ ਹੈ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵਿਖੇ ਆਪ ਜੀ ਦੇ ਪਵਿੱਤਰ ਹਜ਼ੂਰੀ ਅੰਦਰ ਸਜੇ ਹੋਏ ਦੀਵਾਨਾਂ ਵਿੱਚ ਪਾਤਸ਼ਾਹ ਜੀ ਕਥਾ ਕੀਰਤਨ ਰਾਹੀਂ ਆਪ ਜੀ ਦਾ ਪਾਤਸ਼ਾਹ ਜਸ ਗਾਇਨ ਕੀਤਾ ਗਿਆ ਆਪ ਜੀ ਦੀ ਗੁਰਬਾਣੀ ਦਾ ਜਾਪ ਕਰਦਿਆਂ ਤੋਂ ਸਮੁੱਚੀ ਸੇਵਾ ਨਿਭਾਉਂਦਿਆਂ ਤੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਜਾਣ ਕੇ ਮੁਆਫ ਕਰਨਾ ਅੱਗੇ ਤੋਂ ਸਮਤ ਬਖਸ਼ਣੀ ਬਾਣੀ ਦਾ ਭਾਵ ਸੰਗਤ ਦੇ ਹਿਰਦਿਆਂ 'ਤੇ ਵਸਾਉਣਾ ਦਰ ਆਈ ਸੰਗਤ ਗੁਰਸਿੱਖਾਂ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ 'ਤੇ ਮਨਜ਼ੂਰ ਕਰਨੀਆਂ ਸੰਗਤ ਨੂੰ ਆਪਣੇ ਦਰੋਂ ਕਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਨਾ ਬੱਚਿਆਂ ਦੇ ਸੀਸ 'ਤੇ ਮੇਰ ਭਰਿਆ ਹੱਥ ਰੱਖਣਾ ਪਾਤਸ਼ਾਹ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਅੰਗ ਸੰਗ ਹੋ ਕੇ ਰੱਖਿਆ ਕਰਨੀ ਪੜ੍ਹਾਈ ਵਿੱਚ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਸੋਹਣੇ ਕਾਰੋਬਾਰ ਬਖਸ਼ਿਸ਼ ਕਰਨੇ ਮਾਤਾ ਪਿਤਾ ਦੇਸ਼ ਕੌਮ ਦੇ ਸੇਵਾਦਾਰ ਬਣਾਉਣਾ ਜੀਵਨ ਕਾਲ ਵਿੱਚ ਬੁਲੰਦੀਆਂ ਛੋਹਣ ਦਾ ਬਲ ਬਖਸ਼ਣਾ ਹਰ ਤਰ੍ਹਾਂ ਕਰਕੇ ਸਹਾਇਤਾ ਕਰਨੀ ਪਾਤਸ਼ਾਹ ਜੀ ਕਿਰਪਾ ਕਰੋ ਜੀ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ ਕੇ ਸੰਗਤ ਨੂੰ ਨਿਹਾਲ ਕਰੋ ਜੀ ਹੁਕਮਨਾਮੇ ਅਨੁਸਾਰ ਚੱਲਣ ਦਾ ਸਾਧ ਸੰਗਤ ਨੂੰ ਬਲ ਬਖਸ਼ਣਾ ਸੁਖ ਹੋਵੇ ਨਾਮ ਚੇਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈਆ ਕਾਲ ਕੀ ਤਬਹਿ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਸਮੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ। ਦਇਆ ਕਰੋ ਕੇਸ਼ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀੜਾ ਅਗਨ ਬਰਾਬਰ ਤਪ, ਪੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਣ, ਸੁਖ ਹੋਵੈ ਦਿਨ ਰਾਤੀ। ਵਾਹਿਗੁਰੂ ਸਾਹਿਬ ਜੀ। ਸੂਰਠ ਮਹਲਾ ਤੀਜਾ, ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵਾ। ਆਪਣਾ ਭਾਣਾ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵਾ। ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵਾ। ਆਪਣਾ ਭਾਣਾ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵਾ। ਬਿਨ ਸਤਿਗੁਰ ਸੁਖ ਕਦੇ ਨਾ ਪਾਵਾ ਭਾਈ, ਫਿਰ

ਆਈ ਪਰਮ ਭੁੱਲਾ ਸੰਸਾਰਾ, ਬਿਨ ਗੁਰ ਬੰਧਨ ਟੁੱਟਾ ਨਾਹੀ, ਗੁਰਮੁਖ ਮੁਖ ਦੁਆਰਾ। ਕਰਮ ਕਰਹਿ ਗੁਰ ਸ਼ਬਦ ਨਾ ਪਛਾਣਾ, ਮਰ ਜਨਮਹਿ ਵਾਰੋ ਵਾਰਾ। ਹਉ ਮੇਰਾ ਜਗ ਪਲ ਚ ਰਹਿਆ ਭਾਈ, ਕੋਈ ਨਾ ਕਿਸ ਹੀ ਕੇਰਾ। ਗੁਰਮੁਖ ਮਹਿਲ ਪਾਇਨ ਗੁਣ ਗਾਵਨ, ਨਿਜ ਘਰ ਹੋਏ ਬਸੇਰਾ। ਐਥੈ ਬੂਝੈ ਸੋ ਆਪ ਪਛਾਣਾ, ਹਰ ਪ੍ਰਭ ਹੈ ਤਿਸ ਕੇਰਾ। ਸਤਿਗੁਰੂ ਸਦਾ ਦਇਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ।

0: ਵਿੱਚੋਂ ਆਪ ਗਵਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਆਪ ਵਡਭਾਗੇ ਹੋ, ਤਨਤਾ ਦੇ ਯੋਗ ਹੋ, ਜੋ ਕਿ ਜੁਗੋ ਜੋਗਿਆ ਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਸਰਵਣ ਕਰ ਰਹੇ ਹੋ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਹੋਈ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਰਬੱਤ ਸੰਗਤਾਂ ਦੀਆਂ ਸੇਵਾਵਾਂ, ਹਾਜ਼ਰੀਆਂ, ਭੇਟਾਵਾਂ ਦਰ 'ਤੇ ਪ੍ਰਵਾਨ ਕਰਨ, ਸੰਗਤ ਨੂੰ ਆਪਣੇ ਦਰੋਂ ਘਰੋਂ ਖੁਸ਼ੀਆਂ ਖੇੜੇ ਦੇ ਕੇ ਨਿਵਾਜਨ। ਹੁਣ ਸਤਿਗੁਰਾਂ ਦੇ ਸੁੱਖ ਆਸਣਾਂ ਦੀ ਸੇਵਾ ਹੋਵੇਗੀ, ਨਾਲ ਸੋਹਿਲਾ ਸਾਹਿਬ ਜੀ ਦੇ ਪਾਠ ਦੇ ਜਾਪ ਹੋਣਗੇ। ਸਰਬੱਤ ਸੰਗਤਾਂ ਨੇ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤ ਰਿਹਾ ਹੈ। ਸਰਬੱਤ ਸੰਗਤਾਂ ਨੇ ਗੁਰੂ ਕਾ ਲੰਗਰ 'ਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਿ ਆਖੀਐ, ਕਰਤੇ ਕਾ ਹੋਇ ਬਿਚਾਰੋ। ਤਿਤ ਕਰ ਗਾਵੋ ਸੋਹਿਲਾ, ਸਿਵਰੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੇਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹ ਲਿਖਿਆ, ਮਿਲਕਰ ਪਾਵੋ ਤੇਲ। ਦੇਹੋ ਸੱਜਣ ਸੀਸੜੀਆਂ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ। ਸਦਨ ਹਾਰਾ ਸਿਮਰੀਐ, ਨਾਨਕ ਸੇ ਦੇਹ ਅਵਨ। ਰਾਗਾਸਾ ਮਹਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸੋਏ ਜਸਿਆ ਕੜੀਆਂ ਪਹਿਰਾਂ, ਥਿੱਤੀ ਵਾਰੀ ਮਾਹੋ ਹੋਆ। ਸੂਰਜੇ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗਤ ਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। ਧੂਪ ਮਾਲਾਨ ਲੋ ਪਵਨ ਚਵਰੋ, ਕਰੇ ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਣਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ, ਸੈਸ ਤਵ ਨੈਨ ਨਨ ਨੈਨ ਹੈ ਹੈ ਤੋਹੇ ਕਉ। ਸੈਸ ਮੂਰਤ ਨਨਾਇਕ ਤੋਹੀ, ਸੈਸ ਪਦ ਬਿਮਲ ਨਾਨੇਕ। ਪਦ ਗੰਧ ਬਿਨ ਸੈਸ ਤਵ ਗਾਂਧੇ ਵਿਚਲਤ ਮੋਹੀ। ਸਭ ਮੈਂ ਜੋ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਾਰ ਚਰਨ ਕਮਲ ਮਕਰੰਦ ਲੋ, ਭਿਤ ਮਨੋ ਅੰਦਨ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗੋ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ। ਰਹਾਓ ਸਾਕਤ ਹਰ ਰਸ ਸਾਧਨਾ, ਜਾਣਿਤ ਨੰਤਰ ਹੋਮੈ ਕੰਡਾ ਹੈ। ਜਿਉਂ ਜਿਉਂ ਚੱਲੈ ਚੁੱਭੈ ਦੁਖ ਪਾਵ ਹੈ, ਜਮਕਾਲ ਸਹਿ ਸਿਰਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਾਵ ਖੰਡਾ ਹੈ। ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣਹੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਈਹਾਂ ਖਾਟ ਚਲਹੋ ਹਰ ਲਾਹਾ, ਗੈ ਬਸਨ ਸੁਹੇਲਾ। ਔਧ ਕਟੈ ਦਿਨ ਸਰੈਣਾ ਰੇ, ਮਨ ਗੁਰਮਿਲ ਕਾਜ ਸਵਾਰੇ। ਰਹਾਉ ਇਹੋ ਸੰਸਾਰ ਵਿਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ। ਜਿਸ ਹੈ ਜਗਾਏ ਪਿਆਵੈ ਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜ ਹੋ, ਹਰ ਗੁਰ ਤੇ ਮਨ ਹੈ ਬਸੇਰਾ। ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ।

ਵਾਹਿਗੁਰੂ ਜੀ ਕੀ।

ਕਿਆ ਪੇ ਖਾਵੇ, ਨਰਕ ਔਰ ਮੋਕਾਲੇ ਖੜਿਆ, ਜਿਉ ਤਸਕਰ ਪਾਏ ਗਲਾਵੇ। ਫਿਰ ਸਤਿਗੁਰ ਸਰਣੀ ਪਵੇ ਤਾਂ ਉਭਰੈ, ਜਾਂ ਹਰਨ ਨਾਮ ਤੇ ਆਵੇ, ਹਰ ਰਾਤਾ ਆਖ ਸੁਣਾਏ ਨਾਨਕ ਕਰਤੇ ਐਵੇਂ ਪਾਵੇ ਮਨ ਲੈ ਚੌਥਾ। ਪੂਰੇ ਗੁਰ ਕਾ ਹੁਕਮ ਨ ਮੰਨੈ, ਉਹ ਮਨ ਮੋਹ ਗਿਆਨ ਮਨ ਮੋਹ ਗਿਆਨ ਮੂਠਾ ਬਿਖ ਮਾਇਆ, ਉਸ ਅੰਦਰ ਕੂੜ ਕੂੜੋ ਕਰ ਬੂਝੈ, ਅਣਹੋਂਦੇ ਝਗੜੇ ਤੇ ਉਹਦੇ ਗੱਲ ਪਾਇਆ। ਉਹ ਗੱਲ ਫਰੋਸੀ ਕਰੇ ਬਹੁਤੇਰੀ, ਉਹਦਾ ਬੋਲਿਆ ਕਿਸੇ ਨਾ ਪਾਇਆ, ਉਹ ਕਰ ਕਰ ਹੰਡੇ ਜੋ ਰੰਨ ਦੁਹਾਗਣ, ਉਸ ਨਾਲ ਮੂੰਹ ਜੋੜੇ ਉਸ ਵੀ ਲੱਛਣ ਲਾਇਆ। ਗੁਰਮੋਹ ਸਲਪ ਤੋਂ ਵਰਤੇ, ਉਹਦਾ ਪਾਸ਼ੜ ਗੁਰ ਪੈ ਪਾਸ ਬਹਿ ਜਾਇਆ, ਜੋ ਗੁਰ ਗੋਪੇ ਆਪਣਾ ਸੋ ਪਲਾ ਨਾਹੀ, ਪੰਚੋ ਲਾਹਾ ਮੂਲ ਸਭ ਗਵਾਇਆ। ਪਹਿਲਾਂ ਆਗਮ ਨਿਗਮ ਨਾਨਕਾ ਸੁਣਾਏ, ਪੂਰੇ ਗੁਰ ਕਾ ਬਚਨ ਉਪਰ ਆਇਆ। ਗੁਰਸਿੱਖਾਂ ਵਡਿਆਈ ਭਾਵੇ ਗੁਰ ਪੂਰੇ ਕੀ, ਨਿਮਨ ਮੁਖ ਉਸ ਵੇਲਾ ਹੱਥ ਨ ਆਇਆ, ਨਾਨਕ ਆ ਸੁਣਾਏ ਪੂਰੇ ਗੁਰ ਕਾ ਬਚਨ ਉਪਰ ਆਇਆ। ਗੁਰਸਿੱਖਾਂ ਵਡਿਆਈ ਭਾਵੇ ਗੁਰ ਪੂਰੇ ਕੀ, ਮਨ ਮੁਖਾਂ ਵੇਲਾ ਹੱਥ ਨ ਆਇਆ ਪੌੜੀ। ਸਤ ਸੱਚਾ ਸਭ ਤੋਂ ਵੱਡਾ ਹੈ, ਸੋ ਲੈ ਜਿਸ ਗੁਰ ਟਿਕੈ, ਸੋ ਸਤਿਗੁਰ ਜੇ ਸਾਹਿ ਤਿਹਾ ਹਿੰਦਾ। ਸਤ ਸੱਚਾ ਸਤਿਗੁਰ ਟਿਕੈ, ਸੋਈ ਸਤਿਗੁਰ ਪੁਰਖ ਹੈ, ਜਿਨ ਪੰਚੇ ਦੂਤ ਕੀਤੇ ਵਸ ਛਿਕ ਹੈ। ਜੇ ਬਿਨ ਗੁਰ ਸਤਿਗੁਰ ਜੇ ਬਿਨ ਸਤਿਗੁਰ ਸੇਵੈ ਆਪ ਗਣਾਏ, ਤਿਨ ਅੰਦਰ ਕੂੜ ਫਿਟ ਫਿਟ ਮੋਹ ਸਿੱਖੈ। ਉਹ ਬੋਲੇ ਕਿਸੇ ਨਾ ਭਾਵਨੀ ਮੂੰਹ ਕਾਲੇ, ਸੁਗੋ ਚੁੱਕੇ ਸੁਗ ਮਹੱਲਾ ਚੌਥਾ। ਹਰ ਪ੍ਰਭ ਕਾ ਸਭ ਖੇਤ ਹੈ, ਹਰ ਆਪ ਕਰ ਸਾਣੀ ਲਾਇਆ, ਗੁਰਮਹਿ ਬਸ ਬਸ ਜਮਾਇਨ ਮਨਮੁਖੀ ਮੂਲ ਗਵਾਇਆ। ਸਭ ਕੋ ਵੀ ਜੇ ਆਪਣੇ ਭਲੇ ਨੂੰ, ਹਰ ਪਾਵੇ ਸੁਖੇ ਜਮਾਇਆ। ਗੁਰਸਿੱਖੀ ਹਰ ਅੰਮ੍ਰਿਤ ਬੀਜਿਆ, ਹਰ ਅਮ ਨਾਮ ਫਲ ਅੰਮ੍ਰਿਤ ਪਾਇਆ, ਜਮ ਚੂਹਾ ਕੇ ਨਿਰਗੁਰਕਦਾ, ਹਰ ਘਰ ਤੇ ਆਪ ਕੱਢਾ ਮਾਰ ਕਢਾਇਆ। ਕਰਸਾਣੀ ਜਮੀ ਭਾਉ ਕਰ, ਹਰ ਬੋਲ ਬਖਸ਼ ਜਮਾਇਆ। ਤਿਨਕਾ ਕਾੜਾਂ ਦੇ ਸਾ ਸਾ ਬਲਾ, ਜਿਨੀ ਸਤਿਗੁਰ ਪੁਰਖ ਤੇ ਆਇਆ, ਜਨ ਨਾਨਕ ਨਾਮ ਰਾਧਿਆ, ਆਪ ਤਰਿਆ ਸਭ ਜਗਤ ਤਰਾਇਆ। ਸਲੋਕ ਮਹਲਾ ਚੌਥਾ। ਸਾਰਾ ਦਿਨ ਲਾਲਚ ਅਟਿਆ, ਮਨ ਮੁਖ ਹੋਰੇ ਗੱਲਾਂ, ਰਾਤੀ ਉਗੇ ਦੱਬਿਆ ਨਵੇਂ ਸੋਤ ਵਿਸਵ ਟਿੱਲਾ। ਮਨ ਮੁਖਾਂ ਦੇ ਸਿਰ ਜੋਰਾ ਅਮਰ ਹੈ, ਨੇ ਦੇਵੇ ਭਲਾ, ਜੋਰਾ ਦਾ ਆਖਿਆ ਪੁਰਖ ਮਾਉਂਦੇ ਸੇ ਅਪਵਿਤ ਅਮੇਦ ਖਲਾ। ਕਾਮ ਵਿਆਪਿਕ ਸੁਧ ਨਰ ਸੇ ਜੋਰਾ ਪੁਛ ਚਲਾ, ਸਤਿਗੁਰ ਕੇ ਆਖਿਆ ਜੋ ਚਲੈ, ਸੋ ਸਤਿਗੁਰ ਸਤਿਪੁਰਖ ਸਫਲ ਭਲਾ। ਜੋਰਾ ਪੁਰਖ ਸਭ ਆਪ ਉਪਾਇਨ, ਹਰ ਖੇਲ ਸਭ ਖੇਲਾ, ਸਭ ਤੇਰੀ ਬੰਤ ਬਣਾਵਣੀ, ਜਿਨਾ ਨਾਨਕ ਪਲ ਪਲਾ ਪੌੜੀ। ਤੂੰ ਵੇ ਪ੍ਰਵਾਹ ਅਥਾਹ ਹੈ, ਤੁਲ ਕਿਉਂ ਤੁਲੀਐ, ਸੇਵੜ ਪਾਗੀ ਜੇ ਤੋਤੇ ਆਉਂਦੇ, ਜੇ ਸਤਿਗੁਰ ਮਿਲੀਐ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀਐ, ਸਤਿਗੁਰ ਕੀ ਰੀਸੇ ਹੋਰ ਕੱਚ ਪਿੱਚ ਬੋਲਦੇ, ਸੇ ਕੁੜਿਆਰ ਕੁੜੇ ਚੜ ਪੜੀਐ, ਉਹਨਾਂ ਅੰਦਰ ਹੋਰ ਮੁੱਖ ਹੋਰ ਹੈ, ਬੇਮਾਇਆ ਨੂੰ ਚੱਖ ਮਰਦੇ ਕਰੀਏ। ਸਲੋਕ ਮਹਲਾ ਚੌਥਾ। ਸਤਿਗੁਰ ਕੀ ਸੇਵਾ ਨਿਰਮਲੀ, ਨਿਰਮਲ ਜਨ ਸੇਵਾ ਕਾਲੇ, ਜਿਨ ਅੰਦਰ ਕਪਟ ਵਿਕਾਰ ਝੂਠ ਹੋਇਆ, ਪਾਪੇ ਸੱਚੇ ਬਾ ਕਢੇ ਜਮਜਾਲੇ। ਸਚਿਆਰ ਸਿੱਖ ਬੈ ਸਤਿਗੁਰ ਪਾਸ, ਕਾਲਿਣ ਕੁੜਿਆਰ ਨ ਲੱਭਣੀ ਕਿਤੇ ਪਾਏ ਪਾਲੇ। ਜਿਨ੍ਹਾਂ ਸਤਿਗੁਰ ਕਾ ਆਖਿਆ ਸੁਖਾਵੇ ਨਾਹੀ, ਤਿੱਦਾਂ ਮੋਹ ਪਲੇਰੇ ਫਿਰੇ ਦੇ ਗਾਲੇ। ਜਿਨ ਅੰਦਰ ਪ੍ਰੀਤ ਨਹੀਂ ਹਰ ਕੇਰੀ, ਸਿੱਖ ਚਰਕ ਵਰਾਇਨ ਮਨ ਮੋਹ ਬੈਠਾ ਲੈ। ਸਤਿਗੁਰੂ ਨੂੰ ਮਿਲੇ ਸੋ ਆਪਣਾ ਮਨ ਥਾਏ ਰੱਖੇ, ਉਹ ਆਵਰਤੇ ਆਪਣੀ ਵਤ ਨਾਲੇ। ਜਾਂ ਨਾਨਕ ਇੱਕ ਨਾ ਗੁਰ ਮੇਲ ਸੁਖ ਦੇਵੈ, ਇੱਕ ਆਪੇ ਵਾ ਕੜੇ ਠਗਵਾਲੇ। ਮਹਲਾ ਚੌਥਾ। ਜਿਨ ਅੰਦਰ ਨਾਮ ਨਿਧਾਨ ਹਰ, ਤਿਨ ਕੇ ਕਾਜ ਦੇ ਅੰਧੇ ਰਾਸ, ਤਿਨ ਚੁਕੀ ਮਾਤਾ ਜੀ ਲੋਗਣ ਕੀ, ਹਰ ਪ੍ਰਭ ਅੰਕਰ ਬੈਠਾ ਪਾ। ਜਾਂ ਕਰਤਾ ਵੱਲ ਤਾਂ ਸਭ ਕੋ ਵੱਲ, ਸਭ ਦਰਸ਼ਨ ਦੇਖ ਕਰੇ।

0: ਸਰਬ ਰਹਿ ਮਹਲਾ ਦੂਜਾ।
1: ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚ ਵਾਸ। ਇਕ ਨਾ ਹੁਕਮ ਸਮਾਏ ਲੈ, ਇਕ ਨਾ ਹੁਕਮੇ ਕਰੇ ਵਿਨਾਸ। ਇਕ ਨਾ ਪਾਣੇ ਕੱਢ ਲੈ, ਇਕ ਨਾ

चरखा चक्की चाक थल बरोले बहुत अनंत लाटू मधानिया अनगाह।

ਜਾਣਿਆ ਜਿੱਥੇ ਤੁਧ ਆਪ ਬੁਝਾਇਆ ਸਹਿਜੈ ਹੈ ਹੀ ਸੱਚ ਸਮਾਇਆ ਸਹਿਜੈ ਹੀ ਸੱਚ ਸਮਾਇਆ।

ਕਰੀਏ ਜਿਹਾ ਘਾਲੇ ਘਾਲਣਾ ਤਿਵੇ ਹੋ ਨੋ ਪਚਾਰੀਏ ਐਸੀ ਕਲਾ ਨਾ ਖੇਡੀਏ।

ਜਾਣਾ ਨਾਹੀ। ਐਤ ਜਗਤਾ ਕਾਇਤ ਗਾਰ ਬਹੰਡੀ ਹੈ, ਮੰਦਾ ਕਿਸੇ ਨਾ ਆਖੀਏ, ਪੜ ਅੱਖਰ ਇਹੋ ਬੁੱਝੀ ਹੈ। ਮੂਰਖ

ਬਾਹਰ ਦੁਨੀਆ ਅੰਦਰ ਫੈਲ ਅੱਠ ਸੱਠ ਤੀਰਥ ਜੇ ਨਾ ਵੈ ਉਤਰੇ ਨਾਹੀਂ ਮੈਲ ਜਿਨ ਪਟ ਅੰਦਰ ਬਾਹਰ ਕੁਦਰਤੇ ਪਲੇ ਸੰਸਾਰ ਤਿੰਨੇ ਹੋ ਲਗਾ ਰੱਬ ਛੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਏ ਪਰਵਾਹ ਨਾ ਹੈ ਕਿਸੇ ਕੇਰੀ ਬਾਸ ਚ ਨਾ ਦਰਵਾਟ।

ਇਤਫਾਕ ਦੀਆਂ ਦਾਤਾਂ, ਪ੍ਰੇਮ ਪਿਆਰ ਦੀਆਂ ਦਾਤਾਂ ਅਤੇ ਪਰਿਵਾਰ ਦੇ ਇਕੱਠ ਦੀ ਯਾਤਰਾ ਕਰਦੇ ਹੋਏ ਅਰਦਾਸ ਬੇਨਤੀ ਕਰਦੇ ਨੇ। ਮਿਹਰ ਕਰੋ, ਦੋਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਉਣ ਵਾਲੇ ਸਮੇਂ ਪ੍ਰੇਮ ਪਿਆਰ ਇਤਫਾਕ ਦੀਆਂ ਦਾਤਾਂ ਬਖਸ਼ ਕੇ ਘਰ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਮਿਹਰ ਕਰੋ ਦਾਤਾ ਜੀ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ। ਸਹੀ ਗੁਰਮੋ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰੇ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਵੇ ਹੋ, ਜੋ ਪ੍ਰਭ

ਵਾਹਿਗੁਰੂ ਕਾ ਖਾਲਸਾ। ਖੁਆਰੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਵਾਹਿਗੁਰੂ ਸਾਹਿਬ ਜੀ ਹਸਤੀ ਸਿਰਜੋ ਅੰਕਸ ਹੈ ਹਰਨ ਜਿਉਂ ਸਿਰ ਦੇ ਮਨ ਤਨ ਆਗੇ ਰੱਖ ਕੇ ਉੱਭੀ ਸੇਵ ਕਰੇ ਇਉਂ ਗੁਰਮੁਖ ਆਪ ਨਵਾਰੀਐ ਸਭ ਰਾਸ ਸਿਸ਼ਟ ਕਾਲੇ ਸੋ ਕਹੋ ਟਲ ਗੁਰ ਸੇਵੀਐ ਐਨੇ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਹ ਜਾਏ ਸਤਨਾਮ ਧੰਨ ਵਾਹਿਗੁਰੂ ਜੀ ਬਿਹਾਗੜਾ ਮਹੱਲਾ ਪੰਜਵਾਂ ਕਰ ਕਿਰਪਾ ਗੁਰਪਾਰ ਬ੍ਰਹਮ ਪੂਰੇ ਅਨਦਿਨ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ ਉਚਰਾਂ ਹਰ ਜਸ ਮਿੱਠਾ ਲਾਗੇ ਤੇਰਾ ਪਾਣਾ ਰਾਮ ਕਰ ਕਿਰਪਾ ਗੁਰਪਾਰ ਬ੍ਰਹਮ ਪੂਰੇ ਅਨਦਿਨ ਨਾਮ ਵਖਾਣਾ ਰਾਮ ਅੰਮ੍ਰਿਤ ਬਾਣੀ ਉਚਰਾਂ ਹਰ ਜਸ ਮਿੱਠਾ ਲਾਗੇ ਤੇਰਾ ਪਾਣਾ ਰਾਮ ਕਰ ਦਇਆ ਮਿਆ ਗੋਪਾਲ ਗੋਬਿੰਦ ਕੋਏ ਨਾਹੀ ਤੁਝ ਬਿਨਾ ਸਮਰੱਥ ਅਗਥ ਅਪਾਰ ਪੂਰਨ ਜੀਉ ਤਨ ਤਨ ਤੁਮ ਮਨਾ ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ ਬਿਨਵੰਤ ਨਾਨਕ ਸਰਨ ਤੇਰੀ ਰੱਖ ਲਿਓ ਆਵਣ ਜਾਣਾ ਸਾਧੇ ਸਰਣੀ ਪਾਈਏ ਹਰ ਜੀਓ ਗੁਣ ਗਾਵੇ ਹਰ ਨੀਤਾ ਰਾਮ ਧੂਰ ਭਗਤਨ ਕੀ ਮਨ ਤਨ ਲੱਗੋ ਹਰ ਜੀਓ ਸਭ ਭਗਤ ਪਨੀਤਾ ਰਾਮ ਪਤਤਾ ਪਨੀਤਾ ਹੋ ਤਿੰਨ ਸੰਗ ਜਿਨ ਬਦਾਤਾ ਪਾਇਆ ਨਾਮ ਰਾਤੇ ਜੀ ਦਾਤੇ ਨਿਰਦੇ ਚੜੇ ਸਵਾਇਆ ਰਿਦ ਸਿੱਧ ਨਾਮ ਨਿਧ ਹਰ ਜਪ ਜਿਨੀ ਆਤਮ ਜੀਤਾ ਬਿਨਵੰਤ ਨਾਨਕ ਵਡ ਭਾਗ ਪਾਈਐ ਸਾਧ ਸਾਜਨ ਮੀਤਾ ਜਿਨੀ ਸੱਚ ਵਣੰਜਿਆ ਹਰ ਜੀਉ ਸੇ ਪੂਰੇ ਸਹਾਰਾਮ ਬਹੁਤ ਖਜ਼ਾਨਾ ਤਿੰਨ ਪੈ ਹਰ ਜੀਉ ਹਰ ਕੀਰਤਨ ਲਹਾਰਾਮ ਕਾਮ ਕ੍ਰੋਧ ਨ ਲੋਭ ਆਪੈ ਜੋ ਜਨ ਪ੍ਰਭ ਸਿਉ ਰਾਤਿਆ ਏਕ ਜਾਨੇ ਏਕ ਮਾਨੇ ਰਾਮ ਕੈ ਰੰਗ ਮਾਤਿਆ ਲਗ ਸੰਤ ਚਰਣੀ ਪੜੇ ਸਰਣੀ ਮਨ ਤਨਾਉ ਮਹਾ ਬਿਨਵੰਤ ਨਾਨਕ ਜਿਨ ਨਾਮ ਪੱਲੇ ਸੇਹੀ ਸੱਚੇ ਸ਼ਾਹ ਨਾਨਕ ਸੋਈ ਸਿਮਰੀਏ ਹਰ ਜੀਓ ਜਾ ਕੀ ਕਰ ਤਾਰੀ ਰਾਮ ਗੁਰਮੁਖ ਮਨੁ ਨ ਵਿਸਰੈ ਹਰ ਜੀਓ ਕਰਤਾ ਪੁਰਖ ਮਰਾਰੀ ਰਾਮ ਦੂਖ ਰੋ ਨ ਭਉ ਬਿਆਪੈ ਜਿਨੀ ਹਰ ਹਰ ਧਿਆਇਆ ਸੰਤ ਪ੍ਰਸਾਦ ਧਰੇ ਪਵ ਜਲ ਪੂਰਬ ਲਿਖਿਆ ਪਾਇਆ ਵਜੀ ਵਧਾਈ ਮਨ ਸ਼ਾਂਤ ਆਈ ਮਿਲਿਆ ਪੁਰਖ ਅਪਾਰੀ, ਬਿਨਵੰਤ ਨਾਨਕ ਸਿਮਰ ਹਰ ਹਰ, ਇਛ ਪੁੰਨੀ ਹਮਾਰੀ। ਵਜੇ ਵਧਾਈ ਮਨ ਸ਼ਾਂਤ ਆਈ, ਮਿਲਿਆ ਪੁਰਖ ਅਪਾਰੀ, ਬਿਨਵੰਤ ਨਾਨਕ ਸਿਮਰ ਹਰ ਹਰ, ਇਛ ਪੁੰਨੀ ਹਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਕਾਰ ਜੋ ਸਤਸੰਗ ਜੀ, ਸਤਿਗੁਰ ਦੀ ਅਪਾਰ ਬਖਸ਼ ਰਹਿਮਤ ਕਿਰਪਾ ਹੋਈ, ਮੇਰੇ ਤੁਲੇ ਸੱਜ ਦੀਵਾਨਾਂ ਦੀਆਂ ਹਾਸੀਆਂ ਭਰੀਆਂ ਨੇ। ਨਿਤਨੇਮ ਅਨੁਸਾਰ ਬਾਣੀ ਦੇ ਪਾਠ ਉਪਰੰਤ ਆਸਾ ਕੀ ਵਾਰ ਦੇ ਕੀਰਤਨ ਜਥੇ ਪਾਸੋਂ ਸਮ ਕੀਤੇ ਨੇ, ਜਥੇ ਦਾ ਧੰਨਵਾਦ। ਉਪਰੰਤ ਸਰਬੱਤ ਦੇ ਪਹਿਲੇ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰ ਨੇ ਪਵਿੱਤਰ ਹੁਕਮਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵ ਕੀਤਾ ਨੇ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ, ਹਾਜ਼ਰੀ ਦਰ ਪ੍ਰਵਾਨ ਕਰਨ। ਬਣੇ ਪ੍ਰੋਗਰਾਮ ਸਾਰੇ ਇਸ ਪਾਵਨ ਮੁੱਖਵਾਦ ਦੀ ਕਥਾ ਭਾਈ ਸਾਹਿਬ ਗਿਆਨੀ ਗੁਰਸ਼ਰਨ ਸਿੰਘ ਜੀ ਸਰਵਣ ਕਰਾਉਣਗੇ। ਆਓ ਬੜੇ ਪਿਆਰ ਨਾਲ ਸਰਵਣ ਕਰੋ। ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸੋ ਜਿਨ੍ਹਾਂ ਗੁਰਮੁਖ ਪਿਆਰੇ ਨੇ ਦਸਤਾਰ ਸਿੱਖਣੀ ਹੈ, ਬੰਨਣੀ, ਉਹਨਾਂ ਨੂੰ ਬੇਨਤੀ 6 ਵਜੇ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਪਹੁੰਚ ਕੇ ਦਸਤਾਰਾਂ ਲੈ ਕੇ ਆਪ ਜੀ ਨੇ ਇਸ ਸੇਵਾ ਵਿੱਚ ਜਿਹੜੀ ਹੈ ਉਹ ਲੈ ਸਕਦੇ ਜੇ। ਆਓ ਹੁਣ ਸਰਵਣ ਕਰੀਏ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਗਿਆਨੀ ਗੁਰਸ਼ਰਨ ਸਿੰਘ ਨੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

समर्थ अकथ यगोचर

जुगो जुगर टल, चवर शतर तख्त दे मालक, हाजरा हजूर जारा जहूर शब्द गुरु। बाणी के बोहित अमृत के दाते, दसा पातशाहियां दी जोत, साहब सतगुरु श्री गुरु ग्रंथ साहब महाराज, तिन्हां दी पावन पवित्र ते मुकद्दस हजूरी विच अमृत वेले तों सजे दीवाना दीआं हाजरियां भर रहे सन्मानयोग सत्कारयोग सतसंगी जनों, सतगुरां ने बड़ी अपार बख्शिश रहमत कीती है आप सब। गुरदेव दी पावन हजूरी विच जुड़ बैठ के सतगुरां दी अमृतमई बाणी आसा की वार दे कीर्तन गुरु करके रागी सिंघा पासों सरवण कर रहे सी। उपरंत सत्कारयोग भाई साहब जी ने गुरु चरणा विच सरबत दे भले की अरदास करके अज का जो पावन मुखवाक है वह आप संगत दे नाल सांझा कीता है। सवाओ कुछ कु समय लई इस पावन मुखवाक विच सतगुरु ने सानू की उपदेश दिता है तिस दी विचार दे नाल जुड़न दा यतन करिए। जिन्ने शरीर आप सतगुरां दे हजूर बैठे हो जां घरां विच मीडिया दे माध्यम राही सरवण कर रहे हो, फतेह दी सांझ करिए जी। वाहिगुरु जी का खालसा, वाहिगुरु जी की फतेह। राग बिहागड़ा शंत महला पंजवां दे सरलेख हेठ सतगुरु गुरु अर्जन साहब महाराज का यह शब्द है। जिवें संत जिहड़े हुंदे ने यह लमेरी रचना हुंदी है, गुरु ग्रंथ साहब महाराज की बाणी विच आपां अष्टपदियां पढ़दे हां, जिवें सुखमणी साहब की बाणी है वह अष्टपदियां ने। अष्टपदी का जिहड़ा अपना अर्थ हुंदा है इहो ही हुंदा है कि अठां पदियां वाला शब्द। इदां ही गुरु ग्रंथ साहब की बाणी विच ते तुकी, दो तुकी, दो तुकां वाला, तीन तुकां वाला, फिर चौपदे चार पदियां वाला शब्द। सलोक पढ़दे हां उहदे तकरीबन दो वध भी हुंदे ने, सलोक दे वधीक भी हुंदे ने। सो इसे तरह यह जिहड़े बोल ने यह संत दे सरलेख हेठ दर्ज ने, एक लंबेरा शब्द है। धन गुरु अर्जन साहब महाराज ने इस पावन बचन विच जिहड़ा उपदेश बख्शिश कीता है उहदे विच महाराज कहिंदे ने, कर किरपा गुर पार ब्रह्म पूरे। गुरु पार ब्रह्म पूरे परमेश्वर वाहिगुरु मेरे उत्ते एक किरपा कर, अन दिन नाम वखाणा राम। मैं अन दिन, अन दिन दा अर्थ हुंदा है दिन ते रात, एवरी टाइम हर वेले मैं तेरे नाम दा वख्याण करदा रवां, तेरे नाम नूं जिउंदा रवां, तेरे नाम दे आधार उत्ते मैं अपने जीवन दे विच तेरे गुणा नूं कमा सकां, मेरे उत्ते ऐसी किरपा कर। भावें कि असीं गुरु दे पासों किरपा मंगणी आउने आ, पर जदों महाराज दी बाणी विच किरपा दी गल कीती है, गुरदेव ने एक दो चीज़ां उत्ते बहुत ज़्यादा फोकस कीता है। एक असीं शब्द सतगुरु दी बाणी दे पढ़दे हां, उत्थे महाराज कहिंदे ने, किरपा करो दीन के दाते, मेरा गुण अवगुण ना विचारो कोई। आख्या दीना उत्ते दया करन वाले वाहिगुरु मेरे गुण ते अवगुण दी विचार ना करी, क्योंकि मैं ना अपना गुण जताउणा चाहुंना ते ना अपना अवगुण, दोवें चीज़ां माड़ियां हुंदियां ने जी। वैसे गुण चंगा हुंदा है, पर गुण कई वार बंदे दे जीवन विच अहंकार भी पैदा कर दिंदा। हुण आपां किसे बंदे नूं एपरीशिएट करिए, उहनूं कहीए तेरे जीवन विच आ, तेरी जिंदगी विच गुण है ते चंगी गल है, पर उह गुण भी कई वार अवगुण बन जांदा है। गुरु दे अगे जिहड़ा है उह इदां दी कंडीशन रख के नहीं आया जांदा भी मेरे जीवन विच आ गुण ने,
ਆਹ ਕੁਆਲਿਟੀਆਂ, ਜਿਵੇਂ ਆਪਾਂ ਕਿਸੇ ਜੌਬ ਉੱਤੇ ਜਾਈਏ, ਕਿਸੇ ਥਾਂ ਉੱਤੇ ਆਪਾਂ ਕੰਮ ਕਰਨਾ ਹੋਵੇ ਤੇ ਬੰਦਾ ਉੱਥੇ ਆਪਣੀਆਂ ਕੁਆਲਿਟੀਆਂ ਗਿਣਾਉਂਦਾ ਵੀ ਮੇਰੇ ਵਿੱਚ ਆਹ ਵੀ ਹੈ, ਮੈਂ ਆਹ ਵੀ ਕੰਮ ਕਰ ਲੈਂਦਾ, ਆਹ ਵੀ ਕੰਮ ਕਰ ਲੈਂਦਾ, ਉਹਦਾ ਰੀਜ਼ਨ ਕੀ ਹੈ? ਕਾਰਨ ਇਹ ਹੁੰਦਾ ਹੈ ਵੀ ਮੇਰੀ ਜਿਹੜੀ ਪ੍ਰੋਫਾਈਲ ਹੈ ਉਹਦਾ ਪ੍ਰਭਾਵ ਇੱਕ ਚੰਗਾ ਪਵੇ, ਤਾਂ ਕਰਕੇ ਬੰਦਾ ਦੱਸਦਾ ਹੈ ਨਾ ਕੱਲੀ ਕੱਲੀ ਚੀਜ਼। ਪਰ ਗੁਰੂ ਦੇ ਦਰ ਉੱਤੇ ਆ ਕੇ ਤੁਹਾਡੇ ਵਿੱਚ ਜਿੰਨੇ ਵੀ ਗੁਣ ਹੋਣ, ਹਮੇਸ਼ਾ ਅਰਦਾਸ ਇਹ ਕਰਨੀ ਹੈ ਵੀ ਮਹਾਰਾਜ ਮੇਰੇ ਗੁਣ ਵੀ ਕਈ ਵਾਰ ਉਗਣੀ ਹੁੰਦੇ ਨੇ, ਇਸ ਕਰਕੇ ਮੈਂ ਤੇ ਉਹ ਗਰੀਬ ਨਿਵਾਣਾ ਬੰਦਾ ਹਾਂ ਜਿਹੜਾ ਤੇਰੇ ਦਰ ਉੱਤੇ ਆਣ ਕੇ ਢਹਿ ਪਿਆ ਹਾਂ, ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਔਗਣ ਨਾ ਵਿਚਾਰੋ ਕੋਈ ਨਾ। ਅੱਛਾ, ਔਗਣ ਤੇ ਕੀ? ਹਾਲਾਂਕਿ ਗੱਲ ਇਹ ਹੁੰਦੀ ਹੈ ਵੀ ਮੇਰੇ ਔਗਣ ਨੂੰ ਨਾ ਵਿਚਾਰੀ, ਮਹਾਰਾਜ ਨੇ ਆਖਿਆ ਮੇਰੇ ਗੁਣ ਨੂੰ ਵੀ ਨਾ ਵਿਚਾਰੀ, ਕਿਉਂਕਿ ਹੋ ਸਕਦਾ ਹੈ ਮੈਂ ਵੀ ਜਿਹੜੀ ਚੀਜ਼ ਨੂੰ ਮੈਂ ਗੁਣ ਸਮਝਦਾ ਹੋਵਾਂ ਉਹ ਗੁਣ ਹੋਵੇ ਹੀ ਨਾ, ਉਸ ਗੁਣ ਨੇ ਮੇਰੇ ਜੀਵਨ ਵਿੱਚ ਖਲਬਲੀ ਮਚਾਈ ਹੋਵੇ। ਤੇ ਕਿਰਪਾ ਇਹ ਆਖੀ, ਆਖਿਆ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ। ਸਵਾਮੀ, ਸਵਾਮੀ ਦਾ ਅਰਥ ਹੁੰਦਾ ਮਾਲਕ, ਮਿੱਟੀ ਦਾ ਕੀ ਧੋਵੋਗੇ? ਹੁਣ ਮਿੱਟੀ ਨੂੰ ਧੋ ਕੇ, ਮਿੱਟੀ ਦੀ ਕੰਧ ਹੋਵੇ ਤੇ ਉਹਦੇ ਉੱਤੇ ਪਾਣੀ ਪਾ ਪਾ ਕੇ ਉਹਨੂੰ ਧੋਈ ਜਾਓ ਤੇ ਹੋਰ ਮਿੱਟੀ ਉਹਦੀ ਨਿਕਲਦੀ ਆਉਣੀ ਹੈ। ਮਹਾਰਾਜ ਨੇ ਆਖਿਆ ਮੈਂ ਉਹ ਮਿੱਟੀ ਦੀ ਨਿਆਈ ਆ ਜਿਹਦੇ ਉੱਤੇ ਜਿੰਨਾ ਪਾਣੀ ਪਾਈ ਜਾਓ ਉਨੀ ਹੋਰ ਨਿਕਲਦੀ ਆਉਂਦੀ ਹੈ। ਇੰਨੀ ਮੈਲ, ਇੰਨੀ ਮਲੀਨਤਾ ਮੇਰੇ ਜੀਵਨ ਵਿੱਚ ਭਰੀ ਪਈ ਹੈ, ਕੀ ਧੋਵੇਗਾ ਮੇਰਾ ਹਾਲਤ ਉਸ ਮਿੱਟੀ ਵਰਗੀ? ਮਾਟੀ ਕਾ ਕਿਆ ਧੋਪੈ ਸਵਾਮੀ, ਮਾਨਸ ਕੀ ਗੱਤ। ਇਹੀ ਇਸ ਕਰਕੇ ਮੇਰਾ ਗੁਣ ਅਵਗਣ ਨਾ ਵਿਚਾਰੀ, ਮੇਰੇ ਜੀਵਨ ਵਿੱਚ ਆ ਆ ਕਮੀਆਂ ਹਨ, ਆ ਆ ਮੇਰੇ ਜੀਵਨ ਵਿੱਚ ਘਾਟਾਂ ਨੇ, ਇਹ ਕਮਜ਼ੋਰੀਆਂ ਨੇ। ਫਿਰ ਜਦੋਂ ਮਹਾਰਾਜ ਕਿਰਪਾ ਦੀ ਗੱਲ ਕਰਦੇ ਨੇ ਤੇ ਸਤਿਗੁਰ ਨੇ ਇਹ ਵੀ ਬਚਨ ਰੱਖੇ ਵੀ ਮੇਰੇ ਉੱਤੇ ਇਹ ਕਿਰਪਾ ਕਰ ਵੀ ਮੈਂ ਤੇਰੇ ਗੁਣ ਗਾਉਂਦਾ ਰਵਾਂ, ਸਦਾ ਹੀ ਸਦਾ ਹੀ ਤੇਰੇ ਨਾਮ ਨੂੰ ਜਪਦਾ ਰਵਾਂ। ਵਿਸਰਨਾ ਹੀ ਦਾਤਾਰ, ਆਪਣਾ ਨਾਮ ਦੇ ਮੈਨੂੰ, ਆਪਣਾ ਨਾਮ ਦੇ ਕੇ ਰੱਖ। ਨਾਮ ਦਾ ਅਰਥ ਹੁੰਦਾ ਹੈ ਸਾਧ ਸੰਗਤ, ਗੁਣ, ਗੁਣਾਂ ਦੇ ਖਜ਼ਾਨੇ ਨੂੰ ਨਾਮ ਕਹਿੰਦੇ ਨੇ। ਜਿਵੇਂ ਔਗੁਣਾਂ ਦੇ ਖਜ਼ਾਨੇ ਨੂੰ ਮਾਇਆ ਕਹਿੰਦੇ ਨੇ, ਉਦਾਂ ਗੁਣਾਂ ਦੇ ਖਜ਼ਾਨੇ ਨੂੰ ਕੀ ਕਹਿੰਦੇ ਨੇ? ਨਾਮ ਕਹਿੰਦੇ ਨੇ। ਇੱਕ ਪਾਸੇ ਬੰਦੇ ਦੇ ਜੀਵਨ ਵਿੱਚ ਬਹੁਤ ਸਾਰੇ ਔਗੁਣ ਹੋਣ ਤੇ ਉਹਨੂੰ ਇੱਕ ਨਾਂ ਦੇਣਾ ਹੋਵੇ ਨਾ, ਜਿਵੇਂ ਆਪਾਂ ਇੱਕ ਸ਼ਬਦ ਵਰਤਦੇ ਖਜ਼ਾਨਾ, ਹੁਣ ਖਜ਼ਾਨਾ ਕਿਹਨੂੰ ਕਹਿੰਦੇ ਨੇ? ਜਿੱਥੇ ਡਾਲਰ ਪਏ ਨੇ, ਜਿੱਥੇ ਕੋਈ ਰੁਪਈਆ, ਕੋਈ ਸੋਨਾ, ਕੋਈ ਗਹਿਣਾ ਪਿਆ ਹੈ, ਜਿੱਥੇ ਸਾਰਾ ਕੁਝ ਇੱਦਾਂ ਪਿਆ ਹੋਇਆ, ਉਹਨੂੰ ਇੱਕ ਨਾਂ ਦੇ ਦਿੱਤਾ ਵੀ ਇਹ ਖਜ਼ਾਨਾ ਹੈ। ਉਹਦੇ ਅੰਦਰ ਤੇ ਬਹੁਤ ਕੁਝ ਹੈ। ਇੱਦਾਂ ਹੀ ਜੇ ਔਗੁਣਾਂ ਨੂੰ ਇੱਕ ਨਾਂ ਦੇਣਾ ਹੋਵੇ ਨਾ, ਤੇ ਫਿਰ ਆਪਾਂ ਕਹਿ ਸਕਦੇ ਹਾਂ ਵੀ ਇਹ ਬੰਦਾ ਮਾਇਆ ਦਾ ਗ੍ਰਸਿਆ ਹੋਇਆ। ਔਗੁਣਾਂ ਦੇ ਲਈ ਇੱਕ ਨਾਂ ਦੇ ਦਿੱਤਾ। ਹੁਣ ਬੈਂਕ ਹੈ, ਆਪਾਂ ਬੈਂਕ ਵਿੱਚ ਜਾਈਏ, ਉੱਥੇ ਕਈਆਂ ਦੇ ਲੋਕਰ ਹੁੰਦੇ ਨੇ, ਕਈਆਂ ਦੇ ਖਾਤੇ ਹੁੰਦੇ ਨੇ, ਅਕਾਊਂਟ ਉੱਥੇ ਬਹੁਤ ਸਾਰੇ ਲੋਕਾਂ ਦੇ ਨੇ, ਕਈ ਲੋਕ ਉੱਥੇ ਆਉਂਦੇ ਜਾਂਦੇ ਨੇ, ਤੇ ਇਕੱਲੇ ਇਕੱਲੇ ਬਾਰੇ ਦੱਸਣ ਦੀ ਲੋੜ ਨਹੀਂ ਹੈ, ਉਹਨੂੰ ਇੱਕ ਨਾਂ ਦਿੱਤਾ ਗਿਆ ਵੀ ਇਹ ਬੈਂਕ ਹੈ, ਬਾਕੀ ਤੇ ਗੱਲ ਆਪੇ ਹੀ ਸਾਰੀ ਵਿੱਚੇ ਆ ਗਈ। ਗੁਰਦੁਆਰਾ ਹੈ ਤੇ ਗੁਰਦੁਆਰਾ ਆਪਾਂ ਸ਼ਬਦ ਬੋਲ ਦਿੱਤਾ ਗਿਆ, ਹੁਣ ਗੁਰਦੁਆਰੇ ਦੇ ਅੰਦਰ ਕੋਈ ਲੰਗਰ ਦੀ ਸੇਵਾ ਕਰ ਰਿਹਾ, ਕੋਈ ਲੰਗਰ ਦੇ ਵਿੱਚ ਭਾਂਡੇ ਮਾਂਜ ਰਿਹਾ ਹੈ, ਕੋਈ ਰੋਟੀਆਂ ਲਾ ਰਿਹਾ ਹੈ, ਕੋਈ ਪ੍ਰਸ਼ਾਦੇ ਪਕਾ ਰਿਹਾ ਹੈ, ਸਬਜ਼ੀ ਬਣਾ ਰਿਹਾ ਹੈ, ਕੋਈ ਸੰਗਤ ਵਿੱਚ ਬੈਠਾ ਗੁਰੂ ਦੇ ਉਪਦੇਸ਼ ਨੂੰ ਸੁਣ ਰਿਹਾ ਹੈ, ਕੋਈ ਸੁਣਾ ਰਿਹਾ ਹੈ, ਕਿੰਨਾ ਕੁਝ ਹੈ, ਕੋਈ ਸੇਵਾ ਦੀਆਂ ਰਸੀਦਾਂ ਕੱਟ ਰਿਹਾ, ਬਹੁਤ ਕੁਝ ਹੈ ਨਾ। ਪਰ ਆਪਾਂ ਇੱਕ ਸ਼ਬਦ ਵਰਤ ਦਿੱਤਾ, ਸਾਂਝਾ ਸ਼ਬਦ ਵੀ ਇਹ ਗੁਰਦੁਆਰਾ ਹੈ। ਇੱਦਾਂ ਹੀ ਜਦੋਂ ਨਾਮ ਦੀ ਗੱਲ ਆਵੇਗੀ ਤੇ ਨਾਮ ਦੇ ਅਰਥ ਵੀ ਇਹੋ ਹੀ ਨੇ ਵੀ ਜਿੰਨੇ ਜਿਹਦਾ ਜੀਵਨ ਗੁਣਾਂ ਨਾਲ ਭਰ ਗਿਆ ਉਹ ਨਾਮੀ ਹੋ ਗਿਆ, ਜਿਹਦਾ ਜੀਵਨ ਔਗੁਣਾਂ ਨਾਲ ਭਰ ਗਿਆ ਉਹ ਮਾਇਆਧਾਰੀ ਹੋ ਗਿਆ। ਦੋ ਸ਼ਬਦ ਬਾਣੀ ਦੇ ਵਿੱਚ ਬਹੁਤ ਆਉਂਦੇ ਨੇ, ਇੱਕ ਮਾਇਆ ਤੇ ਦੂਜਾ ਨਾਮ। ਮਾਇਆ ਡਿਫਾਈਨ ਕਰਦੀ ਹੈ ਔਗੁਣਾਂ ਨੂੰ, ਜੀਵਨ ਦੀਆਂ ਘਾਟਾਂ ਕਮਜ਼ੋਰੀਆਂ ਨੂੰ, ਰੱਬ ਨਾਲੋਂ ਟੁੱਟੇ ਹੋਏ ਕਰੈਕਟਰ ਨੂੰ, ਤੇ ਨਾਮ ਵਿਖਿਆਨ ਕਰਦਾ ਹੈ ਜਿਹੜਾ ਕਰੈਕਟਰ ਰੱਬ ਦੇ ਨਾਲ ਜੁੜਿਆ ਹੋਇਆ ਹੈ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ, ਆਖਿਆ ਜਿਹੜਾ ਮਾਇਆ ਦਾ ਗ੍ਰਸਿਆ ਉਹ ਅੱਤ ਦਾ ਅੰਨਾ ਤੇ ਬੋਲਾ ਹੋ ਜਾਂਦਾ। ਹੁਣ ਅੰਨੇ ਨੂੰ ਦਿਸਦਾ ਨਹੀਂ ਤੇ ਬੋਲੇ ਨੂੰ ਸੁਣਦਾ ਕੋਈ ਨਹੀਂ, ਤੇ ਜਿਹਦੀ ਸੁਰਤ ਵਿੱਚ ਔਗਣ ਹੀ ਔਗਣ ਨੇ ਉਹਨੂੰ ਕਿੱਥੇ ਦਿਸਣਾ, ਉਹਨੂੰ ਸੱਚ ਨਹੀਂ ਦਿਸਣਾ। ਮਾਇਆ ਧਾਰੀ ਅੱਤ ਅੰਨਾ, ਮਹਾਰਾਜ ਨੇ ਆਖਿਆ ਜਿਹਨੂੰ ਮਾਇਆ ਨੇ ਡੱਸ ਲਿਆ ਨਾ, ਜਿਹੜਾ ਔਗਣਾਂ ਦਾ ਡੱਸਿਆ ਗਿਆ ਉਹ ਅੱਤ ਦਾ ਅੰਨਾ ਹੋ ਜਾਂਦਾ, ਉਹਨੂੰ ਸੱਚ ਦਿਸਦਾ ਨਹੀਂ, ਉਹਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ। ਅੱਤ ਅੰਨਾ ਬੋਲਾ, ਤੇ ਉਹਨੂੰ ਸੁਣਦਾ ਵੀ ਕੁਝ ਨਹੀਂ, ਸ਼ਬਦ ਨਾ ਸੁਣੇ ਉਹ ਗੁਰੂ ਦੇ ਸ਼ਬਦ ਨਾਮ ਨੂੰ ਸੁਣਦਾ ਨਹੀਂ, ਸ਼ਬਦ ਨਾ ਸੁਣੇ ਬਰੋਲ ਕਝੋਲਾ
ਉਹਦੇ ਜੀਵਨ ਵਿੱਚ ਹੋਰ ਹੀ ਰੌਲੇ ਚੱਲ ਰਹੇ ਨੇ, ਬੜੇ ਘਚੋਲੇ ਵੱਜੇ ਹੋਏ ਨੇ ਜੀਵਨ ਵਿੱਚ। ਤਦ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਅੱਜ ਬਖਸ਼ਿਸ਼ ਕੀਤੀ, ਆਖਿਆ ਮੇਰੇ ਉੱਤੇ ਇੱਕ ਮੇਰੇ ਵਾਹਿਗੁਰੂ ਕਿਰਪਾ ਕਰ, ਵੀ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅੰਨ ਦਿਨ ਨਾਮ ਵਿਖਾਣਾ ਰਾਮ, ਦਿਨ ਰਾਤ ਮੈਂ ਤੇਰਾ ਨਾਮ ਵਿਖਾਣਦਾ ਰਵਾਂ, ਕਹਿੰਦਾ ਰਵਾਂ, ਤੇਰੇ ਵਾਹਿਗੁਰੂ ਕਰਦਾ ਰਵਾਂ, ਤੇਰੀ ਬਾਣੀ ਨੂੰ ਪੜ੍ਹਦਾ ਰਵਾਂ, ਬਾਣੀ ਦੇ ਨਾਲ ਸਾਂਝ ਬਣਾਉਂਦਾ ਰਵਾਂ, ਦਿਨ ਰਾਤ ਮੇਰੇ ਜੀਵਨ ਵਿੱਚੋਂ ਬਾਣੀ ਬੋਲਣ ਲੱਗ ਪਵੇ, ਅੰਨ ਦਿਨ ਨਾਮ ਵਿਖਾਣਾ ਰਾਮ। ਮਹਾਰਾਜ ਕਹਿੰਦੇ ਨੇ ਅੰਮ੍ਰਿਤ ਬਾਣੀ ਉੱਚਰਾਂ ਹਰ ਜਸ। ਵੇਖੋ ਕਿੱਡੀ ਕਮਾਲ ਦੀ ਜੋਦੜੀ ਗੁਰੂ ਅਰਜਨ ਸਾਹਿਬ ਨੇ ਕੀਤੀ, ਆਖਿਆ ਅੰਮ੍ਰਿਤ ਬਾਣੀ ਉੱਚਰਾਂ, ਜਿਹੜੀ ਤੇਰੀ ਬਾਣੀ ਬੰਦੇ ਨੂੰ ਅਮਰ ਕਰ ਦੇਣ ਵਾਲੀ ਹੈ ਨਾ, ਮੈਂ ਸਦਾ ਉਹਨੂੰ ਉੱਚਰਦਾ ਰਵਾਂ, ਜੀਵਦਾ ਰਵਾਂ। ਹੁਣ ਵੇਖੋ ਇੱਕ ਤੇ ਅੰਮ੍ਰਿਤ ਬਾਣੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਤੁਸੀਂ ਸ਼ਬਦ ਸੁਣ ਰਹੇ ਹੋ, ਮੈਂ ਸੁਣਾ ਰਿਹਾ ਹਾਂ, ਤੁਸੀਂ ਬਾਣੀ ਸੁਣ ਰਹੇ ਹੋ, ਮੈਂ ਉੱਚਰ ਰਿਹਾ ਹਾਂ, ਤੇ ਇਹ ਹੁੰਦੀ ਹੈ ਅੰਮ੍ਰਿਤ ਬਾਣੀ। ਹੁਣ ਪਰ ਸਾਰੀ ਦਿਹਾੜੀ ਬੰਦਾ ਸ਼ਬਦ ਦਾ ਵਿਖਿਆਨ ਨਹੀਂ ਕਰ ਸਕਦਾ, ਹਾਂ ਅੰਮ੍ਰਿਤ ਬਾਣੀ ਉੱਚਰਾਂ ਦਾ ਅਰਥ ਇਹ ਹੈ ਵੀ ਉਹ ਜਿਹੜਾ ਸ਼ਬਦ ਜੀਵਨ ਵਿੱਚ ਵੱਸ ਗਿਆ ਨਾ, ਜਿਵੇਂ ਰੁੱਖ ਹੈ, ਛਾਂਦਾਰ ਰੁੱਖ ਹੈ ਜੀ, ਉਹਨੇ ਸਾਰਾ ਦਿਨ ਹੀ ਬੰਦੇ ਨੂੰ ਛਾਂ ਦੇਣਾ ਰਹੇ, ਛਾਂ ਦੇਣੀ ਹੈ ਸਾਰਾ ਦਿਨ ਹੀ, ਕੋਈ ਐਸਾ ਵੇਲਾ ਨਹੀਂ ਹੈ ਜਿੱਥੇ ਰੁੱਖ ਛਾਂ ਨਹੀਂ ਦੇਵੇਗਾ। ਜੇ ਕੋਈ ਫਲਾਂ ਦੇ ਨਾਲ ਭਰਿਆ ਹੋਇਆ ਰੁੱਖ ਹੈ ਤੇ ਜਿਹੜਾ ਆ ਗਿਆ ਉਹਨੇ ਉਹਦੀ ਭੁੱਖ ਮਿਟਾ ਦੇਣੀ ਹੈ, ਉਹਨੇ ਉਹਨੂੰ ਹੀ ਰਸ ਦੇਣਾ, ਉਹਨੂੰ ਹੀ ਸਵਾਦ ਦੇਣਾ, ਸਾਰਾ ਦਿਨ ਹੀ ਉਹਦੀ ਇਹ ਪ੍ਰਕਿਰਿਆ ਚੱਲਦੀ ਰਹਿੰਦੀ ਹੈ। ਇਸੇ ਤਰੀਕੇ ਨਾਲ ਮੇਰੇ ਘੱਟ ਵਿੱਚ ਜਦੋਂ ਤੇਰੀ ਬਾਣੀ ਬਹਿ ਗਈ ਨਾ, ਤੇ ਮੈਂ ਨਿਤਾ ਪ੍ਰਤੀ ਹਰ ਵੇਲੇ ਹਰ ਵਕਤ ਜਿਹੜਾ ਹੈ ਉਹ ਤੈਨੂੰ ਚੇਤੇ ਕਰਦਾ ਰਵਾਂ। ਅੰਮ੍ਰਿਤ ਬਾਣੀ, ਤੇਰੀ ਅੰਮ੍ਰਿਤ ਬਾਣੀ ਘੱਟ ਆਪਣੇ ਹਿਰਦੇ ਦੇ ਵਿੱਚ ਮੈਂ ਉੱਚਰਾਂ, ਅੰਮ੍ਰਿਤ ਬਾਣੀ ਉੱਚਰਾਂ ਹਰ ਜਸ, ਸਦਾ ਤੇਰਾ ਹਰ ਜਸ ਤੇਰੀ ਵਡਿਆਈ ਗਾਉਂਦਾ ਰਵਾਂ। ਤੇ ਬਾਬੇ ਨੇ ਆਖਿਆ ਮਿੱਠਾ ਲੱਗੈ ਤੇਰਾ ਭਾਣਾ ਰਾਮ, ਹੇ ਰਾਮ ਹੇ ਵਾਹਿਗੁਰੂ, ਮੈਨੂੰ ਤੇਰਾ ਭਾਣਾ ਮਿੱਠਾ ਲੱਗਣ ਲੱਗ ਪਵੇ, ਪਿਆਰਾ ਲੱਗਣ ਲੱਗ ਪਵੇ, ਇਹ ਮੇਰੀ ਤੇਰੇ ਅੱਗੇ ਜੋਦੜੀ ਹੈ। ਹਮੰਦੁਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਣ ਪਾਲੀ। ਮਹਾਰਾਜ ਨੇ ਆਖਿਆ ਮੈਂ ਅੰਨਾ ਹਾਂ, ਗੁਰੂ ਰਾਮਦਾਸ ਸਾਹਿਬ ਦਾ ਇਹ ਵਾਕ ਹੈ ਮੇਰੇ ਖਿਆਲ, ਤੇ ਮਹਾਰਾਜ ਨੇ ਆਖਿਆ ਮੈਂ ਅੰਨਾ ਹਾਂ, ਹਮ ਅੰਧੁਲੇ ਅੰਧ ਘੋਰ ਅੰਨੇ ਹਾਂ, ਸਾਨੂੰ ਦਿਸਦਾ ਹੀ ਨਹੀਂ, ਸਮਝ ਹੀ ਨਹੀਂ ਜੀਵਨ ਦੀ ਕੋਈ, ਬਿਖੈ ਬਿਖ ਰਾਤੇ, ਜ਼ਹਿਰ ਦੇ ਵਿੱਚ ਰਤੇ ਪਏ ਹਾਂ, ਜ਼ਹਿਰ ਦੇ ਨਾਲ ਇੱਕ ਮਿਕ ਹੋਏ ਪਏ ਹਾਂ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲੈ ਗੁਰ ਚਾਲੀ, ਕਿਵੇਂ ਚੱਲੀਏ ਤੇਰੇ ਵਾਲੀ ਚਾਲ, ਸਤਿਗੁਰ ਦਇਆ ਕਰੇ ਸੁਖ ਦਾਤਾ, ਮੇਰੇ ਉੱਤੇ ਗੁਰੂ ਦਇਆ ਕਰੇ ਕਿਰਪਾ ਕਰੇ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੇਂ ਆਪਣ ਪਾਲੀ। ਬਾਬੇ ਨੇ ਕਿਹਾ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਹੇ ਗੁਰਸਿੱਖ ਮਿੱਤਰੋ, ਗੁਰੂ ਵਾਲੀ ਚਾਲ ਚੱਲਿਆ ਕਰੋ, ਗੁਰੂ ਦੀ ਪੈੜ ਵਿੱਚ ਪੈੜ ਭਰ ਕੇ ਤੁਰਿਆ ਕਰੋ, ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਤੇ ਚਿਤੱਲਿਆ ਕਿਵੇਂ ਜਾਂਦਾ ਹੈ? ਬਾਬੇ ਨੇ ਅਗਲੀ ਪੰਕਤੀ ਵਿੱਚ ਜਵਾਬ ਦਿੱਤਾ, ਜੋ ਗੁਰ ਕਹੈ, ਜਿਹੜਾ ਬੋਲ ਗੁਰੂ ਕਹਿੰਦਾ ਹੈ, ਜਿਹੜਾ ਉਪਦੇਸ਼ ਗੁਰੂ ਦਿੰਦਾ ਹੈ, ਜੋ ਗੁਰ ਕਹੈ ਸੋਈ ਭਲ ਮਾਨੋ, ਜੇ ਤੂੰ ਉਹਨੂੰ ਭਲਾ ਕਰਕੇ ਮਿੱਠਾ ਲੱਗੈ ਤੇਰਾ ਭਾਣਾ। ਜਿਹੜਾ ਅੱਜ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਵੀ ਗੱਲ ਆਖੀ, ਅੰਮ੍ਰਿਤ ਬਾਣੀ ਉੱਚਰਾ ਹਰ ਜਸ, ਮੈਨੂੰ ਤੇਰਾ ਭਾਣਾ ਮਿੱਠਾ ਲੱਗਣ ਲੱਗ ਪਵੇ। ਭਾਣਾ ਇਹਦਾ ਅਰਥ ਹੈ ਰਜ਼ਾ, ਵੀ ਜੋ ਵੀ ਤੂੰ ਮੇਰੇ ਲਈ ਕਰ ਰਿਹਾ ਹੈ ਨਾ, ਮੈਂ ਤੇਰੀ ਰਜ਼ਾ ਵਿੱਚ ਰਹਿਣ ਲਈ ਤਿਆਰ ਹਾਂ, ਉਹਨੂੰ ਮੈਂ ਕਬੂਲ ਕਰਦਾ ਖਿੜੇ ਮੱਥੇ। ਤੇ ਵੇਖੋ ਭਾਣੇ ਵਿੱਚ ਰਿਹਾ ਹੀ ਬੰਦੇ ਨੂੰ ਸੁੱਖ ਮਿਲਦਾ ਹੈ, ਜਿਹਨੇ ਭਾਣਾ ਮੰਨ ਲਿਆ ਉਹਨੂੰ ਸੁੱਖ ਮਿਲ ਗਿਆ, ਉਹ ਫਿਰ ਦੁਖੀ ਨਹੀਂ ਹੁੰਦਾ। ਤੇ ਇੱਕ ਖਿਆਲ ਹੋਰ ਕਰਿਓ, ਬੰਦੇ ਨੇ ਧਰਤੀ ਦੇ ਵਿੱਚ ਜੇ ਕਿੱਕਰਾਂ ਦੇ ਬੀਜ ਬੀਜੇ ਹੋਣ ਤੇ ਕੰਡੇ ਉੱਗਣਗੇ, ਲਾਜ਼ਮੀ ਜੀ ਗੱਲ ਹੈ। ਹੁਣ ਬੰਦਾ ਉੱਥੇ ਚਿੰਤਾ ਕਰੀ ਜਾਵੇ ਵੀ ਨਹੀਂ ਕੰਡੇ ਕਿਉਂ ਉਗਾਏ, ਹੁਣ ਜਿਹਨੇ ਭਾਣਾ ਮੰਨ ਲਿਆ ਉਹਨੂੰ ਗੱਲ ਦੀ ਸਮਝ ਲੱਗ ਗਈ ਵੀ ਇਹ ਮੇਰੇ ਬੀਜੇ ਹੋਏ ਕੰਡੇ ਨੇ, ਇਸ ਕਰਕੇ ਉੱਗ ਗਏ, ਹੁਣ ਮੈਂ ਇਸ ਭਾਣੇ ਨੂੰ ਸਵੀਕਾਰ ਕਰਾਂ, ਜੇ ਪੈਰ ਵਿੱਚ ਇਹ ਕੰਡੇ ਵੱਜਦੇ ਨੇ, ਇਹ ਵੀ ਉਹਦੀ ਰਜ਼ਾ ਵਿੱਚ ਹੈ, ਤੇ ਮੈਂ ਅਰਦਾਸ ਮਾਲਕ ਅੱਗੇ ਇਹ ਕਰਾਂ ਵੀ ਤੇਰੇ ਭਾਣੇ 'ਚ ਇਹਨਾਂ ਕੰਡਿਆਂ ਨੂੰ ਪੁੱਟ ਕੇ ਚੁਣ ਕੇ ਮੈਂ ਇੱਥੋਂ ਬਾਹਰ ਵੀ ਸੁੱਟ ਸਕਾਂ, ਫਿਰ ਹੀ ਕਲਿਆਣ ਹੋਵੇਗਾ, ਫਿਰ ਹੀ ਭਲਾ ਹੋਵੇਗਾ। ਇਸ ਕਰਕੇ ਭਾਣੇ ਵਿੱਚ ਰਹਿਣ ਦੀ ਗੱਲ ਮਹਾਰਾਜ ਨੇ ਬਹੁਤ ਵਾਰ ਆਖੀ। ਗੁਰੂ ਅਰਜਨ ਸਾਹਿਬ ਦਾ ਇੱਕ ਬੋਲ ਆਪਾਂ ਪੜ੍ਹਦੇ ਹਾਂ, ਉੱਥੇ ਮਹਾਰਾਜ ਕਹਿੰਦੇ ਨੇ ਤੇਰਾ ਕੀਆ ਮਿੱਠਾ ਲਾਗੇ, ਵੀ ਤੇਰਾ ਕੀਤਾ ਹੋਇਆ ਮੈਨੂੰ ਜਿਹੜਾ ਕਰਮ ਹੈ ਨਾ ਉਹ ਮਿੱਠਾ ਲੱਗਦਾ, ਪਿਆਰਾ ਲੱਗਦਾ। ਤੇ ਮਹਾਰਾਜ ਇੱਥੇ ਵਾਰ ਬੋਲ ਰੱਖ ਰਹੇ ਨੇ, ਅੰਮ੍ਰਿਤ ਬਾਣੀ ਉੱਚਰਾਂ ਹਰ ਜਸ, ਮੈਂ ਅੰਮ੍ਰਿਤ ਰੂਪੀ ਬਾਣੀ ਹਰੀ ਦੇ ਜਸ ਨੂੰ ਗਾਉਂਦਾ ਰਵਾਂ, ਇਹ ਮੇਰੀ ਜੋਦੜੀ ਹੈ, ਮਿੱਠਾ ਲੱਗੈ ਤੇਰਾ ਭਾਣਾ,
ਤੇ ਨਾਲ ਮੈਂ ਬੋਲ ਪੜ ਰਿਹਾ ਸੀ, ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਤੇਰੇ ਜੀਵਨ ਦੀ ਕਥਾ ਨਿਰਾਲੀ ਹੋ ਜਾਵੇਗੀ ਜਦੋਂ ਤੂੰ ਗੁਰੂ ਦੇ ਭਾਣੇ ਦੇ ਵਿੱਚ ਆਵੇਂਗਾ। ਬਾਬੇ ਨੇ ਆਖਿਆ ਨਾ, ਆਖਿਆ ਆਪਣੇ ਭਾਣੇ ਜੋ ਚੱਲੇ ਭਾਈ ਸੇ ਵਿਛੜ, ਚੋਟਾਂ ਖਾਵੇ। ਦੋ ਭਾਣੇ ਨੇ, ਇੱਕ ਭਾਣਾ ਗੁਰੂ ਦਾ, ਇੱਕ ਭਾਣਾ ਮੇਰਾ ਆਪਣਾ। ਤੇ ਮਹਾਰਾਜ ਨੇ ਆਖਿਆ ਜਿਹੜਾ ਆਪਣੇ ਭਾਣੇ ਵਿੱਚ ਚੱਲਦਾ ਹੈ ਨਾ, ਉਹ ਵਿਛੜਦਾ ਹੈ ਤੇ ਚੋਟਾਂ ਖਾਂਦਾ ਹੈ, ਤੇ ਜਿਹੜਾ ਗੁਰੂ ਦੇ ਭਾਣੇ ਵਿੱਚ ਆ ਗਿਆ ਉਹਦੇ ਵਿਛੋੜੇ ਦੀ ਤਲਬ ਖਤਮ ਹੋ ਗਈ, ਪੀੜ ਖਤਮ ਹੋ ਗਈ, ਉਹਦੇ ਜੀਵਨ ਵਿੱਚ ਸੁੱਖ ਆ ਗਿਆ। ਇਸ ਕਰਕੇ ਦੋ ਭਾਣੇ ਨੇ, ਮਹਾਰਾਜ ਨੇ ਬਖਸ਼ਿਸ਼ ਕੀਤੀ। ਅੰਮ੍ਰਿਤ ਬਾਣੀ ਉਚਰਾ ਹਰ ਜਸ, ਮਿੱਠਾ ਲੱਗੇ ਤੇਰਾ ਭਾਣਾ ਰਾਮ, ਕਰ ਦਇਆ ਮਇਆ ਗੋਪਾਲ ਗੋਬਿੰਦ, ਕੋਈ ਨਾਹੀਂ ਤੁਝ ਬਿਨਾ। ਮੇਰੇ ਤੇ ਦਇਆ ਕਰ, ਦਇਆ ਦਾ ਅਰਥ ਵੀ ਕਿਰਪਾ ਹੈ। ਅਗਲਾ ਸ਼ਬਦ ਹੈ ਜੀ ਮਇਆ, ਮਇਆ ਦਾ ਅਰਥ ਵੀ ਕਿਰਪਾ ਹੁੰਦਾ ਹੈ, ਕਿਉਂਕਿ ਇਹ ਕਵਿਤਾ ਹੈ ਨਾ, ਤੇ ਕਵਿਤਾ ਦਾ ਮਾਪ ਤੋਲ ਪੂਰਾ ਕਰਨ ਦੇ ਲਈ ਇਹ ਸ਼ਬਦ ਮਹਾਰਾਜ ਵਾਰ ਵਾਰ ਵਰਤਦੇ ਨੇ। ਕਰ ਦਇਆ ਮਇਆ, ਦਇਆ ਦਾ ਅਰਥ ਵੀ ਕਿਰਪਾ ਹੈ ਤੇ ਮਇਆ ਦਾ ਅਰਥ ਵੀ ਕੀ ਹੈ? ਕਿਰਪਾ। ਮਹਾਰਾਜ ਕਹਿੰਦੇ ਨੇ ਕਰ ਦਇਆ ਮਇਆ, ਮੇਰੇ ਉੱਤੇ ਦਇਆ ਕਰ, ਮਇਆ ਕਰ, ਕਿਰਪਾ ਕਰ। ਗੋਪਾਲ, ਧਰਤੀ ਨੂੰ ਪਾਲਣ ਵਾਲੇ ਵਾਹਿਗੁਰੂ, ਗੋਬਿੰਦ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਮੇਰੇ ਉੱਤੇ ਕਿਰਪਾ ਕਰ। ਕੋਈ ਨਾ ਹੀ ਤੁਝ ਬਿਨਾ, ਤੇਰੇ ਤੋਂ ਬਿਨਾ ਹੋਰ ਮੇਰਾ ਕੋਈ ਨਹੀਂ ਹੈਗਾ ਜਿਹੜਾ ਮੇਰੀ ਹੋਣੀ ਨੂੰ ਸਵਾਰ ਸਕੇ ਨਾ, ਜਿਹੜਾ ਮੇਰੀ ਬਾਂਹ ਫੜ ਸਕੇ, ਤੇਰੇ ਤੋਂ ਬਿਨਾ ਹੋਰ ਕੋਈ ਨਹੀਂ। ਕੋਈ ਨਾ ਹੀ ਤੁਝ ਬਿਨਾ ਸਮਰੱਥ, ਆਖਿਆ ਤੂੰ ਹੀ ਸਮਰੱਥ ਹੈ। ਅਗਥ, ਅਗਥ ਦਾ ਅਰਥ ਹੁੰਦਾ ਹੈ ਜੀ ਅਕਥ, ਇੱਥੇ ਸ਼ਬਦ ਗੱਗਾ ਵਰਤਿਆ ਹੈ। ਅਕਥ ਤੇ ਅਗਥ ਦੇ ਅਰਥ ਇੱਕੋ ਹੀ ਨੇ। ਅਕਥ ਦਾ ਅਰਥ ਹੈ ਜਿਹਨੂੰ, ਜਿਹਦਾ ਸਰੂਪ ਕਥਿਆ ਨਹੀਂ ਜਾ ਸਕਦਾ, ਜਿਹੜਾ ਬਿਆਨ ਤੋਂ ਬਾਹਰੀ ਹੈ। ਮਹਾਰਾਜ ਦੀ ਬਾਣੀ ਵਿੱਚ ਮੈਂ ਆਹ ਬੰਦਨਾ ਪੜ੍ਹਦੇ ਇੱਕ ਵਾਕ ਸਾਂਝਾ ਕੀਤਾ ਸੀ, ਤੂੰ ਸਮਰੱਥ ਅਕਥ। ਬਾਬੇ ਨੇ ਕਿਹਾ ਤੂੰ ਸਮਰੱਥ ਹੈ, ਅਕਥ ਹੈ, ਕਥਿਆ ਨਾ ਜਾਣ ਵਾਲਾ, ਬਿਆਨ ਤੋਂ ਬਾਹਰੀ। ਤੂੰ ਸਮਰੱਥ ਅਕਥ ਅਗੋਚਰ, ਅਗੋਚਰ ਕਹਿੰਦੇ ਨੇ ਇੱਕ ਆਪਾਂ ਸ਼ਬਦ ਆਮ ਵਰਤਦੇ ਹਾਂ ਵੀ ਇਹ ਕੰਮ ਮੇਰੇ ਗੋਚਰਾ ਹੈ, ਮੇਰੇ ਵੱਸ ਵਿੱਚ ਹੈ, ਉਹਨੂੰ ਗੋਚਰਾ ਸ਼ਬਦ ਆਪਾਂ ਵਰਤਦੇ ਹਾਂ ਵੀ ਇਹ ਕੰਮ ਮੇਰੇ ਗੋਚਰਾ ਹੈ ਕਿ ਜਾਂ ਮੇਰੇ ਗੋਚਰਾ ਨਹੀਂ ਹੈ। ਹੁਣ ਇੱਥੇ ਸ਼ਬਦ ਵਰਤਿਆ ਜੀ ਅਗੋਚਰ, ਅਗੋਚਰ ਦਾ ਅਰਥ ਹੁੰਦਾ ਹੈ ਜਿਹੜਾ ਕੰਮ ਸਾਡੇ ਵੱਸੋਂ ਬਾਹਰ ਹੋਵੇ ਉਹਨੂੰ ਕਹਿੰਦੇ ਅਗੋਚਰ। ਜਿਹਦੀ ਪਕੜ ਮੇਰੀ ਇੰਦਰੀਆਂ ਤੋਂ ਬਾਹਰ ਹੋਵੇ, ਜਿਹੜੀ ਪਕੜ ਤੁਹਾਡੀ ਇੰਦਰੀਆਂ, ਹੁਣ ਹੱਥ ਨਾਲ ਤੁਸੀਂ ਕਿਸੇ ਚੀਜ਼ ਨੂੰ ਪਕੜ ਲੈਂਦੇ ਹੋ, ਯਾਨੀ ਕਿ ਉਹ ਚੀਜ਼ ਤੁਹਾਡੇ ਗੋਚਰੀ ਹੈ। ਅੱਖਾਂ ਨਾਲ ਤੁਸੀਂ ਕਿਸੇ ਚੀਜ਼ ਨੂੰ ਤੱਕ ਲੈਂਦੇ ਹੋ, ਤੁਹਾਨੂੰ ਉਹਦਾ ਮੁਕੰਮਲ ਪਤਾ ਲੱਗ ਜਾਂਦਾ, ਉਹ ਚੀਜ਼ ਤੁਹਾਡੇ ਗੋਚਰੀ ਹੈ। ਤੁਸੀਂ ਪੈਰਾਂ ਨਾਲ ਕਿਸੇ ਥਾਂ ਉੱਤੇ ਪਹੁੰਚ ਗਏ, ਉਹ ਚੀਜ਼ ਤੁਹਾਡੇ ਗੋਚਰੀ ਹੈ। ਤੁਸੀਂ ਜ਼ੁਬਾਨ ਨਾਲ ਕਿਸੇ ਦਾ ਟੇਸਟ ਦੱਸ ਦਿੱਤਾ, ਉਹ ਚੀਜ਼ ਤੁਹਾਡੇ ਗੋਚਰੀ ਹੈ। ਪਰ ਆਖਿਆ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹ ਅਗੋਚਰ ਹੈ। ਤੂੰ ਸਮਰੱਥ ਅਕਥ ਅਗੋਚਰ, ਤੇ ਅਰਦਾਸ ਕੀ ਕੀਤੀ, ਜੀਓ ਪਿੰਡ ਤੇਰੀ ਰਾਸ। ਜੀਓ, ਜੀਓ ਦਾ ਅਰਥ ਹੁੰਦਾ ਸਰੀਰ, ਜਿੰਦ, ਪਿੰਡ ਕਹਿੰਦੇ ਨੇ ਜੀ ਸਰੀਰ ਨੂੰ। ਜੀਓ ਪਿੰਡ ਤੇਰੀ ਰਾਸ, ਮੇਰੀ ਇਹ ਜਿਹੜੀ ਦਿੱਤੀ ਹੋਈ, ਤੂੰ ਮੈਨੂੰ ਜਿੰਦ ਹੈ ਨਾ, ਤੇ ਜਿਹੜਾ ਮੇਰਾ ਸਰੀਰ ਹੈ ਇਹ ਤੇਰੀ ਪੂੰਜੀ ਹੈ, ਇਹ ਤੇਰੀ ਰਾਸ ਹੈ। ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁੱਖ ਪਾਇਆ ਸਦਾ। ਬਾਬੇ ਨੇ ਆਖਿਆ ਤੇਰੀ ਰਹਿਮ ਦੇ ਨਾਲ ਮੈਂ ਸਦੀ ਵੀ ਸੁੱਖ ਦੀ ਪ੍ਰਾਪਤੀ ਕੀਤੀ, ਰਹਿਮ ਤੇਰੀ ਸੁੱਖ ਪਾਇਆ ਸਦਾ, ਨਾਨਕ ਕੀ ਅਰਦਾਸ। ਕਰ ਦਇਆ ਮਇਆ ਗੋਪਾਲ ਗੋਬਿੰਦ, ਕੋਈ ਨਾ ਹੀ ਤੁਝ ਬਿਨਾ। ਸਮਰੱਥ ਅਗਥ, ਤੂੰ ਸਮਰੱਥ ਹੈ, ਤੂੰ ਅਗਥ ਹੈ, ਅਪਾਰ ਹੈ। ਅਪਾਰ ਦਾ ਅਰਥ ਹੁੰਦਾ ਜਿਹਦਾ ਪਾਰਲਾ ਬੰਨਾ ਨਹੀਂ ਹੈ। ਅਪਾਰ, ਪੂਰਨ, ਪੂਰਨ ਦਾ ਅਰਥ ਹੈ ਪੂਰਾ, ਘੱਟ ਵੱਧ ਨਹੀਂ ਕੁਝ, ਪੂਰਾ। ਪੂਰੇ ਕਾ ਕੀ ਆ, ਸਭ ਕੁਛ ਪੂਰਾ। ਸਮਰੱਥ ਅਗਥ ਅਪਾਰ ਪੂਰਨ, ਜੀਓ ਤਨ ਧਨ ਤੁਮ ਮਨਾ। ਮਹਾਰਾਜ ਨੇ ਆਖਿਆ ਇਹ ਜਿੰਦ, ਇਹ ਧਨ, ਇਹ ਤਨ, ਸਾਰਾ ਕੁਝ ਤੇਰਾ ਦਿੱਤਾ ਹੋਇਆ, ਤੂੰ ਏਡਾ ਵੱਡਾ, ਏਡਾ ਬੇਅੰਤ। ਮੂਰਖ ਮੁਗਧ ਅਨਾਦ ਚੰਚਲ, ਹੁਣ ਮੈਂ ਕੀ ਹਾਂ? ਆਖਿਆ ਮੈਂ ਮੂਰਖ ਹਾਂ। ਮੂਰਖ ਤਾਂ ਹੈ ਕਿਉਂਕਿ ਵਸਤੂ ਤੇ ਪਰਮੇਸ਼ਰ ਦੀ ਦਿੱਤੀ ਹੈ ਤੇ ਸਮਝਦਾ ਆਪਣੀ ਹੈ, ਤਾਂ ਕਰਕੇ ਮੂਰਖ ਹੈ। ਜਿਵੇਂ ਨਾ ਸਤਿਗੁਰੂ ਦੀ ਬਾਣੀ ਨੇ ਇੱਕ ਉਦਾਹਰਣ ਦਿੱਤੀ, ਆਖਿਆ ਕੋਈ ਸੂਮੈ ਧਨ ਰੱਖਣ ਕੋ ਦੀਆ, ਮੁਗਧ ਕਹੇ ਧਨ ਮੇਰਾ। ਆਪਾਂ ਕਿਸੇ ਬੰਦੇ ਨੂੰ ਧਨ ਰੱਖਣ ਦੇ ਲਈ ਦਿੱਤਾ ਹੋਵੇ ਵੀ ਤੁਸੀਂ ਆਹ ਮੇਰੀ ਇਮਾਨਤ ਰੱਖ ਲਓ, ਕੋਈ $50,000 ਤੁਸੀਂ ਕਿਸੇ ਨੂੰ ਫੜਾ ਕੇ ਗਏ ਹੋ, ਆਪਣਾ ਘਰ ਕਿਸੇ ਨੂੰ ਦੇ ਕੇ ਗਏ ਹੋ, ਵੀ ਅਮਾਨਤ ਹੈ ਭਾਈ ਮੇਰੀ ਤੇਰੇ ਕੋਲ, ਤੇ ਜਿਹਨੇ ਰੱਖੀ ਹੋਵੇ, ਜਿਹੜਾ ਸਾਂਭਦਾ ਹੋਵੇ ਨਾ, ਤੇ ਉਹ ਇੱਕ ਦਿਨ ਆਖੇ ਵੀ ਨਹੀਂ ਇਹ ਤੇ ਮੇਰੀ ਹੈ,
ਤੇ ਉਹਨੂੰ ਮੂਰਖ ਹੀ ਆਖਾਂਗੇ ਨਾ ਵੀ ਭਾਈ ਤੂੰ ਇਹਦਾ ਕਾਹਦਾ ਮਾਣ ਕਰਦਾ ਹੈ ਤੇ ਤੈਨੂੰ ਰੱਖਣ ਨੂੰ ਦਿੱਤੀ ਅਗਲੇ ਨੇ, ਜਿੱਦਣ ਉਹ ਆ ਗਿਆ ਤੇ ਉਦੋਂ ਉਹਨੇ ਵਾਪਸ ਤੇਰੇ ਕੋਲੋਂ ਖੋਹ ਲੈਣੀ ਹੈ। ਬਾਬੇ ਨੇ ਆਖਿਆ ਬੰਦੇ ਦੀ ਜ਼ਿੰਦਗੀ ਦੀ ਵੀ ਹਾਲਤ ਇੱਦਾਂ ਦੀ ਹੈ ਵੀ ਬੰਦਾ ਸਰੀਰ ਨੂੰ ਸਮਝਦਾ ਆਪਦਾ, ਤੇਰਾ ਕਿੱਥੋਂ ਆਇਆ, ਤੂੰ ਕਿੱਥੋਂ ਲਿਆ ਹੈ, ਇਹ ਸਰੀਰ ਵਾਹਿਗੁਰੂ ਦੀ ਅਮਾਨਤ ਹੈ ਪਰ ਤੂੰ ਮੁੱਕਰ ਜਾਂਦਾ, ਇਹ ਜੋ ਕੁਝ ਵੀ ਹੈ ਜਿਹੜੇ ਸਾਹ ਅੰਦਰ ਚੱਲ ਰਹੇ ਨੇ ਵਾਹਿਗੁਰੂ ਦੀ ਅਮਾਨਤ ਹੈ, ਇੱਕ ਦਿਨ ਇਹ ਵਿਛੜ ਜਾਣਾ। ਤੂੰ ਮੂਰਖ ਤਾਂ ਇਹ ਕਰ ਰਿਹਾ ਵੀ ਤੂੰ ਇਹਨੂੰ ਸਦਾ ਜਾਣ ਕੇ ਤੈਨੂੰ ਚੀਜ਼ ਰੱਖਣ ਨੂੰ ਦਿੱਤੀ ਹੈ, ਤੂੰ ਇਹਦੇ ਉੱਤੇ ਕਬਜ਼ਾ ਕਰਕੇ ਬਹਿ ਗਿਆ। ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਮੂਰਖ ਹਾਂ ਮੈਂ, ਮੂਰਖ ਮੁਗਧ ਫਿਰ ਮੈਂ ਉਹਦਾ ਹੰਕਾਰ ਵੀ ਕਰ ਰਿਹਾ। ਜਿਉਂ ਰਾਖਾ ਖੇਤ ਉੱਪਰ ਕਰੇ ਬਹੁ ਮਾਨਾ, ਬਾਬੇ ਨੇ ਆਖਿਆ ਖੇਤ ਖਸਮ ਖਾ, ਜਿਵੇਂ ਨਾ ਖੇਤ ਹੋਵੇ ਖਸਮ ਦਾ ਮਾਲਕ ਦਾ ਤੇ ਰਾਖੇ ਨੂੰ ਉਹਨੇ ਦਿੱਤਾ ਹੋਵੇ ਵੀ ਤੂੰ ਭਾਈ ਇਹਨੂੰ ਠੇਕੇ ਤੇ ਵਾਹੀ ਜਾ ਜਿੰਨਾ ਚਿਰ ਵਾਹੁਣਾ ਹੈ, ਤੇ ਉਹ ਐਵੇਂ ਮਾਣ ਕਰੀ ਜਾਵੇ ਵੀ ਖੇਤੀ ਕਿਸੇ ਨੂੰ ਕਰਨ ਨੂੰ ਦਿੱਤੀ ਹੋਵੇ ਉਹ ਐਵੇਂ ਮਾਣ ਕਰੀ ਜਾਵੇ ਵੀ ਮੇਰਾ ਜਿੱਦਣ ਉਹ ਖਸਮ ਆ ਗਿਆ ਉਹਨੇ ਖੇਤੀ ਖੋਹ ਕੇ ਲੈ ਜਾਣੀ, ਉਹਨੇ ਖੇਤੀ ਲੈ ਜਾਣੀ ਹੈ। ਇਸ ਕਰਕੇ ਐਵੇਂ ਫੋਕਾ ਮਾਣ ਨਾ ਕਰ, ਐਵੇਂ ਫੋਕਾ ਹੰਕਾਰ ਨਾ ਕਰ ਵਸਤੂਆਂ ਦਾ, ਪਦਾਰਥਾਂ ਦਾ, ਚੀਜ਼ਾਂ ਦਾ। ਮੂਰਖ ਮੁਗਧ ਅਨਾਥ, ਮੈਂ ਮੂਰਖ ਹਾਂ, ਮੈਂ ਮੁਗਧ ਹਾਂ, ਅਨਾਥ ਹਾਂ, ਚੰਚਲ ਬਲਹੀਣ, ਮੈਂ ਤੇ ਮੇਰੀ ਮਤ ਬੜੀ ਚੰਚਲ ਹੈ। ਚੰਚਲ ਕਹਿੰਦੇ ਨੇ ਜਿਹੜੀ ਮਤ ਸਥਿਰ ਨਾ ਹੋਵੇ ਉਹਨੂੰ ਚੰਚਲ ਕਿਹਾ ਜਾਂਦਾ। ਅਨਾਥ, ਅਨਾਥ ਕਹਿੰਦੇ ਨੇ ਜਿਹਦਾ ਕੋਈ ਮਾਲਕ ਨਾ ਹੋਵੇ। ਆਖਿਆ ਅਨਾਥ ਚੰਚਲ ਬਲਹੀਣ, ਮੈਂ ਬਲ ਤੋਂ ਸੱਖਣਾ ਹੀਣਾ, ਮੇਰੀ ਕੋਈ ਤਾਕਤ ਨਹੀਂ, ਸਾਰੀਆਂ ਤਾਕਤਾਂ ਮੇਰੇ ਵਾਹਿਗੁਰੂ ਦੀਆਂ, ਮੇਰੇ ਅੱਲਾ ਦੀਆਂ, ਰੱਬ ਦੀਆਂ। ਬਲਹੀਣ ਨੀਚ, ਮੇਰੇ ਕਰਮ ਨੀਚ ਨੇ, ਅਜਾਣਾ ਮੈਂ ਅਣਜਾਣ ਹਾਂ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਬਿਨਵੰਤ ਨਾਨਕ ਸ਼ਰਨ ਤੇਰੀ, ਰਾਖ ਲਿਓ ਆਵਣ ਜਾਣਾ, ਪਰ ਮੈਂ ਬੇਨਤੀ ਇਹ ਕਰਦਾ ਮੈਂ ਤੇਰੀ ਸ਼ਰਨ ਵਿੱਚ ਆਇਆ, ਹੈਗਾ ਮੈਂ ਮੂਰਖ ਮੁਗਧ ਅਨਾਥ ਚੰਚਲ ਬਲਹੀਣ ਨੀਚ ਤੇ ਅਜਾਣਾ ਹਾਂ, ਮੈਂ ਤੇਰੀ ਸ਼ਰਨ ਵਿੱਚ ਆਇਆ, ਬਿਨਵੰਤ ਨਾਨਕ ਸ਼ਰਨ ਤੇਰੀ, ਰੱਖ ਲਿਓ ਆਵਣ ਜਾਣਾ, ਤੇ ਜਿਹੜੇ ਜੰਮਣ ਮਰਨ ਦੇ ਗੇੜ ਚ ਮੈਂ ਫਸਿਆ ਹੋਇਆ, ਜਿਹੜਾ ਸੁੱਖ ਦੁੱਖ ਵਿੱਚ ਮੈਂ ਫਸਿਆ ਹੋਇਆ ਆਪਣੀ ਮੂਰਖਤਾ ਕਰਕੇ, ਆਪਣੇ ਅਨਾਥ ਹੋਣ ਕਰਕੇ, ਬਲ ਤੋਂ ਸੱਖਣਾ ਹੋਣ ਕਰਕੇ, ਜਿਹੜਾ ਆਵਾਗਮਨ ਮੈਂ ਭੋਗ ਰਿਹਾ ਨਾ, ਜਿਹੜੇ ਸੁੱਖ ਤੇ ਦੁੱਖ ਦੇ ਵਿੱਚ ਫਸ ਕੇ ਮੈਂ ਆਪਣੇ ਆਪ ਨੂੰ ਤਬਾਹ ਕਰ ਰਿਹਾ, ਹਉਮੈ ਹੰਕਾਰ ਵਿੱਚ ਫਸ ਕੇ ਮੈਂ ਕਦੀ ਦੁਖੀ ਹੋ ਰਿਹਾ ਕਦੀ ਸੁਖੀ ਹੋ ਰਿਹਾ, ਇਸ ਆਵਾਗਮਨ ਤੋਂ ਮੈਨੂੰ ਬਾਹਰ ਕੱਢ, ਬਿਨਵੰਤ ਨਾਨਕ ਸ਼ਰਨ ਤੇਰੀ, ਰੱਖ ਲਿਓ ਆਵਣ ਜਾਣਾ। ਅਗਲਾ ਬੋਲ, ਸਾਧਾਂ ਸ਼ਰਨੀ ਪਾਈ ਹੈ। ਹੁਣ ਬਾਬੇ ਨੇ ਇਹਦਾ ਜਵਾਬ ਦਿੱਤਾ, ਮਹਾਰਾਜ ਆਪੇ ਹੀ ਜਵਾਬ ਦਿੰਦੇ ਨੇ, ਕਹਿੰਦੇ ਤਰੀਕਾ ਕੀ ਹੈ ਭਾਈ, ਕਿਵੇਂ ਬਚਣਾ ਹੈ ਫਿਰ ਤੂੰ? ਹੁਣ ਤੁਸੀਂ ਕਿਸੇ ਬੰਦੇ ਕੋਲ ਜਾਵੋ, ਉਹਨੂੰ ਕਹੋ ਜੀ ਮੈਨੂੰ ਆਹ ਟਰਬਲ ਹੈ, ਆਹ ਪ੍ਰੋਬਲਮ ਹੈ, ਅਗਲਾ ਤੁਹਾਨੂੰ ਸਿਆਣਾ ਬੰਦਾ ਦੱਸੇਗਾ ਨਾ ਵੀ ਤੂੰ ਇੱਥੇ ਆਇਆ ਹੈ, ਠੀਕ ਹੈ ਤੂੰ ਮੈਨੂੰ ਪੁੱਛਿਆ ਇਹਦਾ ਹੱਲ ਕੀ ਹੈ, ਪਰ ਹੱਲ ਉੱਥੇ ਪਿਆ ਹੀ, ਉਹਦੇ ਕੋਲ ਜਾ। ਦੁਨਿਆਵੀ ਤੌਰ 'ਤੇ ਵੀ ਜਦੋਂ ਸਾਨੂੰ ਕੋਈ ਸੁਜੈਸ਼ਨ ਦਿੰਦਾ, ਸਲਾਹ ਦਿੰਦਾ, ਤੇ ਨੇਕ ਬੰਦਾ ਨੇਕ ਸਲਾਹ ਦਿੰਦਾ। ਹੁਣ ਗੁਰੂ ਨੇ ਵੀ ਸਲਾਹ ਦਿੱਤੀ, ਆਖਿਆ ਸਾਧਾਂ ਸ਼ਰਨੀ ਪਾਈਏ ਅਰਜੀਓ, ਤੇ ਸਲਾਹ ਇਹ ਦਿੱਤੀ ਵੀ ਰੱਬ ਮੇਰੇ ਰੱਬ ਜੀ ਮੈਨੂੰ ਸਾਧਾਂ ਦੀ ਸ਼ਰਨ ਵਿੱਚ ਪਾ ਦੇ। ਸਾਧ ਕਿਹੜੇ ਨੇ? ਆ 35 ਮਹਾਂਪੁਰਖ। ਮੈਂ ਕੱਲ ਸ਼ਾਮ ਦੇ ਦੁਆਨਾਂ 'ਚ ਇੱਕ ਬੇਨਤੀ ਕੀਤੀ ਸੀ, ਕਬੀਰ ਸਾਹਿਬ ਦੇ ਬਚਨ 'ਚ ਬਚਨਾਂ ਦੀ ਵਿਚਾਰ ਚੱਲਦੀ। ਉਦੋਂ ਕਬੀਰ ਸਾਹਿਬ ਨੇ ਬਹੁਤ ਕੁਝ ਸਾਧਾਂ ਦੇ ਬਾਰੇ ਲਿਖਿਆ, ਭਾਵੇਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਾਧ ਦੇ 6 ਲੱਛਣ ਬਿਆਨੇ ਨੇ। ਸਾਧ ਕਿਹਨੂੰ ਕਹਿੰਦੇ ਨੇ? ਹੁਣ ਕਬੀਰ ਸਾਹਿਬ ਵੀ ਕਹਿੰਦੇ ਨੇ ਵੀ ਕਬੀਰ ਸੰਗਤ ਕਰੀਐ ਸਾਧ ਕੀ ਅੰਤ ਕਰੈ ਨਿਰਵਾਹ। ਬਾਬੇ ਨੇ ਆਖਿਆ ਸੰਗਤ ਸਾਧ ਦੀ ਕਰੀ ਜਿਹੜੀ ਅਖੀਰਲੇ ਵੇਲੇ ਤੱਕ ਤੇਰੇ ਨਾਲ ਨਿਭੇ, ਤੇ ਸਾਧ ਕੌਣ ਹੈ? ਆ 35 ਮਹਾਂਪੁਰਖਾਂ ਦੀ ਬਾਣੀ ਸਾਡੇ ਲਈ ਕੀ ਹੈ? ਸਾਧ ਹੀ ਹੈ ਨਾ। ਤੇ ਮੈਂ ਕਹਿੰਦਾ ਹੁੰਦਾ, ਲੋਕ ਕਹਿੰਦੇ ਨੇ ਅਸੀਂ ਫਲਾਣੇ ਸਾਧ ਕੋਲ ਜਾਂਦੇ, ਫਲਾਣੇ ਬਾਬੇ ਕੋਲ ਜਾਂਦੇ ਹਾਂ, ਤੁਹਾਨੂੰ ਤੁਹਾਡੇ ਕੋਲ ਤੇ 35 ਮਹਾਂਪੁਰਖ ਨੇ, ਰੋਜ਼ ਮਹੀਨੇ ਦੇ 30-31 ਦਿਨ ਹੁੰਦੇ ਨੇ, ਇੱਕ ਮਹਾਂਪੁਰਖ ਦੇ ਵੀ ਰੋਜ਼ ਦਰਸ਼ਨ ਕਰੋ ਤੇ ਤੁਹਾਡਾ ਤੇ ਮਹੀਨਾ ਬੰਨੇ ਆ, ਤੇ ਜੇ ਕਿਤੇ ਇੱਕ ਸ਼ਬਦ ਵੀ ਤੁਸੀਂ ਪੜ੍ਹਨਾ ਸ਼ੁਰੂ ਕਰੋ ਤੇ ਤੁਹਾਡਾ ਸਾਲ 2 ਸਾਲ ਬੰਨੇ ਨੇ। 907 ਸ਼ਬਦ ਨੇ ਗੁਰੂ ਅਮਰਦਾਸ ਸਾਹਿਬ ਦੇ, 907 ਤੇ ਸਾਲ ਦੇ ਵਿੱਚ 365 ਦਿਨ ਹੁੰਦੇ ਨੇ, ਅੰਦਾਜ਼ਾ ਆਪ ਲਾ ਕੇ ਵੇਖ ਲਓ, ਜੇ ਰੋਜ਼ ਦਾ ਇੱਕ ਸ਼ਬਦ ਵੀ ਪੜ੍ਹੀਏ ਤੇ ਸਾਲ ਕਿੰਨੇ ਬੰਨੇ ਜਾਣੇ ਨੇ, ਮਤਲਬ 2-2.5 ਸਾਲ ਸਾਡੇ ਬੰਨੇ ਨੇ ਜੇ ਇੱਕ ਸ਼ਬਦ ਗੁਰੂ ਅਮਰਦਾਸ ਸਾਹਿਬ ਦਾ ਆਪਾਂ ਇੱਕ ਬਚਨ ਆਪਾਂ ਵਿਚਾਰਨਾ ਸ਼ੁਰੂ ਕਰੀਏ। 17 ਰਾਗਾਂ ਵਿੱਚ ਗੁਰੂ ਅਮਰਦਾਸ ਸਾਹਿਬ ਦੀ ਬਾਣੀ ਹੈ। ਹੁਣ ਇਹ 35 ਮਹਾਂਪੁਰਖ ਨੇ ਸਾਡੇ ਕੋਲ, ਤੇ ਜੇ ਇੱਕ ਮਹਾਂਪੁਰਖ ਦੇ ਨਾਲ ਰੋਜ਼ ਸਾਂਝ ਬਣਾਈਏ, ਇੱਕ ਮਹਾਂਪੁਰਖ ਦੀ ਬਾਣੀ ਨਾਲ ਰੋਜ਼ ਸਾਂਝ ਬਣਾਈਏ ਨਾ, ਤੇ ਇੰਨੇ ਬਚਨ ਨੇ ਉਹਨਾਂ ਦੇ ਵੀ ਸਾਡੀ ਜ਼ਿੰਦਗੀ ਇੱਕ ਪਾਸੇ ਤੇ ਮਹਾਂਪੁਰਖਾਂ ਦੇ ਬਚਨ ਇੱਕ ਪਾਸੇ। ਇਸ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਧਾਂ ਦਾ ਗੁਲਦਸਤਾ ਏ, ਸਾਨੂੰ ਇਹਨੂੰ ਛੱਡ ਕੇ ਕਿਤੇ ਵੀ ਖੱਜਲ ਹੋਣ ਦੀ ਲੋੜ ਨਹੀਂ ਹੈਗੀ।
ਸਾਨੂੰ ਕਿਤੇ ਜਾਣ ਦੀ ਲੋੜ ਨਹੀਂ। ਕੋਈ ਲੋਕਾਂ ਦਾ ਕਿਸੇ ਦਾ ਕੋਈ ਬਾਬਾ ਹੈ ਤੇ ਕਿਸੇ ਦਾ ਕੋਈ ਬਾਬਾ ਹੈ। ਮੇਰੇ ਤੇ ਆਪਣੇ ਘਰ ਦੇ ਵਿੱਚ 35 ਮਹਾਂਪੁਰਖ ਬੈਠੇ ਨੇ, ਮੈਂ 36ਵਾਂ 37ਵਾਂ ਕਿਉਂ ਬਣਾਵਾਂ? ਪਹਿਲਾਂ ਮੈਂ ਇਹਨਾਂ 35 ਨੂੰ ਜਾਣ ਲਵਾਂ, ਫਿਰ 36ਵਾਂ ਵੀ ਬਣਾ ਲਵਾਂਗੇ, ਫਿਰ 37ਵਾਂ ਵੀ ਬਣਾ ਲਵਾਂਗੇ, ਕੋਈ ਗੱਲ ਨਹੀਂ। ਅਜੇ ਤੇ ਮੈਂ ਇਹਨੂੰ ਜਾਣਨਾ ਹੈ ਭਾਈ, ਅਜੇ ਤੇ ਮੈਂ ਇਸ ਮਹਾਂਪੁਰਖਾਂ ਦੇ ਨਾਲ ਸਾਂਝ ਪਾਉਣੀ, ਅਜੇ ਤੇ ਮੈਂ ਬਾਬੇ ਨਾਨਕ ਦੀ ਬਾਣੀ ਨਹੀਂ ਪੜ੍ਹੀ ਸਾਰੀ, ਅਜੇ ਤੇ ਜੇ ਜਪਜੀ ਸਾਹਿਬ ਦੇ ਉਹ ਜਿਹੜੇ ਸ਼ਬਦ ਨੇ, ਜਿਹੜੇ ਬੋਲ ਨੇ ਮਹਾਰਾਜ ਦੇ, ਅਜੇ ਤੇ ਮੈਂ ਉਹਦੇ ਨਾਲ ਸਾਂਝ ਨਹੀਂ ਪਾਈ, ਤੇ ਮੈਂ ਕਿਹੜੇ ਸਾਧਾਂ ਤੋਂ ਕੀ ਲੈਣਾ? ਹੁਣ ਬਾਬੇ ਨੇ ਆਖਿਆ, ਬਾਬਾ ਕਬੀਰ ਸਾਹਿਬ ਕਹਿੰਦੇ, ਸੰਗਤ ਕਰੀਏ ਸਾਧ ਕੀ ਅੰਤ ਕਰੇ ਨਿਰਵਾਹ। ਐਸੇ ਸਾਧੂ ਦੀ ਸੰਗਤ ਕਰੋ ਜਿਹੜੇ ਜਿਹੜਾ ਅੰਤ ਤੱਕ ਅਖੀਰ ਤੱਕ ਤੁਹਾਡੇ ਨਾਲ ਨਿਭੇ, ਤੇ ਉਹ ਸਾਧੂ ਆ ਹੈ ਸਾਧੂ ਸਤਿਗੁਰ, ਜੇ ਮਿਲਿਆ ਤਾਂ ਪਾਈਏ ਗੁਣੀ ਨਿਧਾਨ। ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ, ਸਾਧਾਂ ਸ਼ਰਨੀ ਪਾਈਏ ਹਰ ਜੀਓ, ਗੁਣ ਗਾਵੇ ਹਰ ਨੀਤਾ ਰਾਮ, ਤੇ ਉਹਦੇ ਗੁਣ ਨੇਤੀ ਗਾਇਆ ਕਰੋ, ਧੂਰ ਭਗਤਨ ਕੀ ਮਨ ਤਨ ਲੱਗੋ ਹਰ ਜੀਓ, ਸਭ ਪਤਤ ਪੁਨੀਤਾ ਰਾਮ। ਰੱਬ ਦੇ ਭਗਤ, ਇਹਨਾਂ 35 ਮਹਾਂਪੁਰਖਾਂ ਦੀ ਬਾਣੀ ਜੇ ਸਾਡੇ ਮੱਥੇ ਨਾਲ ਲੱਗ ਜਾਵੇ, ਜੇ ਇਹਨਾਂ 35 ਮਹਾਂਪੁਰਖਾਂ ਦੀ ਧੂੜ ਮੱਥੇ ਨਾਲ ਲੱਗ ਜਾਵੇ, ਤੇ ਮੈਂ ਡਿੱਗੇ ਹੋਏ ਜੀਵਨ ਤੋਂ ਪਵਿੱਤਰ ਹੋ ਜਾਵਾਂ, ਪਤ ਤੋਂ ਕੀ ਹੋ ਜਾਵਾਂ, ਪਨੀਤ ਹੋ ਜਾਵਾਂ। ਗੁਰੂ ਚ ਇੰਨੀ ਸਮਰੱਥਾ ਹੈ, ਇਹ ਡਿੱਗਿਆ ਹੋਇਆਂ ਨੂੰ, ਜਿਹੜੇ ਜੀਵਨ ਮਿਆਰ ਤੋਂ ਡਿੱਗ ਪਏ, ਜਿਹੜੇ ਪਤਿਤ ਹੋ ਗਏ, ਉਹਨਾਂ ਨੂੰ ਕੀ ਕਰਦਾ ਹੈ? ਪਨੀਤ ਕਰਦਾ ਹੈ। ਮਹਾਰਾਜ ਨੇ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ, ਕਿ ਪਤਿਤ ਪਾਵਨ ਮਾਧੋ ਬਿਰਧ ਤੇਰਾ। ਰੱਬ ਜੀ, ਹੇ ਮਾਇਆ ਦੇ ਪਤੀ ਪਰਮੇਸ਼ਰ, ਤੇਰਾ ਬਿਰਧ ਹੈ, ਤੇਰਾ ਸੁਭਾਅ ਏ, ਤੂੰ ਪਤਿਤਾਂ ਨੂੰ ਪਵਿੱਤਰ ਕਰਦਾ, ਡਿੱਗੇ ਹੋਇਆਂ ਨੂੰ ਆਪਣੇ ਗਲ ਦੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਇਹ ਬਿਰਧ ਸਵਾਮੀ ਸੁਣ, ਸਤਿਗੁਰ ਨੇ ਆਖਿਆ, ਪਤਿਤ ਪਾਵਨ ਮਾਧੋ ਬਿਰਧ ਤੇਰਾ, ਧਨ ਤੇ ਵੈ ਮੁਨ ਜਨ ਜਿਨ ਧਿਆਇਓ ਹਰ ਪ੍ਰਭ ਮੇਰਾ। ਤੇ ਮਹਾਰਾਜ ਗੁਰੂ ਅਰਜਨ ਸਾਹਿਬ ਨੇ ਆਖਿਆ, ਧੂਰ ਭਗਤਨ ਕੀ ਮਨ ਤਨ ਲੱਗੋ ਹਰ ਜੀਓ, ਸਭ ਪਤਿਤ ਪੁਨੀਤਾ ਰਾਮ, ਪਤਤਾ ਪੁਨੀਤਾ ਹੋਏ ਤਿੰਨ ਸੰਗ ਜਿਨ ਵਿਧਾਤਾ ਪਾਇਆ। ਭਾਈ, ਜਿਨ੍ਹਾਂ ਨੇ ਵਿਧਾਤੇ ਵਾਹਿਗੁਰੂ ਅਕਾਲ ਪੁਰਖ ਨੂੰ ਜਾਣਿਆ, ਜੇ ਤੁਸੀਂ ਉਹਦਾ ਸੰਗ ਕਰੋਗੇ ਤੇ ਤੁਸੀਂ ਵੀ ਡਿੱਗੇ ਜੀਵਨ ਵਾਲੇ ਤੋਂ ਚੰਗੇ ਹੋ ਜਾਓਗੇ। ਤੇ ਜਿਹੜੇ ਇਹ 35 ਮਹਾਂਪੁਰਖ ਨੇ, ਇਹਨਾਂ ਨੇ ਉਸ ਰੱਬ ਨੂੰ ਪਾਇਆ ਹੋਇਆ ਏ, ਇਸ ਕਰਕੇ ਸਾਨੂੰ ਇਹਨਾਂ ਦੇ ਨਾਲ ਜੁੜਨ ਦੀ ਲੋੜ ਹੈ। ਅਗਲਾ ਬਚਨ ਹੈ ਜੀ, ਨਾਮ ਰਾਤੇ ਜੀ ਦਾਤੇ ਨਿਤ ਦੇ ਚੜੇ ਸੁਆਇਆ। ਇਹ ਕੌਣ ਨੇ? ਜਿਹੜੇ ਆਪ ਨਾਮ ਵਿੱਚ ਰੱਤੇ ਹੋਏ ਨੇ, ਜਿਹੜੇ ਜਿੰਦ ਨੂੰ ਨਾਮ ਦਿੰਦੇ ਨੇ, ਸਾਡਾ ਵੀ ਕਲਿਆਣ ਕਰਦੇ ਨੇ, ਸਾਡਾ ਵੀ ਭਲਾ ਕਰਦੇ ਨੇ, ਨਾਮ ਰਾਤੇ ਆਪ ਵੀ ਨਾਮ ਦੇ ਵਿੱਚ ਰੱਤੇ ਨੇ, ਨਾਮ ਰਾਤੇ ਜੀ ਦਾਤੇ ਸਾਡੀ ਜਿੰਦ ਨੂੰ ਵੀ ਦਾਤ ਦਿੰਦੇ ਹਨ। ਹੁਣ ਇਹ ਮਹਾਂਪੁਰਖ ਸ਼ਬਦ ਦੀ ਦਾਤ ਦਿੰਦੇ ਨੇ, ਨਾਮ ਰਾਤੇ ਜੀ ਦਾਤੇ ਨਿਤ ਦੇ ਚੜ੍ਹੈ ਸਵਾਇਆ। ਤੇ ਬਾਬੇ ਨੇ ਆਖਿਆ, ਇਹ ਦਾਤਾਂ ਵੱਧਦੀਆਂ ਰਹਿੰਦੀਆਂ ਨੇ, ਇਹ ਜੀਵਨ ਵਿੱਚ ਤਬਦੀਲੀਆਂ ਵਾਪਰਦੀਆਂ ਰਹਿੰਦੀਆਂ ਨੇ। ਅਗਲਾ ਬੋਲ ਹੈ ਜੀ, ਰਿੱਧ ਸਿੱਧ ਨਵ ਨਿਧ ਹਰ ਜਪ ਜਿੰਨੀ ਆਤਮ ਜੀਤਾ। ਜਿਨ੍ਹਾਂ ਨੇ ਆਪਣੀ ਆਤਮਾ ਨੂੰ ਆਪਣੇ ਆਪੇ ਨੂੰ ਜਿੱਤ ਲਿਆ, ਸਮਝ ਲਓ ਉਹਨਾਂ ਕੋਲ ਰਿੱਧੀਆਂ ਸਿੱਧੀਆਂ ਤੇ ਨਵ ਨਿਧ ਨੌ ਤਰ੍ਹਾਂ ਦੇ ਖਜ਼ਾਨੇ ਨੇ, ਜਿਨ੍ਹਾਂ ਨੇ ਆਪਣੇ ਆਪ ਨੂੰ ਜਿੱਤ ਲਿਆ। ਮਨ ਜੀਤੈ ਜਗ ਜੀਤ। ਹੁਣ ਇਹ ਉਹ ਮਹਾਂਪੁਰਖ ਨੇ, ਇਹ ਕੋਈ ਦੁਨੀਆਂ ਦੀਆਂ ਫੋਕੀਆਂ ਰਿੱਧੀਆਂ ਸਿੱਧੀਆਂ ਤੇ ਨੌ ਖਜ਼ਾਨਿਆਂ ਪਿੱਛੇ ਨਹੀਂ ਭੱਜੇ, ਇਹਨਾਂ ਮਹਾਂਪੁਰਖਾਂ ਨੇ ਆਪਣੇ ਆਪੇ ਨੂੰ ਜਿੱਤਿਆ ਹੋਇਆ, ਇਹਨਾਂ ਸੰਤਾਂ ਨੇ, ਇਹਨਾਂ ਬ੍ਰਹਮ ਗਿਆਨੀਆਂ ਨੇ ਆਪਣੇ ਆਪ ਉੱਤੇ ਕਾਬੂ ਕੀਤਾ ਹੋਇਆ। ਮਹਾਰਾਜ ਨੇ ਆਖਿਆ, ਰਿੱਧ ਸਿੱਧ ਨਵ ਨਿਧ ਹਰ ਜਪ ਜਿੰਨੀ ਆਤਮ ਜੀਤਾ, ਬਿਨਵੰਤ ਨਾਨਕ ਵਿੜਭਾਗ ਪਾਈਐ ਸਾਧ ਸਾਜਣ ਮੀਤਾ। ਨਾਨਕ ਬੇਨਤੀ ਕਰਦਾ ਹੈ ਵੀ ਵੱਡਿਆਂ ਭਾਗਾਂ ਨਾਲ ਐਸੇ ਸਾਧ ਸੱਜਣ ਮਿੱਤਰ ਮਿਲਦੇ ਨੇ। ਅਗਲੇਰਾ ਬੰਦ ਹੈ ਤੀਜਾ, ਮਹਾਰਾਜ ਗੁਰੂ ਅਰਜਨ ਸਾਹਿਬ ਬਖਸ਼ਦੇ ਨੇ, ਆਖਿਆ, ਜਿੰਨੀ ਸੱਚ ਵਣਜਿਆ, ਜਿਨ੍ਹਾਂ ਨੇ ਸੱਚ ਨੂੰ ਵਣਜਿਆ। ਵਣਜ ਦਾ ਅਰਥ ਕੀ ਹੁੰਦਾ ਹੈ? ਆਪਾਂ ਕਹਿੰਦੇ ਵਪਾਰ ਕਰਨਾ, ਉਹਨੂੰ ਕੀ ਆਖਿਆ ਜਾਂਦਾ ਹੈ? ਜਿਵੇਂ ਆਪਾਂ ਸਾਰੇ ਜਾਣੇ ਵਪਾਰ ਕਰ ਰਹੇ ਹਾਂ ਨਾ, ਕਿਸੇ ਨਾ ਕੋਈ ਚੰਗੀ ਚੀਜ਼ ਦਾ, ਕੋਈ ਮਾੜੀ ਚੀਜ਼ ਦਾ, ਕੋਈ ਚੰਗੇ ਗੁਣਾਂ ਦਾ, ਕੋਈ ਔਗੁਣਾਂ ਦਾ, ਹਰ ਬੰਦਾ ਇੱਥੇ ਵਪਾਰ ਹੈ, ਵਪਾਰੀ ਕਰ ਰਿਹਾ, ਹਰ ਬੰਦਾ ਵਪਾਰ ਕਰ ਰਿਹਾ, ਵਪਾਰੀ ਹੈ। ਮਹਾਰਾਜ ਨੇ ਕਿਹਾ, ਜਿੰਨੀ ਸੱਚ ਵਣਜਿਆ ਹਰ ਜੀਓ ਸੇ ਪੂਰੇ ਸ਼ਾਹ ਰਾਮ। ਪੂਰੇ ਸ਼ਾਹ ਕਿਹੜੇ ਹੁੰਦੇ ਨੇ, ਅਮੀਰ ਕਿਹੜੇ ਨੇ? ਵੈਸੇ ਦੁਨੀਆਂ ਕਹਿੰਦੀ ਹੈ ਵੀ ਜਿਹਨੇ ਧਨ ਦੌਲਤ ਚੰਗੀ ਵਣਜ ਲਈ ਹੋਵੇ ਨਾ, ਜਿਹਨੇ ਚੰਗਾ ਵਪਾਰ ਧਨ ਦੌਲਤ ਜਾਇਦਾਦ ਦਾ ਕੀਤਾ ਹੋਵੇ, ਉਹ ਬੰਦਾ ਸ਼ਾਹ ਹੁੰਦਾ। ਤੇ ਮੇਰੇ ਸਤਿਗੁਰੂ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਨੇ, ਨਹੀਂ ਭਾਈ, ਜਿਨ੍ਹਾਂ ਨੇ ਜੀਵਨ ਵਿੱਚ ਸੱਚ ਦਾ ਵਪਾਰ ਕੀਤਾ, ਸੱਚ ਵਪਾਰ ਕਰੋ ਵਪਾਰੀ, ਦਰਗਾਹ ਨਿਭੈ ਖੇਪ ਤੁਮਾਰੀ। ਬਾਬੇ ਨੇ ਆਖਿਆ, ਕਿਨੇ ਹੀ ਬਣਜਿਆ ਕਾਂਸੀ ਤਾਂਬਾ, ਕਿਨੇ ਹੀ ਲੌਂਗ ਸਪਾਰੀ, ਸੰਤੋਂ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਕੋਈ ਵਣਜਦੇ ਰਹਿ ਗਏ ਕਾਂਸੀ ਤੇ ਤਾਂਬਾ, ਕਿਨੇ ਹੀ ਬਣਜਿਆ ਕਾਂਸੀ ਤਾਂਬਾ, ਕਿਨੇ ਹੀ ਲੌਂਗ, ਕੋਈ ਲੌਂਗ ਤੇ ਸਪਾਰੀਆਂ, ਜਿਵੇਂ ਮਸਾਲੇ ਜਿਹੜੇ ਹੁੰਦੇ ਸੀ ਨਾ,
ਉਹ ਦੂਰ ਦਰਿੰਡੇ ਤੱਕ ਜਾਂਦੇ ਹੁੰਦੇ ਸੀ ਹਿੰਦੁਸਤਾਨ ਦੇ, ਖਾਸ ਕਰਕੇ ਵੱਡੇ ਵੱਡੇ ਵਪਾਰੀ, ਲੌਂਗ ਹੋ ਗਏ, ਹੋਰ ਇੱਦਾਂ ਦੇ ਜਿਹੜੇ ਮਸਾਲੇ ਸੀ ਉਹ ਉੱਥੇ ਹੁੰਦੇ ਸੀ। ਬਾਬੇ ਨੇ ਆਖਿਆ ਕੋਈ ਲੌਂਗਾਂ ਤੇ ਸੁਪਾਰੀਆਂ ਦਾ ਵਪਾਰ ਕਰਦਾ, ਕਿ ਨਹੀਂ ਬਣਜਿਆ ਕਾਂਸੀ ਤਾਂਬਾ, ਕਿ ਨਹੀਂ ਲੌਂਗ ਸੁਪਾਰੀ ਸੰਤੋ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਮਹਾਰਾਜ ਨੇ ਆਖਿਆ ਮੈਂ ਰੱਬ ਦੇ ਨਾਮ ਦਾ ਵਪਾਰ ਕੀਤਾ ਹੈ, ਮੈਂ ਇਹ ਖੇਪ ਵੀ ਆਪਣੇ ਨਾਲ ਲੱਦੀ ਹੈ। ਜਿੱਥੇ ਅਸੀਂ ਦੁਨੀਆਂ ਦੀ ਧਨ ਦੌਲਤ ਦਾ ਵਪਾਰ ਕਰਦੇ ਹਾਂ, ਉੱਥੇ ਇਨਸਾਨੀਅਤ ਦਾ ਵਪਾਰ ਵੀ ਬੰਦੇ ਨੂੰ ਕਰਨਾ ਚਾਹੀਦਾ ਹੈ। ਉੱਥੇ ਗੁਰੂ ਦੀ ਵਿਚਾਰ ਦਾ ਵਪਾਰ ਵੀ ਬੰਦੇ ਨੂੰ ਕਰਨਾ ਚਾਹੀਦਾ ਹੈ। ਵਪਾਰ ਵੇਖੋ ਸੁਤੇ ਸਿੱਧ ਵੀ ਵਪਾਰ ਹੁੰਦਾ, ਉਹ ਕਿਵੇਂ ਹੁੰਦਾ ਵੀ ਹੋ ਸਕਦਾ ਕੋਈ ਹੱਥੋਂ ਕੰਮ ਨਾ ਕਰਦਾ ਹੋਵੇ। ਅਸੀਂ ਜਦੋਂ ਕਿਸੇ ਦੇ ਗੁਣ ਜਾਂ ਔਗਣ ਨੂੰ ਆਪਣੇ ਜੀਵਨ ਵਿੱਚ ਇੰਪਲੀਮੈਂਟ ਕਰਦੇ ਤੇ ਆਪਾਂ ਵਪਾਰ ਹੀ ਕਰ ਰਹੇ ਹੁੰਦੇ ਹਾਂ। ਸਾਡੇ ਕੰਨ ਵਿੱਚ ਆਵਾਜ਼ਾਂ ਕਿੱਦਾਂ ਦੀਆਂ ਪੈ ਰਹੀਆਂ ਨੇ, ਅਸੀਂ ਕੀ ਸੁਣ ਰਹੇ ਹਾਂ, ਕੀ ਕਿਸੇ ਨੂੰ ਸੁਣਾ ਰਹੇ ਹਾਂ, ਇਹ ਸਾਰਾ ਕੁਝ ਵੀ ਕੀ ਹੈ, ਵਪਾਰ ਹੀ ਹੈ ਨਾ। ਤੁਸੀਂ ਵੇਖੋ ਆਪਾਂ ਇੰਡੀਆ ਤੋਂ ਸਾਰੇ ਆਏ, ਉੱਥੋਂ ਕਿੰਨੀਆਂ ਚੀਜ਼ਾਂ ਦਾ ਵਪਾਰ ਅਸੀਂ ਕੀਤਾ ਇੱਥੇ ਆਣ ਕੇ। ਇੱਕ ਤੇ ਵਪਾਰ ਹੋ ਗਿਆ ਵੀ ਕੋਈ ਇੰਡੀਆ ਤੋਂ ਆਇਆ, ਉਹਨੇ ਇੱਥੇ ਆਣ ਕੇ ਉੱਦਾਂ ਦੀਆਂ ਦੁਕਾਨਾਂ ਪਾ ਲਈਆਂ ਤੇ ਉੱਦਾਂ ਦਾ ਵਪਾਰ ਸ਼ੁਰੂ ਕਰ ਲਿਆ, ਇੰਡੀਆ ਤੋਂ ਸਮਾਨ ਮੰਗਾਉਣ ਲੱਗ ਪਿਆ। ਪਰ ਜਿਹੜੀਆਂ ਸਾਡੀਆਂ ਉੱਥੇ ਦੀਆਂ ਆਦਤਾਂ ਸੀ, ਉੱਥੇ ਦਾ ਸੁਭਾਅ ਸੀ, ਚਾਹੇ ਚੰਗਾ ਸੀ ਚਾਹੇ ਮਾੜਾ ਸੀ, ਉਹ ਇਹਨਾਂ ਮੁਲਕਾਂ ਵਿੱਚ ਵੀ ਆਪਾਂ ਲੈ ਕੇ ਆਏ, ਵਪਾਰ ਤੇ ਕੀਤਾ ਇਹਨਾਂ, ਸੁਭਾਅ ਦਾ ਵਪਾਰ ਵੀ ਆਪਾਂ ਕੀਤਾ। ਇਸ ਕਰਕੇ ਮਹਾਰਾਜ ਕਹਿੰਦੇ ਹਰ ਬੰਦਾ ਇੱਥੇ ਵਪਾਰੀ ਹੈ, ਹਰ ਬੰਦਾ। ਇੱਕ ਬਚਨ ਆਮ ਤੌਰ ਤੇ ਆਪਾਂ ਹੁਕਮਨਾਮਾ ਸਾਹਿਬ ਦੇ ਵਿੱਚ ਬਹੁਤ ਵਾਰ ਵਿਚਾਰਿਆ ਵੀ ਹੈ। ਬਾਬੇ ਨੇ ਕਿਹਾ ਦੋਏ ਦੀਵੇ 14 ਹਟਨਾਲੇ ਜੇਤੇ ਜੀ ਤੇਤੇ ਵਣਜਾਰੇ, ਵੀ ਆਹ ਭਾਈ ਦੋ ਦੀਵੇ ਬਲ ਰਹੇ ਨੇ, ਸੂਰਜ ਤੇ ਚੰਦਰਮਾ ਤੇ 14 ਭਵਨਾਂ ਦਾ ਸੰਸਾਰ, ਇਹ ਸਾਰਾ ਇੱਥੇ ਜਿੰਨੇ ਜੀਵ ਆਏ ਨੇ ਸਾਰੇ ਹੀ ਵਣਜਾਰੇ ਨੇ, ਸਾਰੇ ਹੀ ਵਣਜ ਕਰ ਰਹੇ ਨੇ, ਤੇ ਵਣਜਾਰਾ ਕਦੀ ਵੀ ਇੱਕ ਜਗ੍ਹਾ ਉੱਤੇ ਬੈਠਾ ਨਹੀਂ ਰਹਿੰਦਾ, ਉਹ ਚੱਲਿਆ ਵੀ ਜਾਂਦਾ ਹੈ। ਬਾਬੇ ਨੇ ਆਖਿਆ ਜੇਤੇ ਜੀ ਤੇਤੇ ਵਣਜਾਰੇ, ਖੁੱਲ੍ਹੇ ਹੱਟ ਹੋਆ ਵਪਾਰ, ਇੱਥੇ ਹੱਟੀਆਂ ਖੁੱਲ੍ਹੀਆਂ ਪਈਆਂ ਨੇ, ਜਿਹੜਾ ਵਪਾਰ ਤੁਸੀਂ ਕਰਨਾ ਉਹ ਆਣ ਕੇ ਕਰ ਸਕਦੇ ਹੋ। ਮਹਾਰਾਜ ਨੇ ਬਖਸ਼ਿਸ਼ ਕੀਤੀ, ਜਿੰਨੀ ਸੱਚ ਵਣਜਿਆ

0: ਆਰਾਮ। ਹੁਣ ਕਿੰਨੇ ਰੱਬ ਦੀ ਸਿਫਤ ਸਲਾਹ ਦਾ ਵਪਾਰ ਕੀਤਾ, ਇਹਨੂੰ ਹੀ ਤੇ ਭਗਤ ਜੀ ਨੇ ਹੋਕਾ ਮਾਰ ਕੇ ਆਖਿਆ ਸੀ, ਕੋ ਬਣਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ। ਆਖਿਆ ਕੋਈ ਹੈਗਾ ਭਾਈ ਰੱਬ ਦੇ ਨਾਮ ਦਾ ਵੀ ਵਣਜਾਰਾ, ਮੇਰਾ ਟਾਂਡਾ ਸਰੀਰ ਰੂਪੀ ਆ ਟਾਂਡਾ ਲੱਦਿਆ ਹੋਇਆ, ਮੈਂ ਇਹ ਗੱਡਾ ਲੱਦਿਆ ਹੋਇਆ। ਆਖਿਆ ਸੰਸਾਰ ਕੀ ਲਾਦੀ ਫਿਰਦਾ ਏ, ਮੈਂ ਕੀ ਲੱਦਿਆ, ਮੈਂ ਰਾਮ ਨਾਮ ਧਨ ਲਾਦੇ ਆ, ਬਿਖ ਲਾਦੀ ਸੰਸਾਰ, ਮੈਂ ਆਪਣੀ ਜ਼ਿੰਦਗੀ ਵਿੱਚ ਰੱਬ ਦੇ ਨਾਮ ਦਾ ਧਨ ਲੱਦਿਆ, ਚੰਗੀਆਂ ਵਿਚਾਰਾਂ ਦਾ ਧਨ ਸਰੀਰ ਦੇ ਗੱਡੇ ਉੱਤੇ ਲੱਦਿਆ, ਤੇ ਸੰਸਾਰ ਨੇ ਕੀ ਲੱਦੀ, ਜ਼ਹਿਰ ਲੱਦੀ ਹੈ, ਬਿਖ ਲੱਦੀ ਹੈ। ਸੰਸਾਰ ਨੇ ਆਪਣੇ ਸਰੀਰ ਉੱਤੇ ਹਉਮੈ, ਅਹੰਕਾਰ, ਈਰਖਾ, ਨਫ਼ਰਤ, ਦੁਵੈਸ਼, ਚੁਗਲੀ, ਇਹ ਸਾਰੀਆਂ ਚੀਜ਼ਾਂ ਆਪਣੇ ਸਰੀਰ 'ਤੇ ਲੱਦੀਆਂ ਨੇ। ਮੈਂ ਤੇ ਮੈਨੂੰ ਸ਼ੀਤਲ ਕਰਨ ਵਾਲਾ ਰੱਬ ਦਾ ਨਾਂ ਲੱਦਿਆ ਹੋਇਆ, ਆਹ ਫਰਕ ਹੈ। ਟਾਂਡੇ ਸਾਰਿਆਂ ਦੇ ਇੱਕੋ ਜਿਹੇ ਨੇ, ਟਾਂਡੇ ਸਾਰੇ ਕਈ ਮਹਾਰਾਜ ਉਦਾਹਰਨਾਂ ਬਾਣੀ 'ਚ ਬਹੁਤ ਸਾਰੀਆਂ ਇੱਦਾਂ ਦੀਆਂ ਦਿੰਦੇ ਨੇ। ਆਖਿਆ ਭਾਂਡੇ ਸਾਰੇ ਇੱਕੋ ਜਿਹੇ ਹੁੰਦੇ ਨੇ, ਇੱਕ ਚੁੱਲ੍ਹੇ 'ਤੇ ਚੜੇ ਰਹਿੰਦੇ ਨੇ ਅਤੇ ਇੱਕ ਨਾਂ ਦੇ ਵਿੱਚ ਦੁੱਧ ਪਿਆ ਰਹਿੰਦਾ, ਫਰਕ ਹੈ। ਚੁੱਲ੍ਹੇ 'ਤੇ ਚੜੇ ਰਹਿਣ ਦਾ ਭਾਵ ਇਹ ਹੁੰਦਾ ਹੈ ਚੁੱਲ੍ਹਾ ਬਲਦਾ ਰਹਿੰਦਾ, ਇੱਕ ਸਦਾ ਹੀ ਤਪੇ ਰਹਿੰਦੇ ਨੇ, ਇੱਕ ਕੂਲ ਨੇ, ਠੰਡੇ ਨੇ, ਸ਼ੀਤਲਤਾ ਵਾਲੇ ਨੇ, ਭਾਂਡੇ ਦੇ ਭਾਂਡੇ ਨੇ ਨਾ। ਬਾਬਿਆਂ ਨੇ ਆਖਿਆ ਇੱਕ ਨਹੀਂ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ, ਜੀਵ ਸਾਰੇ ਇੱਕੋ ਜਿਹੇ ਨੇ, ਇੱਕ ਨਾਂ ਵਿੱਚ ਦੁੱਧ ਹੈ, ਦੁੱਧ ਕਿਹੜਾ, ਸ਼ੁਭ ਗੁਣਾਂ ਦਾ, ਅਤੇ ਇੱਕ ਜਿਹੜੇ ਨੇ ਸਦਾ ਚੁੱਲ੍ਹਿਆਂ ਦੇ ਉੱਤੇ ਚੜੇ ਰਹਿੰਦੇ ਨੇ, ਤਪਦੇ ਰਹਿੰਦੇ ਨੇ। ਮਹਾਰਾਜ ਨੇ ਬਖਸ਼ਿਸ਼ ਕੀਤੀ, ਬਹੁਤ ਖਜ਼ਾਨਾ ਤਿੰਨ ਪੈ ਹਰ ਜੀ, ਉਹ ਹਰ ਕੀਰਤਨ ਲਾਹਾ ਰਾਮ, ਕਾਮ ਕ੍ਰੋਧ ਨਾ ਲੋਭ ਵਿਆਪੈ, ਜੋ ਜਨ ਪ੍ਰਭ ਸਿਉ ਰਾਤਿਆ, ਜਿਹੜੇ ਪ੍ਰਭੂ ਨਾਲ ਰੱਤੇ ਗਏ ਉਹਨਾਂ ਦੇ ਜੀਵਨ ਵਿੱਚ ਕਾਮ ਵਾਸ਼ਨਾਵਾਂ, ਸੈਕਸੁਅਲ ਡਿਜ਼ਾਇਰਸ। ਆਖਿਆ ਕ੍ਰੋਧ, ਕਾਮ ਕ੍ਰੋਧ, ਐਂਗਰ, ਗੁੱਸਾ, ਕਾਮ ਕ੍ਰੋਧ ਨਾ ਲੋਭ, ਗਰੀਡ, ਲਾਲਚ ਨਾ ਵਿਆਪੈ, ਜੋ ਜਨ ਪ੍ਰਭ ਸਿਉ ਰਾਤਿਆ, ਜਿਹੜੇ ਪ੍ਰਭੂ ਨਾਲ ਰੱਤੇ ਜਾਂਦੇ ਨੇ ਉਹਨਾਂ ਦਾ ਇੰਨਾ ਕੰਟਰੋਲ ਆਪਣੇ ਆਪ 'ਤੇ ਹੁੰਦਾ। ਏਕ ਜਨ ਹੈ, ਏਕ ਮਨ ਹੈ, ਰਾਮ ਕਹਿ ਰੰਗ ਮਾਤਿਆ, ਇੱਕ ਨੂੰ ਜਾਣਦੇ ਨੇ, ਇੱਕ ਨੂੰ ਮੰਨਦੇ ਨੇ, ਰਾਮ ਦੇ ਰੰਗ ਵਿੱਚ ਮੱਤੇ ਪਏ ਨੇ। ਲੱਗ ਸੰਤ ਚਰਨੀ ਪੜੇ ਸ਼ਰਨੀ, ਮਨ ਤਿਨਾ ਉਮਾਹਾ, ਉਹ ਆਪਣੇ ਗੁਰੂ ਦੇ ਚਰਨਾਂ ਵਿੱਚ ਲੱਗ ਕੇ ਉਤਸ਼ਾਹ ਵਾਲਾ ਜੀਵਨ ਜਿਉਂਦੇ ਨੇ। ਬਿਨਵੰਤ ਨਾਨਕ ਜਿਨ ਨਾਮ ਪੱਲੇ, ਸੇਈ ਸੱਚੇ ਸ਼ਾਹ। ਮਹਾਰਾਜ ਨੇ ਆਖਿਆ ਉਹ ਸੱਚੇ ਸ਼ਾਹ ਨੇ ਜਿਨ੍ਹਾਂ ਦੇ ਪੱਲੇ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਨੇ, ਰੱਬੀ ਗੁਣਾਂ ਦਾ ਭੰਡਾਰ ਹੈ, ਉਹ ਸੱਚੇ ਸ਼ਾਹ ਨੇ। ਸੋ ਦੁਨੀਆਂ ਵਿੱਚ ਸ਼ਾਹ ਬੜੇ ਹੋਏ ਨੇ ਧਨ ਦੌਲਤ ਦੇ ਆਧਾਰ ਉੱਤੇ। ਬਾਣੀ ਨੇ ਆਖਿਆ ਨਹੀਂ, ਸੇਤਨਵੰਤ, ਕੁਲਵੰਤ, ਪਤਵੰਤ, ਜੀਵਨ ਮੁਕਤ ਜਿਸ ਰਿਹਾ ਭਗਵੰਤ, ਇੰਨੀਆਂ ਕੁ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਫਤਿਹ। ਗੁਰਸ਼ਰਨ ਸਿੰਘ ਜੀ ਉਹਨਾਂ ਦਾ, ਜਿਨ੍ਹਾਂ ਨੇ ਅੱਜ ਦੇ ਸ਼ਬਦ ਦੀ ਵਿਚਾਰ ਸਾਡੇ ਨਾਲ ਸਾਂਝੀ ਕੀਤੀ ਹੈ। ਸਤਿਗੁਰ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ, ਹਰ ਰੋਜ਼ ਸਵੇਰੇ ਸ਼ਾਮ ਸੇਵਾ ਕਰ ਰਹੇ ਨੇ, ਆਪ ਵੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਜੋ ਜੋ ਮਾਈ ਭਾਈ ਗੁਰਮੁਖ ਪਿਆਰੇ ਟੀ ਵੀ ਰਾਹੀਂ ਆਪਣੇ ਘਰਾਂ ਵਿੱਚ ਸੁਣ ਰਹੇ ਨੇ ਉਹਨਾਂ ਦਾ ਵੀ ਧੰਨਵਾਦ, ਔਰ ਯਤਨ ਕਰਿਆ ਕਰੋ ਕਿ ਆਪਾਂ ਸਮਾਂ ਬਣੇ ਤਾਂ ਬੈਠ ਕੇ, ਚਲੋ ਗੁਰਦੁਆਰਾ ਸਾਹਿਬ ਸਮਾਂ ਬਣੇ ਤਾਂ ਆਓ, ਜੇ ਸਮਾਂ ਹੈ ਤਾਂ ਫਿਰ ਗੁਰਦੁਆਰਾ ਸਾਹਿਬ ਘਰ ਬਹਿ ਕੇ ਜ਼ਰੂਰ ਇਹ ਕੀਰਤਨ ਕਥਾ ਜ਼ਰੂਰ ਸਰਵਣ ਕਰਿਆ ਕਰੋ, ਤਾਂ ਕਿ ਆਪਾਂ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਇਹੀ ਭਾਂਡਾ ਹੈ, ਇਹੀ ਤਾਂਡਾ ਹੈ ਜਿਹਨੂੰ ਲੱਦਣਾ ਅਸੀਂ ਚੰਗੇ ਗੁਣਾਂ ਨਾਲ ਲੱਦ ਲਾਂਗੇ ਅਤੇ ਸ਼ੋਭਾ, ਮਾੜੇ ਗੁਣਾਂ ਨਾਲ ਲੱਗ ਜਾਂਦਾ ਗੁਰਮੁਖ ਪਿਆਰੇ ਹੋ, ਫਿਰ ਸੰਸਾਰ ਉਹਨੂੰ ਵੀ ਚੇਤੇ ਕਰਦਾ, ਔਰੰਗਜ਼ੇਬ ਨੂੰ ਵੀ ਚੇਤੇ ਕਰ ਰਿਹਾ ਨਾ, ਅਤੇ ਗੁਰੂ ਤੇਗ ਬਹਾਦਰ ਜੀ ਨੂੰ ਵੀ ਚੇਤੇ ਕਰ ਰਿਹਾ। ਪਰ ਚੇਤੇ ਕਰਨ ਦਾ ਫਲਾ ਪੈ ਕਿ ਗੁਰੂ ਤੇਗ ਬਹਾਦਰ ਨੂੰ ਕਿਵੇਂ ਚੇਤੇ ਕਰਦੇ ਨੇ, ਔਰੰਗਜ਼ੇਬ ਨੂੰ ਕਿਵੇਂ ਚੇਤੇ ਕਰਦੇ ਨੇ। ਬਲੀ ਗੰਧਾਰੀ ਕੋਲ ਵੀ ਲੋਕ ਜਾਂਦੇ ਨੇ, ਪਰ ਉੱਥੇ ਲੋਣ ਦਾ ਪ੍ਰਸ਼ਾਦ ਹੈ, ਅਤੇ ਪੰਜਾ ਸਾਹਿਬ ਵੀ ਗੁਰਦੁਆਰਾ ਸਾਹਿਬ ਲੋਕ ਲੱਖਾਂ ਦੂਰਾਂ ਤੋਂ ਜਾ ਕੇ ਮੱਥਾ ਨਮਸਕਾਰ ਕਰਦੇ ਨੇ। ਇਹਦਾ ਫਰਕ ਹੈ, ਸ਼ਰਾਬ ਪੀ ਕੇ ਬੰਦਾ ਮਰ ਜਾਂਦਾ, ਮਰਦਾ ਤਾਂ ਹੈ, ਅਸੀਂ ਭਾਣਾ ਹੀ ਕਹਿੰਦੇ ਹਾਂ, ਪਰ ਇੱਕੋ ਗੱਲ ਹੈ ਕਿ ਜਿਹੜੀ ਸੱਚਾਈ ਆ ਸਾਨੂੰ ਦੱਸਣੀ ਚਾਹੀਦੀ ਆ, ਤਾਂ ਕਿ ਬੱਚਿਆਂ ਨੂੰ ਪਤਾ ਲੱਗੇ ਵੀ ਮੌਤ ਦਾ ਕਾਰਨ ਕੀ ਬਣਿਆ। ਪਰ ਆਪਾਂ ਹਰ ਇੱਕ ਗੱਲ ਲੁਕਾ ਕੇ ਰੱਖਦੇ ਹਾਂ, ਆਪਾਂ ਇਹ ਦੱਸਣ ਦਾ ਯਤਨ ਨਹੀਂ ਕਰਦੇ ਵੀ ਸਾਡੇ ਘਰ ਵਿੱਚ ਜਿਹੜਾ ਭਾਣਾ ਵਾਪਰਿਆ ਦਾ ਕਾਰਨ ਕੀ, ਤਾਂ ਕਿ ਅਗਲੇ ਬੱਚੇ ਬਚ ਜਾਣ। ਪਰ ਇਹ ਚੀਜ਼ਾਂ ਜਿਹੜੀਆਂ ਸਾਡੇ ਧਰਮ ਦੇ ਵਿੱਚ ਐਸਾ ਕਿ ਧਾਰਮਿਕ ਤੌਰ 'ਤੇ ਅਸੀਂ ਅਸਲੀਅਤ ਜਿਹੜੀ ਹੈ ਨਾ, ਉਹ ਧਰਮ ਦੇ ਤੌਰ 'ਤੇ ਅਸੀਂ ਕਿਸੇ ਦੇ ਸਾਹਮਣੇ ਰੱਖਣ ਤੋਂ ਮਜਬੂਰ ਹੈ, ਰੱਖ ਨਹੀਂ ਸਕਦੇ। ਇੱਥੇ ਵੀ ਧਾਰਮਿਕ ਤੌਰ 'ਤੇ ਜੇ ਕੋਈ ਗੱਲ ਕਰਨੀ ਹੋਵੇ ਤਾਂ ਸਾਨੂੰ ਬੜੀਆਂ ਮੁਸ਼ਕਲਾਂ ਨੇ, ਕਿਉਂਕਿ ਧਰਮ ਵਧਣਾ ਹੀ ਤਾਂ ਜੇ ਸੱਚ ਤੁਹਾਡਾ ਸਿਰ ਪੱਲੇ ਹੋਊਗਾ, ਸੱਚ ਨਾਲ ਗੱਲ ਜੁੜਾਂਗੇ, ਸੱਚ ਦੀ ਵਿਚਾਰ ਹੋਏਗੀ। ਸੱਚ ਦੀ ਵਿਚਾਰ ਜੇ ਨਹੀਂ ਹੁੰਦੀ ਤਾਂ ਕਿਵੇਂ ਕਰਨਾ। ਹੁਣ ਗੁਰਦੁਆਰਿਆਂ ਦੇ ਵਿੱਚ ਬਹੁਤ ਸਾਰੇ ਐਸੇ ਸਥਾਨ 'ਤੇ ਜਿੱਥੇ ਅੰਮ੍ਰਿਤ ਦੀ ਕਦੀ ਗੱਲ ਹੀ ਨਹੀਂ ਹੁੰਦੀ, ਜਿੱਥੇ ਸਿੱਖੀ ਦੀ ਕਦੀ ਗੱਲ ਨਹੀਂ ਹੁੰਦੀ, ਕਿਉਂਕਿ ਕਹਿੰਦੇ ਨਾ ਨਾ ਬੱਚੇ ਨਾਰਾਜ਼ ਹੋਣਗੇ, ਲੋਕ ਨਾਰਾਜ਼ ਹੋਣਗੇ। ਤੇ ਖਿਮਾ ਕਰਨਾ ਗੁਰਦੁਆਰੇ ਸਾਹਿਬ ਗੁਰੂ ਪਿਆਰੋ ਗੱਲ ਵੀ ਹੋਰ ਕਿਹੜੀ ਕਰਨੀ ਹੈ ਜੇ ਆਪਾਂ ਇਹ ਨਾ ਕੀਤਾ ਤੇ ਉਂਝ ਜ਼ਰੂਰ ਹੈ ਧਾਰਮਿਕ ਤੌਰ 'ਤੇ ਕਰਮ ਕਾਂਡ ਅਸੀਂ ਬਹੁਤ ਕਰਾ ਰਹੇ ਹਾਂ ਲੜੀਵਾਰ ਅਖੰਡ ਪਾਠ ਚੱਲ ਪਏ ਚੁਪਹਿਰੇ ਚੱਲ ਪਏ ਕਈ ਚੀਜ਼ਾਂ ਚੱਲ ਪਈਆਂ ਨੇ ਜਿਹੜੀਆਂ ਸਾਡੇ 'ਚ ਉਹ ਸਿਰਫ ਅਤੇ ਸਿਰਫ ਇੱਕ ਗੁਰਮੁਖ ਪਿਆਰੋ ਆਪਾਂ ਇਕੱਠ ਕਰਨ ਵਾਸਤੇ ਆ ਲੇਕਿਨ ਪ੍ਰਚਾਰ ਜੋ ਸਿਧਾਂਤਕ ਤੌਰ 'ਤੇ ਹੋਣਾ ਚਾਹੀਦਾ ਉਹ ਜ਼ਰੂਰ ਚਾਹੀਦਾ ਗੁਰਦੁਆਰਿਆਂ ਦੇ ਵਿੱਚ ਬਹੁਤ ਬਹੁਤ ਧੰਨਵਾਦ ਗਿਆਨ ਜੀ ਦਾ ਆਓ ਹੁਣ ਸਰਵਣ ਕਰੀਏ ਭਾਈ ਅਰਜੀਤ ਸਿੰਘ ਜੀ ਦਿੱਲੀ ਵਾਲੇ ਜਿੱਥੇ ਪਾਸੋਂ ਕੀਰਤਨ ਸ਼ੁੱਕਰਵਾਰ ਨੂੰ ਸ਼ਾਮ ਨੂੰ 6 ਵਜੇ ਪੱਗ ਬੰਨਣ ਦੀ ਸਿਖਲਾਈ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਇਹ ਸਿੱਖਣਾ ਉਹਨਾਂ ਨੂੰ ਬੇਨਤੀ ਹੈ ਪੱਗਾਂ ਲੈ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਸਰਵਣ ਕਰੀਏ ਕੀਰਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ
0: ਜੀ ਕੀ ਫਤਿਹ। ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਦਿੱਲੀ ਵਾਲੇ ਅਤੇ ਉਹਨਾਂ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੇ ਪਿਆਰ ਵਿੱਚ ਭੇਜ ਕੇ ਆਪ ਜੀ ਨੂੰ ਅਲਾਹੀ ਬਾਣੀ ਦੇ ਮਨੋਹ ਕੀਰਤਨ ਸਰਵਨ ਕਰਾਏ ਨੇ। ਸਤਿਗੁਰ ਜਥੇ ਨੂੰ ਚੜ੍ਹਦੀਆਂ ਕਲਾ ਬਖਸ਼ਣ, ਹਰ ਰੋਜ਼ ਸਵੇਰੇ ਸ਼ਾਮ ਸੇਵਾ ਕਰ ਰਹੇ ਨੇ। ਸੋ ਸਤਿਗੁਰ ਇਹਨਾਂ ਨੂੰ ਹੋਰ ਵੀ ਇਸੇ ਤਰ੍ਹਾਂ ਸੇਵਾ ਕਰਨ ਦਾ ਉਦਮ ਬਲ ਬਖਸ਼ਿਸ਼ ਕਰਨ ਜੀ। ਸੋ ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਮ ਕਰਾਉਣਗੇ। ਆਓ ਬੜੇ ਪਿਆਰ ਨਾਲ ਸਰਮ ਕਰੀਏ ਜੀ। ਸ਼ੁੱਕਰਵਾਰ ਨੂੰ 6 ਵਜੇ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਪੱਗ ਬੰਨਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਸੋ ਜਿਨ੍ਹਾਂ ਬੱਚਿਆਂ ਨੇ ਜਾਂ ਸਿਆਣਿਆਂ ਨੇ ਪੱਗ ਬੰਨਣੀ ਸਿੱਖਣੀ ਹੈ, ਉਹਨਾਂ ਨੂੰ ਬੇਨਤੀ ਆਪਣੀਆਂ ਪੱਗਾਂ ਲੈ ਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ 6 ਵਜੇ ਤੱਕ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸਰਵੰਗਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

जित मिले चूके सब सोग संतापी। वाहिगुरु जी गौड़ी कबीर जी,

देखे सब दुनिया कहो कबीर सुनो रे गुनिया।

जुगो जुगा टल चवर शतर तख्त दे मालक हाजरा हजूर जारा जहूर शब्द गुरु बाणी के बोहिथ अमृत के दाते दसां पातशाहियां दी जोत साहिब सच्चे पातशाह सतगुरु गुरु ग्रंथ साहिब महाराज तिन्हां दी पावन पवित्र ते मुकद्दस हजूरी विच सजे दवाना दियां हाजरियां भर रहे अति सत्कार योग सन्मान योग सतसंगी जनों सतगुरां ने बड़ी बख्शिश कीती है जो आप सब गुरदेव दे पावन दर दियां हाजरियां नेता प्रति भर दियो गुरु की संगत कर दियो आउंदिआं जांदिआं जिथे असीं संसारी कारज कारोबार करने ने उथे इन्हां नेत्रां दे नाल बाहरी तौर उत्ते असीं गुरु दे दर्शन करदे हाँ ते सुरत द्वारा शब्द दे विच जुड़ के गुरु दी विचार दे नाल सांझ पाउंदे हाँ। सो गुरु घर के रागी जथे ने आप जी नूं रब्बी बाणी दे कीर्तन श्रवण कराए ने। आओ समा है लड़ीवार चल रही गुरु ग्रंथ साहिब दी पावन बाणी दी कथा विचार दा। तो साध संगत जिन्ने शरीर आप सतगुरां दे हजूर बैठे हो जां घरां विच मीडिया दे माध्यम राहीं श्रवण कर रहे हो फतेह दी सांझ पाइए। वाहिगुरु जी का खालसा वाहिगुरु जी की फतेह। गौड़ी राग विच कबीर साहब दा ये पावन शब्द दुनिया दे बिनसनार दी सच्चाई साडे सामने रखदा है। शब्द उन्हां ने वरत्या है रहाओ वाली पंक्ति विच लाज ना मरो कहो घर मेरा। लाज दा अर्थ हुंदा है जिहनूं आपां शर्म कहिंदे आ। कई बार घरां परिवारां दे विच कोई गलबात ऐसी होवे ते सियाणे बच्चियां नूं इह गल कहिंदे ने वी तुहानूं इह गल कहिण तों पहिलां शर्म करनी चाहीदी है, तुहानूं लाज आउणी चाहीदी है, लज्जा आउणी चाहीदी है। हुण कबीर साहब साडे महापुरख ने, संत ने, ब्रह्म ज्ञानी ने, उन्हां ने आख्या संसार दे लोको तुहानूं वी लज्जा आउणी चाहीदी है जदों तुसीं कहिंदे हो वी इह मेरा घर है। आख्या लाज ना मरो कहो घर मेरा। तू की कहना है भी ये घर मेरा है, मैं मेरी विच फसिया होया। ये ठीक है दुनिया की वंड के मुताबिक समाज के इस एनवायरमेंट के मुताबिक असी जिस थां उत्ते रहिने आ उन्हूं असी अपना समझते हाँ, वो असी दावेदार होंने। पर कई बार वस्तुआं दा दावा बंदे दा इन्ना मजबूत हो जाता है उन्हूं इदां लगन लग पैंदा है कि ये दुनिया नूं इस संसार नूं जिथे मैं वस रहा हाँ इत्थे ते जिवें मैं पक्का ही टिकाणा कर लिया कि हुण इहनूं छड्ड के नहीं जाणा। मैं बंदा पदार्थां दा वस्तुआं दा माण करदा है, अहंकार करदा है। ते शेख फरीद साहब ने जदों ये हालात वेखे ना उन्होंने एक गल अपनी बाणी दे विच समझाई। उन्होंने आख्या चेते रखो जेड़े आसन उत्ते, आसन का मतलब होंदा टिकाने उत्ते, जिस जगह उत्ते तुसीं बैठे हो इत्थे तुहाडे तो पहला कई होर भी बह के तुर गए। जिस आसन हम बैठे, आसन दा अर्थ की है टिकाणा, किते बैस गया इत्थे कई बह के तुर गए। बड़े बड़े ऐसे सी जिन्हां ने अपने हंकार दा मुजहरा किया भी ये थां मेरी है, ये जगह मेरी है, जगह उत्थे रह गईयां, थां उत्थे पई रह गई। हंकार दे प्रगटावे लई वड्डियां वड्डियां नेम प्लेटां भी बंदे ने लिख के ऐन किलां नाल गड के मजबूती दे नाल घरां दे बाहर टंग दित्तियां, पर एक समा ऐसा आया वो नेम प्लेटां ला के सुट दित्तियां गईयां कूड़े दे ढेर विच, ते अज उहनां दा नामो निशान भी दुनिया उत्ते नहीं लभदा। हुण जदों इन्ना सारा कुछ बंदा अखां नाल वेख रहा है ते फिर भी ये गल आखे भी ये मेरी जगह है, ते फिर ते कहना बनदा ही है ना भी लाज ना मरो कहो घर मेरा, भी तेनूं लज्जा नहीं आ रही, शर्म नहीं आ रही भी कदी
ਇਸੇ ਘਰ ਉੱਤੇ ਤੇਰੇ ਦਾਦੇ ਨੇ ਦਾਅਵਾ ਕੀਤਾ, ਪੜਦਾਦੇ ਨੇ ਕੀਤਾ, ਪੜਦਾਦੇ ਦੇ ਪਿਓ ਨੇ ਕੀਤਾ, ਉਹਦੇ ਪਿਓ ਨੇ ਕੀਤਾ, ਪੀੜ੍ਹੀ ਦਰ ਪੀੜ੍ਹੀ। ਹੁਣ ਉਹ ਜੇ ਤੁਸੀਂ ਦੋ ਪੀੜ੍ਹੀਆਂ ਪਿੱਛੇ ਚਲੇ ਜਾਓ ਤਾਂ ਹੋ ਸਕਦਾ ਤੁਹਾਨੂੰ ਪੜਦਾਦੇ ਦੇ ਪਿਓ ਦਾ ਨਾਮ ਹੀ ਚੇਤਾ ਨਾ ਹੋਵੇ। ਜੇ ਨਾਮ ਨਾ ਉਹਦਾ ਮਿਟ ਗਿਆ ਤਾਂ ਤੁਹਾਡਾ ਵੀ ਮਿਟ ਜਾਣਾ। ਜੇ ਚੀਜ਼ਾਂ ਸਾਡੇ ਗੁਆਂਢੀ ਨੇ ਨਾਲ ਲੈ ਕੇ ਨਹੀਂ ਜਾਣੀਆਂ, ਜੇ ਉਹ ਛੱਡ ਗਿਆ ਤਾਂ ਮੈਂ ਵੀ ਇੱਥੇ ਛੱਡ ਜਾਣੀਆਂ ਨੇ, ਮੈਂ ਕਿਹੜੀਆਂ ਲੈ ਕੇ ਜਾਣੀਆਂ। ਇਸ ਕਰਕੇ ਇਹਨਾਂ ਚੀਜ਼ਾਂ ਦਾ ਫੋਕਾ ਹੰਕਾਰ ਜਿਹੜਾ ਹੈ ਉਹਦੇ ਵਿੱਚ ਪੈ ਕੇ ਰੱਬ ਦੇ ਨਾਮ ਨੂੰ ਵਿਸਾਰ ਦੇਣਾ ਕੋਈ ਚੰਗੀ ਗੱਲ ਨਹੀਂ ਹੈ। ਕਿੰਨੀ ਵਾਰ ਐਸਾ ਹੁੰਦਾ ਹੈ ਵੀ ਅਸੀਂ ਧਨ ਦੌਲਤ ਪਦਾਰਥਾਂ ਦੇ ਮੋਹ ਵਿੱਚ ਜਿਹੜੀਆਂ ਅਸਲੀ ਚੀਜ਼ਾਂ ਸਾਂਭਣ ਵਾਲੀਆਂ ਹੁੰਦੀਆਂ ਉਹਨੂੰ ਬੰਦਾ ਤਿਆਗ ਜਾਂਦਾ, ਛੱਡ ਜਾਂਦਾ। ਜਿਹੜੀ ਚੀਜ਼ ਸਾਂਭਣੀ ਸੀ ਉਹਨੂੰ ਸਾਂਭਿਆ ਨਹੀਂ ਹੈ। ਤੇ ਕਈ ਵਾਰਾਂ ਤੇ ਅੱਖਾਂ ਦੇ ਵਹਿੰਦਿਆਂ ਵਹਿੰਦੇ ਇੱਕ ਤਾਂ ਹੁੰਦਾ ਨਾ ਵੀ ਬੰਦਾ ਮਰ ਕੇ ਕੋਈ ਚੀਜ਼ ਛੱਡ ਜਾਂਦਾ ਹੈ, ਇੱਕ ਹੁੰਦਾ ਹੈ ਵੀ ਵਹਿੰਦਿਆਂ ਵਹਿੰਦਿਆਂ ਸਰੀਰ ਕਰਕੇ ਇਹਦੇ ਜਿਉਂਦਾ ਤੁਰਿਆ ਫਿਰਦਾ ਹੈ ਤੇ ਫਿਰ ਵੀ ਚੀਜ਼ਾਂ ਨੂੰ ਉਹ ਛੱਡ ਰਿਹਾ ਹੈ, ਹੌਲੀ ਹੌਲੀ ਖਿਸਕਦੀਆਂ ਜਾ ਰਹੀਆਂ ਹੱਥਾਂ। ਜਿਵੇਂ ਰੇਤਾ ਹੱਥ ਵਿੱਚ ਘੁੱਟ ਕੇ ਬੰਦੇ ਨੇ ਫੜੀ ਹੋਵੇ, ਹੌਲੀ ਹੌਲੀ ਰੇਤਾ ਖਿਸਕਦੀ ਜਾਂਦੀ, ਇੱਦਾਂ ਵੇਖ ਰਿਹਾ ਹੈ ਵੀ ਹੁਣ ਚੀਜ਼ਾਂ ਅੱਗੇ ਵਾਲੀਆਂ ਰਹੀਆਂ ਨਹੀਂ, ਗੱਲ ਅੱਗੇ ਵਾਲੀ ਰਹੀ ਨਹੀਂ ਗੱਲ। ਉਹ ਹੰਕਾਰ ਵੀ ਬੰਦੇ ਨੂੰ ਪਰੇਸ਼ਾਨ ਕਰਦਾ। ਵੈਸੇ ਜਦੋਂ ਘਰ ਦੇ ਵਿੱਚ ਘਰ ਆਣ ਕੇ ਨੂੰਹ ਨੇ ਸਾਂਭ ਲਿਆ, ਪ੍ਰੋਬਲਮ ਕ੍ਰੀਏਟ ਹੋ ਗਈ ਥੋੜ੍ਹੀ ਜਿਹੀ। ਹੁਣ ਦਾਦੇ ਦੀ ਜਗ੍ਹਾ ਅੱਗੇ ਪੋਤਾ ਆ ਗਿਆ, ਬਦਲ ਰਹੀਆਂ ਨਾ ਚੀਜ਼ਾਂ, ਦੁਨੀਆਂ ਜਿਹੜੀ ਹੈ ਉਹ ਬਦਲ ਰਹੀ ਹੈ, ਸਮਾਜ ਤਬਦੀਲ ਹੋ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਵਿੱਚ ਸਾਨੂੰ ਇਹ ਗੱਲ ਵਾਰ ਵਾਰ ਸਮਝਾਉਂਦੇ ਨੇ, ਭਾਈ ਜਿੰਨਾ ਵੀ ਦੁਨੀਆਂ ਦਾ ਪਦਾਰਥ ਹੈ ਇਹਨੇ ਤੇਰੇ ਹੱਥੋਂ ਖਿਸਕ ਜਾਣਾ, ਇਹਨੇ ਤੇਰੇ ਹੱਥੋਂ ਚਲੇ ਜਾਣਾ। ਇਸ ਕਰਕੇ ਇਸ ਚੀਜ਼ ਦਾ ਦਾਅਵਾ ਮਾੜਾ ਹੈ। ਬਾਬੇ ਕਬੀਰ ਸਾਹਿਬ ਦਾ ਇੱਕ ਬੋਲ ਹੈ ਉਹਨਾਂ ਦੇ ਸਲੋਕਾਂ ਵਿੱਚ, ਉਹ ਉੱਥੇ ਕਹਿੰਦੇ ਨੇ ਵੀ ਕਬੀਰ ਵੀ ਅਸੀਂ ਹੈ ਤੇ ਚਾਰ ਦਿਨਾਂ ਦੇ ਪ੍ਰਾਹੁਣੇ ਹਾਂ ਤੇ ਚੀਜ਼ਾਂ ਮੱਲ ਕੇ ਇੱਦਾਂ ਬਹਿੰਦੇ ਹਾਂ ਵੀ ਜਿਵੇਂ ਬੜਾ ਲੰਮਾ ਸਮਾਂ ਜੀਵਣਾ ਹੋਵੇ, ਵੀ ਇੱਥੋਂ ਜਾਣਾ ਹੀ ਨਾ ਹੋਵੇ। ਹੁਣ ਘਰ ਦੇ ਵਿੱਚ ਪ੍ਰਾਹੁਣਾ ਜਦੋਂ ਆਇਆ ਜਾਂ ਆਪਾਂ ਕਿਤੇ ਪ੍ਰਾਹੁਣੇ ਬਣ ਕੇ ਗਏ ਤੇ ਬੰਦੇ ਨੂੰ ਪਤਾ ਹੈ ਵੀ ਰਾਤ ਕੱਟਣੀ ਹੈ ਤੇ ਅਗਲੇ ਦਿਨ ਆਪਣੇ ਘਰ ਨੂੰ ਤੁਰ ਜਾਣਾ। ਪ੍ਰਾਹੁਣਾ ਜਿਹੜਾ ਹੈ ਉਹ ਕੋਈ ਬਹੁਤਾ ਫਿਰ ਚਿੱਤ ਨਹੀਂ ਲਾਉਂਦਾ, ਇੱਕ ਦਿਨ ਉਹਦੀ ਆਓ ਭਗਤ ਚੰਗੀ ਹੁੰਦੀ ਹੈ, ਅਗਲੇ ਦਿਨ ਉਹ ਮੰਜਾ ਉੱਥੇ ਰਹਿ ਗਿਆ, ਉਹ ਬਿਸਤਰਾ ਉੱਥੇ ਰਹਿ ਗਿਆ, ਉਹ ਕਮਰਾ ਉੱਥੇ ਰਹਿ ਗਿਆ, ਉਹ ਪਦਾਰਥ ਸਾਰਾ ਕੁਝ ਉੱਥੇ ਰਹਿ ਗਿਆ, ਉਹ ਆਪਣੀ ਮੰਜ਼ਿਲ ਵਾਲੇ ਬੰਨੇ ਤੁਰ ਗਿਆ। ਮਹਾਰਾਜ ਕਹਿੰਦੇ ਨੇ ਸੰਸਾਰ ਉੱਤੇ ਤੂੰ ਵੀ ਆਇਆ ਤੇ ਪ੍ਰਾਹੁਣਾ ਬਣ ਕੇ ਹੈ, ਪਰ ਤੂੰ ਉਹ ਮੂਰਖ ਪ੍ਰਾਹੁਣਾ ਹੈ ਜਿਹੜਾ ਕਿਸੇ ਦੇ ਘਰ ਵਿੱਚ ਪ੍ਰਾਹੁਣਾ ਬਣ ਕੇ ਗਿਆ ਤੇ ਮੁੜ ਕੇ ਉਨੇ ਸਮੇਂ ਦੇ ਦਰਮਿਆਨ ਪੱਕਾ ਹੀ ਚਿੱਤ ਲਾ ਲਿਆ ਤੇ ਦੁਖੀ ਹੋਵੇਗਾ ਜਦੋਂ ਅਗਲਿਆਂ ਨੇ ਕਹਿਣਾ ਹੈ ਵੀ ਹੁਣ ਤੇ ਤੁਹਾਨੂੰ ਦੋ ਦਿਨ ਹੋ ਗਏ, ਹੁਣ ਤੇ ਆਪਣੇ ਰਸਤੇ ਪਾਓ, ਭਾਈ ਤੁਹਾਡਾ ਪਰਿਵਾਰ ਵੀ ਡੀਕਦਾ, ਫਿਰ ਤੇ ਦੁਖੀ ਹੋਵੇਗਾ। ਇੱਦਾਂ ਹੀ ਸੰਸਾਰ ਉੱਤੇ ਹੈ। ਬਾਬੇ ਕਬੀਰ ਸਾਹਿਬ ਨੇ ਆਖਿਆ ਵੀ ਚਾਰ ਦਿਵਸ ਕੇ ਪਾਹੁਣੇ, ਚਾਰ ਦਿਨਾਂ ਦੇ ਪ੍ਰਾਹੁਣੇ ਆਇਆ ਬੰਦਾ। ਹੁਣ ਪ੍ਰਾਹੁਣਾ ਜਿਹਨੂੰ ਪਤਾ ਹੋਵੇ ਵੀ ਜ਼ਿੰਦਗੀ ਚਾਰ ਦੇਣੀ ਹੈ, ਉਹ ਲੜਾਈਆਂ ਝਗੜਿਆਂ ਵਿੱਚ ਕੱਢੇਗਾ, ਉਹ ਫਾਲਤੂ ਦੀਆਂ ਲੜਾਈਆਂ ਵਿੱਚ ਜ਼ਿੰਦਗੀ ਨੂੰ ਵਿਅਰਥ ਨਹੀਂ ਗਵਾਉਂਦਾ। ਜਿਹਨੂੰ ਇਹ ਅਹਿਸਾਸ ਜੀਵਨ ਵਿੱਚ ਹੋਵੇ ਨਾ ਵੀ ਮੈਂ ਤੇ ਪ੍ਰਾਹੁਣਾ ਆਇਆ, ਹੁਣ ਤੁਸੀਂ ਆਪਾਂ ਕਿਸੇ ਦੇ ਘਰੇ ਪ੍ਰਾਹੁਣੇ ਗਏ, ਉਹਨਾਂ ਦੇ ਬੱਚੇ ਸ਼ਰਾਰਤਾਂ ਕਰ ਰਹੇ ਨੇ, ਤੁਸੀਂ ਆਰਾਮ ਨਾਲ ਉਹਨੂੰ ਵੇਖ ਰਹੇ ਹੋ, ਤੁਹਾਨੂੰ ਪਤਾ ਲੱਗਾ ਵੀ ਇਹਨਾਂ ਦੇ ਫਲਾਨੇ ਬੰਦੇ ਦਾ ਸੁਭਾਅ ਵੈਸੇ ਚੰਗਾ ਨਹੀਂ ਹੈਗਾ, ਇੱਕ ਦੋ ਦਿਨ ਇਹਨੇ ਮੇਰੇ ਨਾਲ ਚੰਗਾ ਟ੍ਰੀਟ ਕਰਨਾ, ਤੁਸੀਂ ਸਾਰੀਆਂ ਚੀਜ਼ਾਂ ਤੇ ਪਰਦੇ ਪਾ ਕੇ ਬੰਦਾ ਕਹਿੰਦਾ ਵੀ ਕੋਈ ਨਹੀਂ ਇੱਕ ਦੋ ਦਿਨ ਹੈਗੇ ਨੇ ਫਿਰ ਆਪਾਂ ਚਲੇ ਜਾਣਾ, ਆਪਾਂ ਕਿਹੜੀ ਵੀ ਇੱਥੇ ਬੈਠੇ ਰਹਿਣਾ, ਬੰਦਾ ਐਡਜਸਟਮੈਂਟ ਕਰ ਲੈਂਦਾ। ਮਹਾਰਾਜ ਕਹਿੰਦੇ ਨੇ ਬਸ ਇਹੋ ਸੁਭਾਅ ਦੁਨੀਆਂ ਵਿੱਚ ਵਿਚਰਦਿਆਂ ਰੱਖੀ, ਕਿਉਂਕਿ ਅਜੇ ਪ੍ਰਾਹੁਣੇ ਨੂੰ ਤਾਂ ਪਤਾ ਹੁੰਦਾ ਹੈ ਵੀ ਮੈਂ ਇੱਥੇ ਇੱਕ ਦਿਨ ਰਹਿਣ ਆਇਆ ਕਿ ਦੋ ਦਿਨ ਰਹਿਣ ਆਇਆ, ਦੁਨੀਆਂ ਉੱਤੇ ਬੰਦਾ ਐਸਾ ਪ੍ਰਾਹੁਣਾ ਆਇਆ ਇਹ ਪਤਾ ਨਹੀਂ ਅਗਲਾ ਸਾਹ ਆਵੇ ਕਿ ਨਾ ਆਵੇ, ਇੱਥੇ ਪ੍ਰਾਹੁਣਾ ਇੱਦਾਂ ਦਾ। ਪ੍ਰਾਹੁਣੇ ਦਾ ਬਿਹੇਵੀਅਰ ਕਿੱਦਾਂ ਦਾ ਹੁੰਦਾ, ਜਦੋਂ ਵੀ ਹੁਣ ਮੰਨ ਲਓ ਬੰਦਾ ਆਪਣੇ ਘਰ ਦੇ ਵਿੱਚ ਐਵੇਂ ਭੱਜਾ ਫਿਰਦਾ, ਖਰਮਸਤੀਆਂ ਕਰਦਾ ਫਿਰਦਾ, ਜਦੋਂ ਆਪਾਂ ਕਿਸੇ ਦੇ ਘਰ ਵਿੱਚ ਪ੍ਰਾਹੁਣੇ ਬਣ ਕੇ ਜਾਂਦੇ ਹਾਂ ਫਿਰ ਥੋੜ੍ਹਾ ਉੱਦਾਂ ਹੁੰਦਾ, ਫਿਰ ਤਾਂ ਬੜੇ ਸਲੀਕੇ ਨਾਲ ਬੰਦਾ ਰਹਿੰਦਾ ਹੈ, ਚੀਜ਼ ਨੂੰ ਐਨ ਥਾਂ ਉੱਤੇ ਟਿਕਾਉਂਦਾ ਹੈ। ਆਪਣੇ ਘਰੇ ਤੇ ਬੰਦਾ ਗਿਆ ਤੇ ਜਿੱਦਾਂ ਮਰਜ਼ੀ ਖਲਾਰਾ ਪਾਈ ਜਾਓ, ਕੋਈ ਨਹੀਂ ਪਤਨੀ ਹੈਗੀ ਉਹਨੇ ਚੁੱਕ ਦੇਣਾ, ਬੱਚਿਆਂ ਨੂੰ ਕਹਿ ਦੇਵਾਂਗਾ, ਪਰ ਜਦੋਂ ਬੰਦਾ ਕਿਸੇ ਦੇ ਘਰੇ ਗਿਆ ਪ੍ਰਾਹੁਣਾ ਬਣ ਕੇ ਉਦੋਂ ਕੀ ਹੁੰਦਾ, ਤੁਹਾਨੂੰ ਧਿਆਨ ਬਿਲਕੁਲ ਸੰਭਲ ਕੇ ਇਕਾਗਰਤਾ ਨਾਲ
ਬੰਦਾ ਕਹਿੰਦਾ ਹੈ ਵੀ ਕੋਈ ਇਹਨਾਂ ਦੀ ਚੀਜ਼ ਦਾ ਨੁਕਸਾਨ ਨਾ ਹੋ ਜਾਵੇ, ਕੋਈ ਤੋੜ ਭੰਨ ਨਾ ਹੋ ਜਾਵੇ, ਮੇਰੇ ਮੂੰਹ ਕੋਈ ਐਸਾ ਸ਼ਬਦ ਨਾ ਨਿਕਲ ਜਾਵੇ। ਉਹ ਜਿਹੜਾ ਪ੍ਰਾਹੁਣਾ ਬਣ ਕੇ ਵਿਚਰਨਾ ਹੈ ਉਹਦੀ ਲਾਈਫ ਹੀ ਵੱਖਰੀ ਹੁੰਦੀ ਹੈ। ਪ੍ਰਾਹੁਣੇ ਦਾ ਜਿਹੜਾ ਬਿਹੇਵੀਅਰ ਹੈ, ਜਿਹੜਾ ਗੈਸਟ ਹੈ, ਉਹਦਾ ਬਿਹੇਵੀਅਰ ਬਿਲਕੁਲ ਡਿਫਰੈਂਟ ਹੈ। ਉਹਨੇ ਕਿਸੇ ਦੀ ਗੱਲ ਨੂੰ ਮਤਲਬ ਜਰ ਵੀ ਲੈਣਾ, ਹਰ ਚੀਜ਼ ਨੂੰ ਜਰਨਾ, ਉਹਨੂੰ ਜੋ ਅੱਗੇ ਰੱਖ ਦਿੱਤਾ ਗਿਆ। ਗੈਸਟ ਘਰ ਵਿੱਚ ਆਇਆ ਹੋਵੇ, ਰੁੱਖਾ ਮਿੱਸਾ ਜਿੱਦਾਂ ਦਾ ਹੈਗਾ ਸੀ ਅਗਲੇ ਨੇ ਅੱਗੇ ਰੱਖ ਦਿੱਤਾ, ਉਹਨੇ ਆਖਿਆ ਜੀ ਧੰਨਵਾਦ, ਛਕ ਲਿਆ ਬਸ ਠੀਕ ਹੈ, ਕਿੰਨਾ ਧਿਆਨ ਦਿੱਤਾ। ਤੇ ਜੇ ਅਸੀਂ ਬਿਲਕੁਲ ਇਹੋ ਸਲੀਕਾ ਇੱਦਾਂ ਵੀ ਅਪਣਾ ਲਈਏ ਵੀ ਦੁਨੀਆਂ 'ਤੇ ਵੀ ਅਸੀਂ ਗੈਸਟ ਹੀ ਆਏ ਹੋਏ ਹਾਂ, ਇੱਥੇ ਵੀ ਪ੍ਰਾਹੁਣੇ ਆਏ ਹੋਏ ਹਾਂ, ਅਤੇ ਆਪਣੇ ਬਿਹੇਵੀਅਰ ਦੇ ਵਿੱਚ ਉਹ ਨਰਮਾਈ ਲੈ ਕੇ ਆਈਏ, ਉਹ ਸਬਰ ਲੈ ਕੇ ਆਈਏ। ਹੁਣ ਕਈ ਵਾਰ ਬੰਦਾ ਜਦੋਂ ਗੈਸਟ ਬਣ ਕੇ ਜਾਂਦਾ, ਹੁਣ ਤੁਸੀਂ ਤਾਂ ਨਹੀਂ ਨਾ ਕਹਿ ਸਕਦੇ ਵੀ ਚਾਹ ਮੈਨੂੰ 9 ਵਜੇ ਚਾਹੀਦੀ ਆ, ਹਾਲਾਂਕਿ ਉਹਨਾਂ ਨੂੰ ਤੁਹਾਡਾ ਫਿਕਰ ਹੁੰਦਾ, ਪਰ ਹੋ ਸਕਦਾ ਵੀ ਤੁਹਾਡੇ ਘਰ ਦੀ ਰੂਟੀਨ ਵੱਖਰੀ ਹੋਵੇ। ਘਰੇ ਬੰਦਾ ਨਿੱਘੀ ਜਿਹੀ ਗੱਲ ਤੋਂ ਅਗਰੈਸਿਵ, ਘਰ ਵਾਲੀ ਨੂੰ ਵੀ ਇੰਨਾ ਟਾਈਮ ਹੋ ਗਿਆ ਮੈਨੂੰ 10 ਮਿੰਟ ਹੋ ਗਏ ਵੇਟ ਕਰਦੇ ਅਜੇ ਤਾਈਂ ਚਾਹ ਨਹੀਂ ਆਈ, ਇੱਦਾਂ ਮਤਲਬ ਅਗਰੈਸਿਵ ਹੋ ਕੇ ਬੰਦਾ ਘਰੇ ਆਪਣੇ ਵਿਚਰਦਾ, ਉੱਥੇ ਉਹ ਫ੍ਰੀ ਹੈ। ਥੋੜ੍ਹੇ ਜਿਹੇ ਵੱਟ ਕੱਪੜੇ ਉੱਤੇ ਪੈ ਗਏ, ਘਰ ਦੀ ਦੇ ਕੋਲੋਂ ਪੈ ਗਏ, ਅਤੇ ਬੰਦਾ ਉੱਥੇ ਐਨ ਪੂਰਾ ਅਗਰੈਸਿਵ ਹੋ ਜਾਂਦਾ, ਕਈ ਵਾਰ ਘਰ ਸਾਰੇ ਸਿਰ 'ਤੇ ਚੁੱਕ ਲੈਂਦਾ। ਅੱਛਾ, ਉਹ ਬੰਦਾ ਜਦੋਂ ਗੈਸਟ ਬਣ ਕੇ ਕਿਸੇ ਦੇ ਘਰੇ ਗਿਆ ਹੋਵੇ ਅਤੇ ਉੱਥੇ ਕੋਈ ਭਰਜਾਈ ਲੱਗਦੀ ਹੋਵੇ, ਕੋਈ ਰਿਸ਼ਤੇਦਾਰ ਹੋਰ ਹੋਵੇ, ਉੱਥੇ ਵੱਟ ਪੈ ਜਾਣ, ਬੰਦਾ ਕਹਿੰਦਾ ਮੈਂ ਆਪ ਕੱਢ ਲੈਂਦਾ, ਕੋਈ ਗੱਲ ਨਹੀਂ। ਅਤੇ ਜੇ ਪੈ ਵੀ ਜਾਣ, ਉਹ ਕਹੇ ਵੀਰ ਜੀ ਇੰਨੇ ਕੁ ਵੱਟ ਆ ਨਿਕਲਦੇ ਨਹੀਂ, ਉਹ ਕਹਿੰਦਾ ਕੋਈ ਗੱਲ ਨਹੀਂ ਭੈਣ ਜੀ, ਕੋਈ ਗੱਲ ਨਹੀਂ, ਮੈਂ ਪਾ ਲੂੰਗਾ। ਸਲੀਕਾ ਬਦਲ ਗਿਆ, ਤਰੀਕਾ ਬਦਲ ਗਿਆ ਗੱਲ ਕਰਨ ਦਾ। ਉੱਦਾਂ ਘਰੇ 10 ਵਜੇ ਚਾਹ ਪੀਂਦਾ ਸੀ, ਪਰ ਜਿਨ੍ਹਾਂ ਦੇ ਘਰੇ ਗੈਸਟ ਬਣ ਕੇ ਗਿਆ ਉੱਥੇ ਆ ਗਈ 10:15 ਵਜੇ, ਜਾਂ 10 ਮਿੰਟ ਪਹਿਲਾਂ ਆ ਗਈ, ਬੰਦਾ ਕਹਿੰਦਾ ਕੋਈ ਗੱਲ ਨਹੀਂ। ਪਰ ਜਦੋਂ ਆਪਣੇ ਘਰ ਦੇ ਵਿੱਚ ਹੈ ਉਦੋਂ ਉਹਦੇ ਅੰਦਰ ਕ੍ਰੋਧ ਵੀ ਹੈ, ਉਹਦੇ ਅੰਦਰ ਗੁੱਸਾ ਵੀ ਹੈ, ਉਦੋਂ ਝਗੜਾ ਵੀ ਹੈ ਉਹਦੇ ਅੰਦਰ, ਪਰ ਜਦੋਂ ਪ੍ਰਾਹੁਣਾ ਬਣ ਕੇ ਗਿਆ ਉਦੋਂ ਥੋੜ੍ਹਾ ਹੈਗਾ। ਬਾਬੇ ਨੇ ਆਖਿਆ ਬਸ ਇਹੋ ਤੇ ਸਲੀਕਾ ਜੀਵਨ ਦਾ, ਵੀ ਦੁਨੀਆਂ ਵਿੱਚ ਇਸ ਸੰਸਾਰ ਵਿੱਚ ਤੂੰ ਗੈਸਟ ਹੈ, ਇੱਕ ਪ੍ਰਾਹੁਣਾ ਹੈ, ਰਹਿਣਾ ਨਹੀਂ ਇੱਥੇ ਵੀ। ਇਸ ਕਰਕੇ ਆਪਣਾ ਜਿਹੜਾ ਬਿਹੇਵੀਅਰ ਹੈ, ਜਿਹੜਾ ਸਲੀਕਾ ਹੈ ਨਾ, ਉਹਨੂੰ ਠੀਕ ਕਰ, ਉਹਨੂੰ ਦਰੁਸਤ ਕਰ, ਇਸ ਅਹਿਸਾਸ ਨਾਲ ਜੀ। ਪ੍ਰਾਹੁਣਾ ਜਿਹੜਾ ਇਹ ਘਰ ਦੇ ਵਿੱਚ ਕਬਜ਼ੇ ਥੋੜ੍ਹਾ ਕਰਦਾ ਫਿਰਦਾ ਵੀ ਆਹ ਕਮਰਾ ਮੇਰਾ ਹੈ, ਉਹ ਕਮਰਾ ਮੇਰਾ ਹੈ। ਆਖਿਰ ਦੁਨੀਆਂ 'ਤੇ ਆਇਆ ਪ੍ਰਾਹੁਣਾ ਹੈ, ਪਰ ਕਬਜ਼ਿਆਂ ਦੀ ਭਾਵਨਾ ਕਦੀ ਵੀ ਜੀਵਨ ਵਿੱਚੋਂ ਕੱਢਦਾ ਨਹੀਂ ਹੈ ਤੇ ਦੁਖੀ ਹੁੰਦਾ ਰਹਿੰਦਾ। 4 ਦਿਵਸ ਕੇ ਪਾਉਣੇ ਵੱਡ ਵੱਡ ਰੁੱਧੈ ਠਾਓ, ਮਾਟੀ ਕੇ ਹਮ ਪੂਤਰੇ ਮਾਣਸ ਰਾਖਿਓ ਨਾਓ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮਿੱਟੀ ਦੇ ਪੁਤਲੇ ਆ, ਮਿੱਟੀ ਹੈ ਨਾ, ਸਰੀਰ ਕੀ ਹੈ, ਮਿੱਟੀ ਹੈ। ਮਾਟੀ ਕੇ ਹਮ ਪੂਤਰੇ ਮਾਣਸ ਰਾਖਿਓ ਨਾਓ, ਤੇ ਨਾ ਕੀ ਰੱਖਿਆ ਮਨੁੱਖ। 4 ਦਿਵਸ ਕੇ ਪਾਉਣੇ, 4 ਦਿਨਾਂ ਲਈ ਪ੍ਰਾਹੁਣੇ ਆਏ ਆ ਦੁਨੀਆਂ ਉੱਤੇ, ਵੱਡ ਵੱਡ ਰੁੱਧੈ ਠਾਓ, ਤੇ ਏਦਾਂ ਜਾ ਕੇ ਕਬਜ਼ੇ ਕਰਦੇ ਫਿਰਦੇ। ਪ੍ਰਾਹੁਣਾ ਘਰ ਦੇ ਵਿੱਚ ਜਾਵੇ, ਕਿਸੇ ਦੇ ਘਰੇ ਬਣ ਕੇ ਗੈਸਟ, ਕਹਿੰਦੇ ਨਹੀਂ ਮੈਂ ਇਹ ਕਮਰੇ 'ਚ ਨਹੀਂ, ਇੱਧਰ ਰੁਕਣਾ, ਉੱਧਰ ਰੁਕਣਾ। ਬੰਦਾ ਵੇਂਹਦਾ ਹੈ, ਉਹਨਾਂ ਦੀ ਆਪਣੀ ਸੈਟਿੰਗ ਹੈ ਵੀ ਜਿੱਥੇ ਉਹਨਾਂ ਨੇ ਮੈਨੂੰ ਬਹਾ ਦਿੱਤਾ ਬਸ ਠੀਕ ਹੈ, ਉੱਥੇ ਠੀਕ ਹੈ, ਕੋਈ ਨਹੀਂ ਇੱਕ ਰਾਤ ਕੱਟਣੀ, ਕਿਹੜਾ ਇੱਥੇ ਬੈਠੇ ਰਹਿਣਾ। ਅਤੇ ਫਿਰ ਪ੍ਰਾਹੁਣੇ ਪ੍ਰਾਹੁਣੇ 'ਚ ਫਰਕ ਵੀ ਹੁੰਦਾ। ਹੁਣ ਇਹਨੂੰ ਜੇ ਆਪਾਂ ਵਿਆਖਿਆ ਕਰਨੀ ਹੋਵੇ ਤਾਂ ਬੜਾ ਵੱਡਾ, ਕਈ ਪ੍ਰਾਹੁਣਿਆਂ ਨੂੰ ਬੰਦਾ ਡੀਕਦਾ ਵੀ ਉਹ ਕਿਹੜੇ ਵੇਲੇ ਘਰੇ ਆਉਣ, ਅਤੇ ਕਈਆਂ ਤੋਂ ਬੰਦਾ ਤੌਬਾ ਕਰਦਾ ਵੀ ਇਹ ਨਹੀਂ ਆਉਣੇ ਚਾਹੀਦੇ ਇੱਥੇ। ਕਈ ਪ੍ਰਾਹੁਣੇ ਇੱਦਾਂ ਦੇ ਹੁੰਦੇ ਨੇ, ਉਹਨਾਂ ਨੂੰ ਬੰਦਾ ਫੋਨ ਕਰਦਾ, ਕਹਿੰਦਾ ਕਦੋਂ ਆਓਗੇ ਦੁਬਾਰਾ ਸਾਡੇ ਘਰੇ, ਕਿਉਂ ਭਲਾ, ਕਿਉਂਕਿ ਉਹ ਰਹਿ ਕੇ ਗਏ ਸੀ, ਉਹਨਾਂ ਦਾ ਬਿਹੇਵੀਅਰ ਤੁਹਾਡੇ ਨਾਲ ਮੈਚ ਕਰ ਗਿਆ, ਤੁਹਾਨੂੰ ਚੰਗਾ ਲੱਗਾ। ਅਤੇ ਕਈ ਪ੍ਰਾਹੁਣੇ ਆਉਣੇ, ਹੁਣ ਬੰਦੇ ਨੂੰ ਤਾਪ ਵੀ ਚੜਿਆ ਰਹਿੰਦਾ ਵੀ ਲੈ ਹੁਣ ਫਲਾਨੀ ਆਉਣ ਵਾਲੀ, ਉਹ ਵੇਖੀ ਉਹ ਘਰ ਕਿਵੇਂ ਪਲਟ ਕੇ ਸੁੱਟਦੀ। ਹੁਣ ਬੰਦਾ ਵੀ ਦੁਨੀਆਂ 'ਤੇ ਇੱਦਾਂ ਹੀ ਹੈ, ਕਈ ਇੱਥੇ ਆਉਂਦੇ ਨੇ, ਉਹਨਾਂ ਦੇ ਆਉਣ ਦਾ ਚਾਅ ਬੜਾ ਹੁੰਦਾ, ਜਦੋਂ ਜਾਂਦੇ ਨੇ ਤਾਂ ਫਿਰ ਵੀ ਜਿਹੜਾ ਹੈ ਉਹ ਨਮੋਸ਼ੀ ਜੀ ਨਹੀਂ ਜਿਵੇਂ ਛਾ ਜਾਂਦੀ ਘਰ ਦੇ ਵਿੱਚ, ਵੀ ਯਾਰ ਕੋਈ ਬੰਦਾ ਆਇਆ ਸੀ ਹੁਣ ਚਲਿਆ ਗਿਆ ਹੁਣ ਨਹੀਂ ਹੈਗਾ, ਵੀ ਉਹਨਾਂ ਦੇ ਘਰ ਵਿੱਚ ਸੋਗ ਪੈ ਜਾਂਦਾ, ਬੱਚੇ ਰੋ ਰਹੇ ਨੇ ਕਿਉਂਕਿ ਉਹਦਾ ਸੁਭਾਅ ਬੜਾ ਚੰਗਾ ਸੀ ਜਿਹੜਾ ਗਿਆ, ਕੋਈ ਵਿਰਲਾਪ ਕਰ ਰਿਹਾ। ਅਤੇ ਕਈ ਪ੍ਰਾਹੁਣਿਆਂ ਨੂੰ ਘਰੋਂ ਕੱਢ ਕੇ ਇੱਦਾਂ ਬੂਹਾ ਮਾਰ ਕੇ ਅਤੇ ਫਿਰ ਆਖੀਦਾ ਸ਼ੁਕਰ ਹੈ ਉਹ ਰੱਬਾ ਗਏ ਸਾਹ ਆਇਆ ਸਾਨੂੰ। ਬੰਦਾ ਵੀ ਦੁਨੀਆਂ 'ਤੇ ਇੱਦਾਂ ਹੀ ਹੈ, ਮੈਟਰ ਕੀ ਕਰਦਾ ਹੈ, ਮੈਟਰ ਇਹ ਗੱਲ ਕਰਦੀ ਹੈ ਵੀ ਤੁਸੀਂ ਰਹੇ ਕਿਵੇਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇੱਕ ਬਚਨ ਰੱਖਿਆ ਨਾ, ਆਖਿਆ ਇਹ ਮਾਰਗ ਸੰਸਾਰ ਕੋ, ਜਿਵੇਂ ਰਸਤਾ ਹੁੰਦਾ ਨਾ ਮਾਰਗ, ਮਾਰਗ ਕਿਹਨੂੰ ਕਹਿੰਦੇ ਨੇ, ਵੇ ਰਸਤਾ, ਸੰਸਾਰ ਨੂੰ ਬਾਬੇ ਨੇ ਆਖਿਆ ਰਸਤਾ ਹੈ, ਇੱਥੇ ਜਿਹੜਾ ਆਇਆ ਉਹਨੇ ਰਸਤੇ ਵਿੱਚੋਂ ਲੰਘ ਜਾਣਾ।
ਤੁਸੀਂ ਇੱਥੇ ਆਏ, ਰਸਤਾ ਲੰਘ ਕੇ ਆਏ, ਘਰੇ ਜਾਣਾ, ਰਸਤਾ ਲੰਘ ਕੇ ਜਾਣਾ, ਰਸਤੇ 'ਚ ਸਟੱਕ ਹੋ ਕੇ ਤੁਸੀਂ ਜੇ ਬਹਿ ਜਾਓ ਵੀ ਮੈਂ ਇੱਥੇ ਬਹਿਣਾ, ਸਿਟੀ ਵਾਲੇ ਆਉਣਗੇ ਤੁਹਾਨੂੰ ਉਠਾ ਕੇ ਪਾਸੇ ਮਾਰਨਗੇ, ਰਸਤੇ ਉਹਨਾਂ ਖਾਲੀ ਕਰਾਉਣੇ ਹੀ ਕਰਾਉਣੇ, ਤੁਸੀਂ ਗੱਡੀ ਰਸਤੇ 'ਚ ਲਾ ਕੇ ਖਲੋ ਜਾਓ, ਟੋ ਟਰੱਕ ਆਵੇਗਾ ਉਹਨੇ ਤੁਹਾਡੀ ਗੱਡੀ ਟੋ ਕੇ ਲੈ ਜਾਣੀ, ਰਸਤੇ ਖਾਲੀ ਕਰ ਜਾਣੇ ਨੇ। ਦੁਨੀਆਂ ਵੀ ਇੱਕ ਰਸਤਾ ਹੈ, ਪਰ ਮੈਟਰ ਕਿਹੜੀ ਗੱਲ ਕਰਦੀ ਹੈ, ਮੈਟਰ ਇਹ ਗੱਲ ਕਰਦੀ ਹੈ ਵੀ ਹੁਣ ਇੱਕ ਬੰਦਾ ਰਸਤੇ 'ਤੇ ਜਾ ਰਿਹਾ, ਗਾਂਧੀ ਪਾਉਂਦਾ ਤੁਰਿਆ ਜਾਂਦਾ, ਉਹਨੇ ਟਿਮ ਤੋਂ ਕੌਫੀ ਲਈ, ਕੱਪ ਵਗਾ ਕੇ ਸੜਕ ਦੇ ਵਿੱਚ ਮਾਰਿਆ, ਉਹਨੇ ਪਿੱਛੇ ਆਉਣ ਵਾਲਿਆਂ ਨੂੰ ਪਰੇਸ਼ਾਨ ਕੀਤਾ, ਅੱਗੇ ਜਾਣ ਵਾਲਿਆਂ ਨੂੰ ਪਰੇਸ਼ਾਨ ਕਰ ਰਿਹਾ, ਗੱਡੀ ਕਦੀ ਇੱਧਰ ਕਰ ਰਿਹਾ, ਕਦੀ ਉੱਧਰ ਕਰ ਰਿਹਾ, ਰਸਤੇ 'ਤੇ ਤਾਂ ਉਹ ਵੀ ਚੱਲ ਰਿਹਾ, ਰਸਤੇ 'ਤੇ ਉਹ ਵੀ ਚੱਲ ਰਿਹਾ ਜਿਹੜਾ ਬੜਾ ਸਲੀਕੇ ਨਾਲ ਚੱਲ ਰਿਹਾ, ਬੜਾ ਸਹਿਜ, ਬੜੇ ਠਰਮੇ ਨਾਲ ਚੱਲ ਰਿਹਾ। ਇਸ ਦੁਨੀਆਂ ਦੇ ਰਸਤੇ ਉੱਤੇ ਇਹੋ ਹੀ ਦੋ ਰਾਹ ਹੈਗੇ ਨੇ ਚੱਲਣ ਦੇ, ਤੁਸੀਂ ਸਹਿਜ ਨਾਲ ਚੱਲਣਾ, ਟਕਾਰ ਨਾਲ ਚੱਲਣਾ, ਹੌਸਲੇ ਨਾਲ ਚੱਲਣਾ, ਕਿ ਜਾਂ ਪਰੇਸ਼ਾਨੀਆਂ ਆਪ ਵੀ ਚੁੱਕੀ ਫਿਰਨੀਆਂ ਅਤੇ ਦੂਜਿਆਂ ਨੂੰ ਵੀ ਪਰੇਸ਼ਾਨ ਕਰਦੇ ਰਹਿਣਾ, ਇਹ ਗੱਲ ਹੈ। ਤਾਂ ਤੇ ਕਬੀਰ ਸਾਹਿਬ ਨੇ ਆਖਿਆ, ਆਖਿਆ ਲਾਜ ਨਾ ਮਰੋ, ਆਖਿਆ ਕਾਹਦੀਆਂ ਚੀਜ਼ਾਂ ਦਾ, ਤੂੰ ਕਿਹੜੀ ਚੀਜ਼ ਦਾ ਅਹੰਕਾਰ ਕਰਦਾ, ਈਗੋ ਕਾਹਦੀ ਹੈ ਤੈਨੂੰ, ਹਉਮੈ ਕਾਹਦੀ ਹੈ। ਹਾਂ, ਜੇ ਤੇਰੀ ਕੋਈ ਚੀਜ਼ ਆਪਣੀ ਹੋਵੇ ਦੈਨ ਯੂ ਤੂੰ ਕਹਿ ਸਕਦਾ ਵੀ ਇਹ ਮੇਰੀ ਹੈ, ਇਸ ਕਰਕੇ ਮੈਨੂੰ ਇਹਦੀ ਹਉਮੈ ਹੈ। ਆਹ ਸਰੀਰ ਤੇਰਾ ਹੈ, ਜੇ ਤੇਰਾ ਹੈ ਤਾਂ ਕੰਟਰੋਲ ਕਰਕੇ ਵਿਖਾ, ਬੁੱਢਾ ਨਾ ਹੋ, ਜਵਾਨ ਹੀ ਰਹਿ ਸਕਦਾ ਹੀ। ਜਿਹੜੀ ਚੀਜ਼ ਮਤਲਬ ਆਪਣੀ ਚੀਜ਼ ਦਾ ਤੇ ਇਹੋ ਹੀ ਮਤਲਬ ਹੁੰਦਾ ਨਾ ਵੀ ਜਿਹਦੇ ਉੱਤੇ ਪੂਰਨ ਰੂਪ ਵਿੱਚ ਮੁਕੰਮਲੀ ਫੁੱਲੀ ਕੰਟਰੋਲ ਤੁਹਾਡਾ ਹੋਵੇ, ਉਹ ਚੀਜ਼ ਤੁਹਾਡੀ ਹੁੰਦੀ ਆ। ਜਿਹੜੀ ਚੀਜ਼ ਉੱਤੇ ਤੁਹਾਡਾ ਕੰਟਰੋਲ ਹੀ ਨਹੀਂ, ਉਹ ਤੁਹਾਡੀ ਕਿਵੇਂ ਹੋ ਸਕਦੀ ਹੈ? ਹੁਣ ਕੋਈ ਬੱਚਾ ਹੈ, ਜੇ ਤੇ ਉਹ ਸਰੀਰ ਉਹਦਾ ਹੈ ਤੇ ਫਿਰ ਬਚਪਨਾ 'ਚ ਰਹੇ ਸਾਰੀ ਜ਼ਿੰਦਗੀ, ਜਵਾਨ ਹੈ ਸਦਾ ਜਵਾਨ ਬਣ ਕੇ ਵਿਖਾਓ, ਹੈ ਕੰਟਰੋਲ ਜਵਾਨੀ 'ਤੇ ਕਿਸੇ ਦਾ ਕੰਟਰੋਲ ਹੈਗਾ ਵੀ ਮੈਂ ਸਦਾ ਹੀ ਇੱਦਾਂ ਰਹਿਣਾ ਵੀ ਮੇਰਾ ਚੰਮ ਕਦੇ ਢਿਲਕਣਾ ਹੀ ਨਹੀਂ? ਫਿਰ ਤੇ ਉਹਦਾ ਅਹੰਕਾਰ ਹੋਵੇ। ਇੱਕ ਦਿਨ ਜਿੱਦਣ ਅਸੀਂ ਹਰ ਰੋਜ਼ ਸਵੇਰੇ ਉੱਠ ਕੇ ਉੱਠਦੇ ਹਾਂ, ਹਰ ਰੋਜ਼ ਸਵੇਰੇ ਉੱਠਦੇ ਹਾਂ, ਸਰੀਰ ਘਟਦਾ ਜਾ ਰਿਹਾ, ਘਟਦਾ ਜਾ ਰਿਹਾ, ਉਹ ਤਾਕਤ ਅੱਗੇ ਵਾਲੀ ਨਹੀਂ ਰਹਿਣੀ, ਫਿਰ ਇਹਦਾ ਕਾਹਦਾ ਅਹੰਕਾਰ ਹੈ, ਇਸ ਚਮੜੀ ਦਾ ਕਾਹਦਾ ਅਹੰਕਾਰ ਹੈ? ਤੇ ਮੈਂ ਤਾਂ ਕਹਿੰਦਾ ਹੁੰਦਾ ਇਹ ਕਿਹੜੀ ਆਪਾਂ ਮੰਗ ਕੇ ਲਈ ਹੈ ਵੀ ਜੇ ਮੇਰਾ ਕੱਦ 5 ਫੁੱਟ 5 ਇੰਚ ਹੈ ਜਾਂ 5'2" ਹੋਵੇ, 5'7" ਵੀ ਹੋਵੇ, 5'10" ਵੀ ਹੋਵੇ, 6 ਫੁੱਟ ਵੀ ਹੋਵੇ, ਤੇ ਉਹ ਤੁਹਾਡਾ ਆਪਣਾ ਤੇ ਕੋਈ ਯੋਗਦਾਨ ਨਹੀਂ ਉਹਦੇ ਵਿੱਚ, ਆਪਣਾ ਕੀ ਯੋਗਦਾਨ? ਤੁਹਾਡੇ ਜੀਨਸ ਦੀ ਸਾਰੀ ਖੇਡ ਸੀ, ਤੁਹਾਡੇ ਪਰਿਵਾਰ ਵਿੱਚੋਂ ਕੋਈ ਨਾ ਕੋਈ ਲੰਮਾ ਸੀ, ਸਹਿਯੋਗ ਵੱਸ ਤੁਹਾਡੀ ਮਾਤਾ ਦਾ ਵਿਆਹ ਹੋ ਸਕਦਾ ਉਹਦੇ ਨਾਲ ਹੋ ਗਿਆ ਹੋਵੇ, ਜਾਂ ਤੁਹਾਡੇ ਦਾਦੇ ਦਾ ਵਿਆਹ ਉਹਦੇ ਨਾਲ ਹੋਇਆ ਹੋਵੇ, ਤੇ ਉਹ ਤੇ ਤੁਸੀਂ ਧੰਨਵਾਦ ਕਰੋ ਵਿਚੋਲੇ ਦਾ ਜਿਹਨੇ ਜੋੜ ਮਿਲਾ ਦਿੱਤਾ ਤੁਹਾਡਾ, ਤੇ ਤੁਹਾਡਾ ਕੱਦ ਵੀ ਲੰਮਾ ਹੋ ਗਿਆ, ਤੁਹਾਡਾ ਇਹਦੇ ਵਿੱਚ ਮਤਲਬ ਬੰਦੇ ਦਾ ਕੀ ਯੋਗਦਾਨ ਹੈ, ਮਨੁੱਖ ਦਾ ਕੀ ਯੋਗਦਾਨ ਹੈ? ਧੰਨਵਾਦ ਕਰੋ ਉਸ ਵਿਚੋਲੇ ਦਾ, ਧੰਨਵਾਦ ਕਰੋ ਉਸ ਖੁਦਾ ਦਾ ਜਿਹਨੇ ਰੰਗ ਬਿਰੰਗੀ ਖਲਕਤ ਪੈਦਾ ਕੀਤੀ, ਉਹਨੇ ਇੱਕ ਉਹ ਵੀ ਪੈਦਾ ਕੀਤਾ ਜਿਹਦਾ ਕੱਦ ਛੋਟਾ ਸੀ, ਉਹਨੇ ਇੱਕ ਉਹ ਵੀ ਪੈਦਾ ਕੀਤਾ ਜਿਹਦਾ ਕੱਦ ਲੰਮਾ ਸੀ ਕਿਸੇ ਦਾ। ਹੁਣ ਇਸ ਚੀਜ਼ ਦਾ ਮਾਣ ਕਦ ਹੈ? ਮੈਂ ਕਹਿੰਦਾ ਮੇਰੇ ਨੈਣ ਨਕਸ਼ ਬੜੇ ਸੋਹਣੇ ਨੇ, ਅੱਖਾਂ ਸੋਹਣੀਆਂ ਨੇ, ਨੱਕ ਸੋਹਣਾ ਹੈ, ਰੁਕ ਜਾ 10-15 ਸਾਲ ਫਿਰ ਦੱਸੀ, ਫਿਰ ਮੈਨੂੰ ਵਿਖਾਈ ਵੀ ਉਹ ਸੁਆਪਣ ਹੁਣ ਕਿੱਥੇ ਗਿਆ, ਉਹ ਬਹਾਰ ਹੁਣ ਕਿੱਥੇ ਗਈ, ਖਤਮ ਹੋ ਜਾਣੀ। ਇਸ ਕਰਕੇ ਬੰਦੇ ਲਈ ਕੋਈ ਵੀ ਚੀਜ਼ ਐਸੀ ਨਹੀਂ ਹੈ ਦੁਨੀਆਂ ਵਿੱਚ ਜਿਹਦੀ ਉਹ ਈਗੋ ਕਰ ਸਕੇ, ਹਉਮੈ ਕਰ ਸਕੇ ਵੀ ਇਹ ਮੇਰੀ ਹੈ। ਰੁਕ ਜਾ, ਤੂੰ ਘਰ ਦਾ ਮਾਣ ਕਰਦਾ, ਖਲੋ ਜਾ 5-7-10 ਸਾਲ, ਫਿਰ ਕਰਕੇ ਵਿਖਾਈ ਮਾਨ ਮੈਨੂੰ। ਰੋਂਦੇ ਫਿਰਦੇ ਨੇ ਲੋਕੀ ਇੱਥੇ, 20-20 ਘਰਾਂ ਦੇ ਮਾਲਕ ਵੀ ਰੋਂਦੇ ਫਿਰਦੇ ਨੇ ਇੱਥੇ, ਕਹਿੰਦੇ ਜੀ ਕੱਖ ਨਹੀਂ ਖੱਟਿਆ। ਮੈਂ ਕਿਹਾ ਖੱਟਿਆ ਕਿਉਂ ਨਹੀਂ, 20 ਘਰ ਬਣਾਏ ਨੇ, ਤੂੰ ਖੱਟਿਆ ਕਿਉਂ ਨਹੀਂ? ਕਹਿੰਦੇ ਧੀਆਂ ਪੁੱਤ ਗਵਾ ਲਏ, ਘਰ ਖੱਟ ਲਏ, ਬਾਕੀ ਕਈ ਕੁਝ ਗਵਾ ਲਿਆ। ਵੀ ਹੁਣ ਇਹਨਾਂ ਦੇ ਨਾਲ ਹੀ ਇਹਨਾਂ ਚਿੱਤ ਜੋੜ ਕੇ ਰੱਖ ਨਾ, ਇਹਨਾਂ ਦੇ ਨਾਲ ਹੀ ਸੰਬੰਧ ਰੱਖ, ਫਿਰ ਤੈਨੂੰ ਇਹੋ ਚੀਜ਼ ਚਾਹੀਦੀ ਸੀ ਉਹ ਮਿਲ ਗਈ ਤੈਨੂੰ। ਸੋ ਕਿਸੇ ਵੀ ਕਿਸਮ ਦੀ, ਬਾਬੇ ਨੇ ਆਖਿਆ ਆਪਣੀ ਜ਼ਿੰਦਗੀ ਵਿੱਚ ਹਉਮੈ ਨਾ ਲੈ ਕੇ, ਚਾਹੇ ਰੂਪ ਦੀ ਹੋਵੇ ਚਾਹੇ ਧਨ ਦੀ ਹੋਵੇ। ਸਾਧ ਸੰਗਤ, ਨਿੱਕਾ ਜਿਹਾ ਦੁੱਖ ਧਨ ਦੀ ਬਰਬਾਦੀ ਕਰ ਦਿੰਦਾ, ਨਿੱਕਾ ਜਿਹਾ ਦੁੱਖ, ਨਿੱਕਾ ਜਿਹਾ ਕੋਈ ਰੋਗ ਹੋ ਜਾਵੇ ਨਾ ਤੇ ਸਾਰਾ ਧਨ ਉੱਡ ਜਾਂਦਾ, ਸਾਰਾ ਧਨ। ਚਲੋ ਖੁਦਾ ਨਾ ਕਰੇ ਕਿਸੇ ਨੂੰ ਇਹ ਪ੍ਰੋਬਲਮ ਆ ਜਾਵੇ, ਪਰ ਜਿਨ੍ਹਾਂ ਦੇ ਉੱਡਦੇ ਨੇ ਉਹਨਾਂ ਨੂੰ ਪੁੱਛ ਕੇ ਵੇਖੋ, ਪੁੱਛ ਕੇ ਵੇਖੋ। ਬਾਬੇ ਨੇ ਆਖਿਆ ਹੁਣ ਲਾਂਤ ਪਾਈ ਸਾਨੂੰ ਸਾਰਿਆਂ ਨੂੰ, ਬਾਬੇ ਕਬੀਰ ਨੇ, ਵੱਡਾ ਹੈ ਸਾਡਾ ਸਾਨੂੰ ਪਾ ਸਕਦਾ। ਉਹਨੇ ਕਿਹਾ ਲਾਜ ਨਾ ਮਰੋ, ਆਖਿਆ ਲਾਜ ਨਾਲ ਸ਼ਰਮ ਨਾਲ ਮਰਦਾ ਕਿਉਂ ਨਹੀਂ, ਜਦੋਂ ਇਹ ਕਹਿੰਦਾ ਹੈ ਵੀ ਇਹ ਚੀਜ਼ ਤੇ ਮੇਰੀ ਹੈ ਭਾਈ, ਇਹ ਤੇ ਮੇਰਾ ਹੀ ਹੈ, ਨਹੀਂ ਰੁਕ ਜਾ
थोड़ा चिर तेरा भी नहीं रहना, जे तेरे दादे दा नहीं रहा ते तेरा भी नहीं रहना। लाज ना मरो कहो कर मेरा, सतगुरु का बचन एक बड़ा प्यारा है। बाबे ने आख्या, गुरु अर्जन साहब का वाक है, उन्हें आख्या बहुत दरब कर मन ना अगाना। दरब दा अर्थ हुंदा जी धन। आख्या बंदा बहुत धन कट्ठा कर लवे, मन नहीं रजदा इहदा, मन नहीं रजदा। धन कदी मन नूं रजा नहीं सकदा। बहुत दरब कर मन ना अगाना, अनेक रूप। अच्छा वन सवन्ने रूप वेख लो, तुसी किसी लड़की वाले वेख्या भी आह बड़ी खूबसूरत है, बहु उत्थे टिक गया बंदा। एक रूप होर वेख्या, दूजा तीजा चौथा पंजवा, किते रुकेगा? वो नहीं रुकदा। अच्छा इत्थे वह भी लोग जिन्हां ने गुस्ताखी माफ, जिन्हां ने यह कहा ना भी मैं ते अपने पसंद की लड़की दे नाल व्याह करवाया, तो मुड़के होंगे वह भी खज्जली फिरते ने। ये बिरती इदा की है बंदे की, जिन्हू आप कहने चॉइस के नाल, ये तो मेरी चॉइस सी, मेरी मंग सी। कई अर कतल हो जाते इन्ह चीज़ों के पिछे, मरिया मराई तक बंदा पहुँच जाता। ये चीज ही इदा की, ये तो है भी जिमें धन जिन्ना मर्जी बंदा कट्ठा कर लवे, ओदा मन कदी भी रजदा नहीं है। इदा ही जिन्हें मर्जी बंदा रूप वेख लवे, कदे भी ओदा मन रजदा नहीं। हाँ मन किवें रजेगा? मन रजेगा गुरु की सिक्ख्या द्वारा, मन रजेगा संतोख द्वारा, सबर द्वारा। बिना संतोख कंटेंटमेंट जीवन में नहीं होगा, ना बंदा धन ना रज सकता, तो ना वन सवन्ने रूपा नाल। कंटेंट होना बड़ा जरूरी है, सबर होना बड़ा जरूरी है। अज एक ते दूजा एक ते, अज इन्नी प्राप्ति होगी धन की, कल इन्नी, परसों इन्नी, चौथ इन्नी। सतगुरु ने वेखो किड्डी प्यारी गल गुरु अर्जन साहब ने आखी, आख्या बहुत दरब कर मन ना अगाना। मन कदी भी तृप्त नहीं हुंदा जे बहुत सारा धन भी इकट्ठा कर लिया जाए। कई जना साडे अरगे, मैं चलो अपने आप नूं विच रख के मैं गल करदा, मैं कहां जी मैनूं इन्ना धन मिल जाए फिर मैं सबर च हाँ। नहीं, जे मैं थोड़े च सबर च नहीं हाँ तो मैं वध च भी सबर च नहीं आ सकता। जे मैं थोड़े च थोड़ा होने करके जे मैं सबर च नहीं ना, असल च सबर का थोड़ा जा ज्यादा होने के नाल संबंध ही कोई नहीं है। गल ये समझ वाली है, जिहड़ा जिहड़ा कंटेंट है ये जीवन च होगा तो सब कुछ है। धन का थोड़ा जा ज्यादा होने के नाल सबर का कोई संबंध नहीं है। तो आड़े कुल सबर है, थोड़ा है, बहुता भी आ जाएगा, नेचर नहीं बदलेगा।

ਇੱਕ ਕਿਤਾਬ ਸੀ ਜੀ, ਉਹਦਾ ਨਾਂ ਸੀ ਰਾਣੀਆਂ ਦੇ ਅਥਰੂ। ਰਾਣੀਆਂ ਸਮਝਦੇ ਜਿਹੜੀਆਂ ਰਾਜਿਆਂ ਦੇ ਮਹਿਲਾਂ ਵਿੱਚ ਰਹਿਣ ਵਾਲੀਆਂ ਰਾਣੀਆਂ, ਉਹਦੀ ਕਿਤਾਬ ਦਾ ਨਾਂ ਹੀ ਸੀ ਰਾਣੀਆਂ ਦੇ ਅਥਰੂ। ਤੇ ਉਹ ਜਿਹੜੀ ਬੁੱਕ ਸੀ, ਬੜੀ ਛੋਟੀ ਜਿਹੀ ਕਿਤਾਬ ਹੈ, ਪੜ੍ਹਨ ਵਾਲੀ ਹੈ, ਉਹ ਸਾਰੀਆਂ ਰਾਣੀਆਂ ਦੀ ਕਹਾਣੀ ਸੀ। ਉਹ ਰਾਣੀਆਂ ਕੌਣ ਸਨ? ਜਿਹੜੀਆਂ ਦਿੱਲੀ ਦੇ ਬਾਦਸ਼ਾਹਾਂ ਦੀਆਂ ਪਤਨੀਆਂ ਸਨ। ਜਦੋਂ ਦਿੱਲੀ ਦੇ ਵਿੱਚ ਮੁਗਲੀਆ ਸਲਤਨਤ ਰਹੀ ਹੈ, ਜਿਹੜੀਆਂ ਉਹਨਾਂ ਦੀਆਂ ਵਾਈਫ ਸਨ, ਉਹਨਾਂ ਦੀ ਸਟੋਰੀਜ਼ ਨੇ ਉਹ ਸਾਰੀਆਂ। ਜਦੋਂ ਅੰਗਰੇਜ਼ਾਂ ਨੇ ਆਣ ਕੇ ਦਿੱਲੀ ਦੇ ਉੱਤੇ ਕਬਜ਼ਾ ਕਰ ਲਿਆ, ਉਸ ਵਕਤ ਉਹਨਾਂ ਰਾਣੀਆਂ ਦੇ ਹਾਲਾਤ ਕਿੱਦਾਂ ਦੇ ਬਣੇ, ਉਹਨਾਂ ਦੀ ਜਰਨੀ ਕਿੱਦਾਂ ਦੀ ਸੀ, ਉਸ ਬੁੱਕ ਦੇ ਵਿੱਚ ਸਾਰਾ ਕੁਝ ਉਹ ਹੈ। ਅਸੀਂ ਕਿਸੇ ਦੀ ਲਾਈਫ ਦਾ ਇੱਕ ਪਾਸਾ ਵੇਖਿਆ ਹੁੰਦਾ ਹੈ, ਪਰ ਸਾਨੂੰ ਉਹਦੀ ਡਾਰਕ ਸਾਈਡ ਪਤਾ ਨਹੀਂ ਹੁੰਦੀ। ਅੱਜ ਜਦੋਂ ਵੀ ਤੁਸੀਂ ਗੱਲ ਕਰੋ ਨਾ, ਇੱਕ ਮਾਂ ਨੇ ਧੀ ਨੂੰ ਕੁਝ ਕਹਿਣਾ ਹੋਵੇ, ਉਹਨੇ ਕਹਿਣਾ ਮੇਰੀ ਧੀ ਤੇ ਰਾਣੀ ਹੈ। ਹੁਣ ਇਹ ਤੇ ਇੱਕ ਪਾਸਾ ਹੈ ਨਾ, ਕਿਉਂਕਿ ਤੁਸੀਂ ਵੇਖਿਆ ਜਿਹੜੀ ਰਾਣੀ ਹੁੰਦੀ ਹੈ ਉਹਦੇ ਆਲੇ ਦੁਆਲੇ ਨੌਕਰ ਚਾਕਰ ਭੱਜੇ ਫਿਰਦੇ ਨੇ, ਪਰ ਉਹਦਾ ਇਕੱਲਾ ਇਹ ਪਾਸਾ ਨਹੀਂ ਨਾ ਹੁੰਦਾ। ਜਦੋਂ ਰਾਣੀਆਂ ਰੁਲਣ ਤੇ ਆਉਂਦੀਆਂ ਨੇ, ਰਾਜ ਬਦਲਦੇ ਨੇ, ਰਾਜੇ ਬਦਲਦੇ ਨੇ, ਤੇ ਰਾਜੇ ਦਾ ਤੇ ਸਿਰ ਲਾ ਦਿੱਤਾ ਅਗਲਿਆਂ ਨੇ ਜੰਗੇ ਮੈਦਾਨ ਦੇ ਵਿੱਚ, ਜਿਹੜੇ ਉਹਦੇ ਹਰਮ ਚ ਰਾਣੀਆਂ ਨੇ ਉਹਨਾਂ ਦਾ ਕੀ ਬਣਿਆ? ਤੇ ਉਸ ਕਿਤਾਬ ਦੇ ਵਿੱਚ ਇਸ ਚੀਜ਼ ਦਾ ਮੈਂਸ਼ਨ ਉਹਨਾਂ ਨੇ ਕੀਤਾ ਸੀ, ਇਸ ਚੀਜ਼ ਦਾ ਜ਼ਿਕਰ ਸੀ। ਉਹਦਾ ਇੱਕ ਕੋਟ ਸੀ ਕਿਤਾਬ ਦਾ, ਮੈਨੂੰ ਬੜਾ ਪਿਆਰਾ ਲੱਗਾ। ਉਹਨਾਂ ਨੇ ਆਖਿਆ ਉਹ ਦਿੱਲੀ ਦੀਆਂ ਰਾਣੀਆਂ ਭੇਸ ਬਦਲ ਕੇ ਮਹਿਲਾਂ ਦੇ ਵਿੱਚੋਂ ਨਿਕਲੀਆਂ, ਤੇ ਉਹਨੇ ਆਖਿਆ ਉਹ ਸ਼ਾਹੀ ਫਕੀਰਨੀਆਂ ਬਣ ਗਈਆਂ। ਫਕੀਰਨੀ ਦਾ ਅਰਥ ਹੁੰਦਾ ਮੰਗਤੀ, ਵੀ ਜਿਹੜੀ ਕੱਲ ਤਾਈਂ ਰਾਣੀ ਸੀ ਅੱਜ ਕੀ ਬਣ ਗਈ? ਮੰਗਤੀ ਬਣ ਗਈ। ਤੇ ਉਹਨੇ ਇੱਕ ਕੋਟ ਲਿਖਿਆ, ਰਾਣੀ ਕਹਿੰਦੀ ਹੈ, ਕਹਿੰਦੀ ਸਾਡੇ ਨਾਲ ਕਿਸਮਤ ਇੱਦਾਂ ਰੁੱਸੀ ਕਿ ਅਸੀਂ ਸ਼ਾਹਾਂ ਤੋਂ ਫਕੀਰ ਹੋ ਗਏ। ਫਕੀਰ ਦਾ ਮਤਲਬ ਹੁੰਦਾ ਮੰਗਤਾ, ਸ਼ਾਹ ਦਾ ਮਤਲਬ ਹੁੰਦਾ ਅਮੀਰ। ਕਹਿੰਦੇ ਜਦੋਂ ਕਿਸਮਤਾਂ ਰੁੱਸਣ ਤੇ ਆਉਂਦੀਆਂ ਨਾ, ਵੱਡੇ ਵੱਡੇ ਸ਼ਾਹ ਮੰਗਤੇ ਬਣ ਜਾਂਦੇ ਨੇ। ਇਹ ਹਾਲਾਤ ਹੋ ਗਏ ਵੀ ਜਿਹੜੇ ਕੱਲ ਤੱਕ ਮਹਿਲਾਂ ਅੰਦਰ ਹੁੰਦੀਆਂ, ਹੁਣ ਬਹਿਣ ਨਾ ਮਿਲਣਾ ਦੂਰ। ਬਾਬੇ ਨੇ ਬਾਣੀ 'ਚ ਲਿਖਿਆ, ਆਖਿਆ ਜਿਹੜੀਆਂ ਕੱਲ ਤੱਕ ਮਹਿਲਾਂ 'ਚ ਬੈਠੀਆਂ ਸੀ, ਜਿਹਨਾਂ ਨੂੰ ਸੁੱਖ ਭੋਗਣ ਦੀ ਆਦਤ ਪਈ ਸੀ, ਜ਼ਿੰਦਗੀ 'ਚ ਕਦੀ ਦੁੱਖ ਹੀ ਨਹੀਂ ਸੀ ਵੇਖਿਆ, ਅੱਜ ਸਿਚੁਏਸ਼ਨ ਬੜੀ ਔਖੀ ਹੋ ਗਈ। ਹੁਣ ਅੱਜ ਇੱਕ ਨਵਾਂ ਰੋਗ ਚੱਲਿਆ, ਬੰਦਾ ਕਹਿੰਦਾ ਜੀ ਮੈਂ ਡਿਪਰੈਸ਼ਨ 'ਚ ਹਾਂ। ਕਿਉਂ ਹੋਇਆ ਭਾਈ ਤੂੰ ਡਿਪਰੈਸ਼ਨ ਦੇ ਵਿੱਚ? ਰੀਜ਼ਨ ਕੀ ਹੈ ਡਿਪਰੈਸ਼ਨ ਦਾ? ਕਿਉਂਕਿ ਤੂੰ ਆਪਣੀ ਜ਼ਿੰਦਗੀ ਵਿੱਚ ਸਦਾ ਉਮੀਦ ਸੁੱਖਾਂ ਦੀ ਰੱਖੀ ਸੀ, ਤੈਨੂੰ ਇਹ ਲੱਗਦਾ ਸੀ ਵੀ ਜਿਹੜੀ ਚੀਜ਼ ਹੈਗੀ ਹੈ ਇਹਨੇ ਮੇਰੇ ਕੋਲੋਂ ਕਦੀ ਜਾਣਾ ਨਹੀਂ ਹੈ। ਅੱਜ ਮੜਾ ਜਿਹਾ ਉਹ ਖਿਸਕਿਆ ਕੰਮ, ਤੇ ਤੂੰ ਕਿੱਥੇ ਹੋ ਗਿਆ? ਡਿਪਰੈਸ਼ਨ 'ਚ ਹੋ ਗਿਆ। ਇਸ ਕਰਕੇ ਗੁਰਦੇਵ ਮਹਾਰਾਜ ਨੇ ਆਖਿਆ, ਭਾਈ ਗੁਰੂ ਦੇ ਵੱਲੋਂ ਦਿੱਤਾ ਹੋਇਆ ਗਿਆਨ ਵਿਜ਼ਡਮ ਤੁਹਾਡੀ ਲਾਈਫ ਦੇ ਵਿੱਚ ਕੰਮ ਕਰੇਗਾ। ਤੇ ਤੁਸੀਂ ਕਹਿੰਦੇ ਹੋ ਵੀ ਮੈਨੂੰ ਡਿਪਰੈਸ਼ਨ ਹੋ ਗਿਆ, ਆਹ ਚੱਲੇਗਾ ਜੀ, ਹੁਣ ਅੱਗੇ ਵਾਲੀ ਗੱਲ ਨਹੀਂ ਰਹੀ। ਇੱਥੇ ਵੇਖੋ, ਮੇਰੇ ਗੁਰੂ ਦਾ ਸਾਰਾ ਕੁਝ ਚੱਲਿਆ ਗਿਆ। ਮਾਛੀਵਾੜੇ ਦੇ ਜੰਗਲ 'ਚ ਉਹ ਟਿੰਡ ਦਾ ਸਿਰਹਾਣਾ ਲਾ ਕੇ ਸੁੱਤਾ, ਉਹਨੇ ਚਾਰ ਪੁੱਤ ਕੁਰਬਾਨ ਕਰ ਦਿੱਤੇ, ਪਰ ਗੁਰੂ ਗੋਬਿੰਦ ਸਿੰਘ ਕਦੀ ਡਿਪਰੈਸ਼ਨ ਦੇ ਵਿੱਚ ਨਹੀਂ ਗਏ। ਗੁਰੂ ਉਹ ਹੈ। ਸੋ ਸਤਿਗੁਰ ਨੇ ਅੱਜ ਬਖਸ਼ਿਸ਼ ਕੀਤੀ, ਉਹਨਾਂ ਸਮਝਾਇਆ ਸਾਨੂੰ ਸਾਰਿਆਂ ਨੂੰ, ਆਖਿਆ ਲਾਜ ਨਾ ਮਰੋ ਕਹੋ ਘਰ ਮੇਰਾ, ਅੰਤ ਕੀ ਬਾਰ ਨਹੀਂ ਕਛ ਤੇਰਾ, ਕੁਝ ਵੀ ਤੇਰਾ ਨਹੀਂ ਇੱਥੇ। ਪਹਿਲਾ ਬਚਨ, ਉਪਜੈ ਚੀਜ਼ਾਂ ਪੈਦਾ ਹੁੰਦੀਆਂ, ਨਿਪਜੈ ਨਿਪਜ ਸਮਾਈ, ਚੀਜ਼ਾਂ ਪੈਦਾ ਹੋ ਰਹੀਆਂ, ਬਿਨਸ ਰਹੀਆਂ, ਕੋਈ ਸ਼ਾਹ ਹੋ ਰਿਹਾ, ਕੋਈ ਕੰਗਾਲ ਹੋ ਰਿਹਾ, ਇਹ ਸੰਸਾਰ ਦਾ ਵਰਤਾਰਾ ਹੈ। ਕੋਈ ਅਮੀਰ ਹੋ ਰਿਹਾ, ਕੋਈ ਗਰੀਬ ਹੋ ਰਿਹਾ, ਇਹ ਸੰਸਾਰ ਦੇ ਵਰਤਾਰੇ ਵਿੱਚ ਇਹ ਚੀਜ਼ਾਂ ਵਰਤ ਰਹੀਆਂ ਨੇ। ਕਿਸੇ ਕੋਲ ਅੱਜ ਬਹੁਤ ਹੈ, ਹੋ ਸਕਦਾ ਹੈ ਕੱਲ ਨੂੰ ਖਾਣ ਨੂੰ ਕੱਖ ਵੀ ਨਾ ਹੋਵੇ। ਉਪਜੈ ਨਿਪਜੈ ਨਿਪਜ ਸਮਾਈ, ਨੈਨੋ ਦੇਖਤ, ਆਪਣੀ ਅੱਖਾਂ ਨਾਲ ਵੇਖ ਸੰਸਾਰ ਦਾ ਅਸ਼ਰ ਹੁੰਦਾ। ਨੈਨੋ ਦੇਖਤ ਇਹ ਜੱਗ ਜਾਈ, ਇਹ ਸੰਸਾਰ ਕਿੱਦਾਂ ਗਰਕ ਰਿਹਾ ਹੈ, ਜੱਗ ਜਾ ਰਿਹਾ ਹੈ। ਅਨਕ ਯਤਨ ਕਰ ਕਾਇਆ ਪਾਲੀ, ਆ ਸਰੀਰ ਨੂੰ ਪਾਲਣਾ ਬੜੇ ਯਤਨਾਂ ਦੇ ਨਾਲ, ਸਾਰੀ ਦਿਹਾੜੀ ਫੋਕਸ ਹੀ ਸਰੀਰ ਤੇ ਹੈ ਤੇਰਾ, ਅੰਦਰ ਤੇ ਧਿਆਨ ਹੀ ਨਹੀਂ ਮਾਰਦਾ। ਸਵੇਰ ਤੋਂ ਲੈ ਕੇ ਸ਼ਾਮਾਂ ਤਾਈਂ ਸਾਰੀ ਦਿਹਾੜੀ ਪੇਟ ਦੀ ਖਾਤਰ ਹੀ ਭੱਜਾ ਫਿਰਦਾ, ਸਰੀਰ ਨੂੰ ਹੀ ਪਾਲੀ ਜਾਂਦਾ। ਬਾਬੇ ਨੇ ਆਖਿਆ ਫਿਰ ਮਰਤੀ ਬਾਰ ਅਗਨ ਸੰਗ ਜਾਲੀ, ਮਰੇਗਾ ਤੇ ਉਸੇ ਅੱਗ 'ਚ ਤੈਨੂੰ ਵੀ ਸਾੜ ਦੇਣਾ। ਇਹ ਥੋੜਾ ਵੇਖਣਾ ਵੀ ਇਹ ਜਿਹੜਾ ਸਰੀਰ ਹੈ ਇਹਦਾ ਬੜਾ ਕੀਮਤੀ ਸੀ। ਮਰਤੀ ਬਾਰ ਅਗਨ ਸੰਗ ਜਾਲੀ, ਬਾਬੇ ਨੇ ਆਖਿਆ ਚੂਹਾ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਠ ਕੈ ਸੰਗਾ। ਜਿਹੜੇ ਸਰੀਰ ਦੇ ਅੰਗਾਂ ਉੱਤੇ ਅਤਰ ਫਲੈਲਾਂ ਲਾਉਂਦਾ ਸੀ, ਸੁਗੰਧੀਆਂ ਲਾਉਂਦਾ ਸੀ, ਉਹ ਵੇਖ ਅੱਗ ਦੇ ਵਿੱਚ ਸੜਦਾ ਪਿਆ।
तू काया मैं रुलदी वेखी ज्यों धर उपर शारू कहते जिहड़ा सारी दिहाड़ी शरीर ही पाली जांदा सी ना ओह सड़दा पिया जे ओह गया जे ये जिंदगी की सच्चाई है। हुण बाबे ने लूणे इहदा इह अर्थ नहीं भी गुरु सानू डरा रहा, गुरु एक रियलिटी तो सानू जिहड़ा है ओह जाणू करा रहा। गुरु कहिंदा इस रियलिटी नूं फेस करना तुसीं। अखीर लै कहो कबीर सुनो रे गुनिया बिनसै गुरूप देखै सब दुनिया। बाबा कबीर साहब अखीरली तुक विच कहिंदे ने भी संसार दे लोको ये चेते रखो भी ये जिहड़ा रूप है जिन्हां चीज़ां दा तुसीं माण अहंकार करदे हो ये चीज़ां बिनसनार ने। अपनी जिंदगी विच गुरु दी विचार लैके आओ तां तुसीं सुखी रह सकदे हो, नहीं तो तन धन ये बंदे नूं सुखी नहीं कर सकदे। सो इन्नियां बेनतियां परवान समा समाप्त है। आओ अगले समय लई गुरु करके रागी सिंघां पासों रब्बी बाणी दे कीर्तन श्रवण करो जी। वाहिगुरू जी का खालसा वाहिगुरू जी की फतह।

0: ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਤੇ ਉਹਨਾਂ ਦੇ ਜਥੇ ਦਾ, ਜਿਹਨਾਂ ਨੇ ਮਨੋਹਰ ਕੀਰਤਨ ਸਰੰਗ ਕਰਾਏ ਨੇ। ਸਤਿਗੁਰ ਜਥੇ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਹੁਣ ਭਾਈ ਜਸਵੰਤ ਸਿੰਘ ਜੋਸ਼, ਜੋ ਕਿ ਇੱਕ ਹਫ਼ਤੇ ਲਈ ਕਲੋਨੇ ਗਏ ਸਨ, ਵਾਪਸ ਆਏ ਨੇ ਜੀ, ਆਇਆ ਇਹਨਾਂ ਨੂੰ। ਔਰ ਬਾਕੀ ਇਹਨਾਂ ਦਾ ਸਮਾਂ ਵੈਸੇ 9 ਜੂਨ ਤੱਕ ਹੈ, ਉਸ ਤੋਂ ਬਾਅਦ ਇਹਨਾਂ ਦੀ ਵਾਪਸੀ ਹੈ। ਸਤਿਗੁਰ ਕਿਰਪਾ ਕਰਨ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਫਿਰ ਬੇਨਤੀ ਕਰਾਂਗੇ ਜਦੋਂ ਸਮਾਂ ਬਣੇ, ਫਿਰ ਇਸ ਤਰ੍ਹਾਂ ਹੀ ਆਸ ਵੀ ਭਰਨ। ਬੜਾ ਸੋਹਣਾ ਇਤਿਹਾਸ ਸਰਵਣ ਕਰਾਇਆ, ਉਹ ਕਰਾ ਰਹੇ ਨੇ, ਔਰ ਬੜੇ ਪ੍ਰੇਮੀ ਵੀ ਨੇ ਜੋ ਇਹਨਾਂ ਦੇ ਇਤਿਹਾਸ ਨੂੰ ਸੁਣਦੇ ਨੇ। ਸੋ ਆਪਾਂ ਵੀ ਕੋਸ਼ਿਸ਼ ਕਰੀਏ, ਸਮਾਂ ਬਣੇ ਤਾਂ ਆਪਾਂ ਜ਼ਰੂਰ ਬੈਠ ਕੇ ਸੁਣੀਏ। ਨਾਲ ਨਾਲ ਭਾਈ ਸੁਰਜੀਤ ਸਿੰਘ ਜੀ, ਜੋ ਕਿ ਢਾਡੀ ਕਲਾ ਦੇ ਇੱਕ ਮਾਹਰ ਸੰਗੀ ਮਾਸਟਰ ਨੇ, ਉਹ ਵੀ ਸਾਡੇ 'ਚ ਪਹੁੰਚੇ ਨੇ ਅੱਜ ਜੀ ਆਇਆ। ਉਹਨਾਂ ਨੂੰ ਗੁਰੂ ਕਿਰਪਾ ਕਰੇ, ਉਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼। ਬਹੁਤ ਸਮਾਂ ਪਹਿਲਾਂ ਇਹ ਸਾਡੇ ਨਾਲ ਇੱਥੇ ਇਤਿਹਾਸ ਢਾਡੀ ਜਥੇ ਨਾਲ ਸੰਗੀ ਦੀ ਸੇਵਾ ਕਰਦੇ ਸੀ, ਅੱਜ ਕੱਲ੍ਹ ਅਮੈਰੀਕਾ 'ਚ ਨੇ। ਮਾਲਕ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਜੀ ਆਇਆਂ ਨੂੰ। ਆਓ ਸਰਵ ਕਰੀਏ ਹੁਣ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੋਸ਼ ਦੇ ਇੱਥੇ ਪਾਸੋਂ ਢਾਡੀ ਵਾਲਾ ਇਤਿਹਾਸ। ਉਸ ਤੋਂ ਬਾਅਦ ਅੱਜ ਬੀਬੀਆਂ ਦਾ ਸਤਸੰਗ ਹੈ, ਬੀਬੀਆਂ ਨੇ ਵੀ ਹਾਜ਼ਰੀ ਭਰਨੀ ਹੈ, ਅਤੇ ਉਸ ਤੋਂ ਬਾਅਦ ਸਹਿਜ ਪਾਠ ਜਿਹੜੇ ਨੇ ਲਗਾਤਾਰ ਲਾਈਵ ਹੁੰਦੇ ਨੇ, ਉਹ ਪ੍ਰੋਗਰਾਮ ਚੱਲੇਗਾ 6 ਵਜੇ ਹਰ ਸ਼ੁੱਕਰਵਾਰ ਨੂੰ। ਪੱਗ ਬੰਨ੍ਹਣ ਦੀ ਸਿਖਲਾਈ ਦਿੱਤੀ ਜਾਂਦੀ ਗੁਰਦੁਆਰਾ ਸਾਹਿਬ ਵਿਖੇ। ਜਿਨ੍ਹਾਂ ਨੇ ਇਹ ਪੱਗ ਬੰਨ੍ਹਣੀ ਸਿੱਖਣੀ ਹੈ, ਉਹਨਾਂ ਨੂੰ ਬੇਨਤੀ ਕਿ 6 ਵਜੇ ਆਪਣੀਆਂ ਪੱਗਾਂ ਲੈ ਕੇ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾਲਤਾ ਕਰਨੀ। ਸਰਵਣ ਕਰੀਏ ਢਾਡੀ ਵਾਲਾ ਇਤਿਹਾਸ। ਰੁਮਾਲੇ ਬਾਹਰ ਰੱਖੇ ਨੇ, ਅਗਰ ਕਿਸੇ ਨੂੰ ਚਾਹੀਦੇ ਨੇ ਤਾਂ ਰੁਮਾਲੇ ਲੈ ਜਾਓ, ਔਰ ਕੋਸ਼ਿਸ਼ ਕਰੋ ਇੱਕ ਰੁਮਾਲੇ ਤੁਹਾਡੇ ਘਰਾਂ ਦੇ ਵਿੱਚ ਬੱਚਿਆਂ ਦੇ ਵਸਤਰ ਬਣ ਸਕਣ, ਆਪਣੀਆਂ ਕੋਈ ਤੋਂ ਕਿਸੇ ਨੇ ਜੈਕਟਾਂ ਵਗੈਰਾ ਬਣਾਉਣੀਆਂ, ਜਾਂ ਕਿਸੇ ਵੀ ਕੰਮ ਵਿੱਚ ਇਹ ਆ ਸਕਦੇ ਨੇ ਰੁਮਾਲੇ, ਅਤੇ ਇਹਨਾਂ ਨੂੰ ਵਰਤਣ ਦਾ ਯਤਨ ਕਰੋ। ਜਿਹੜਾ ਵਹਿਮ ਭਰਮ ਭੁਲੇਖਾ ਪਾ ਕੇ ਬੈਠੇ ਹਨ ਉਹ ਛੱਡੋ, ਕਿਉਂਕਿ ਗੁਰੂ ਮਹਾਰਾਜ ਦੇ ਵਸਤਰ ਨੇ। ਮੈਂ ਇੱਥੇ ਕਈ ਵਾਰ ਦੇਖਦਾ ਜਦੋਂ ਅਸੀਂ ਨਿਸ਼ਾਨ ਸਾਹਿਬ ਦਾ ਚੋਲਾ ਲਾਉਂਦੇ ਹਾਂ ਨਾ, ਅਤੇ ਲੋਕ ਸਾਡੇ ਕੋਲ ਕੱਪੜਾ ਮੰਗਦੇ, ਚੋਲਾ ਸਾਹਿਬ ਦਾ ਕੱਪੜਾ ਦਿਓ, ਅਤੇ ਗੁਰਮੁਖ ਪਿਆਰੇ 'ਤੇ ਵੀ ਤਾਂ ਗੁਰੂ ਦੇ ਕੱਪੜੇ ਨੇ ਜਿਹੜੇ ਅਸੀਂ ਸਾਰੇ ਪਹਿਣ ਸਕਦੇ ਹਾਂ, ਬਣਾ ਸਕਦੇ ਹਾਂ। ਔਰ ਨਾਲ ਨਾਲ ਇਹ ਵੀ ਬੇਨਤੀ ਆ ਵੀ ਇਹਦੇ ਤੋਂ ਇਹ ਵੀ ਸਿੱਖਣ ਦਾ ਯਤਨ ਕਰੋ ਵੀ ਰੁਮਾਲੇ ਰੱਖਣ ਦਾ ਸਾਡਾ ਮਕਸਦ ਕੀ ਆ ਬਾਹਰ, ਕਿ ਆਪਾਂ ਰੁਮਾਲੇ ਨਾ ਖਰੀਦੀਏ ਬਹੁਤੇ। ਗੁਰੂ ਕਿਰਪਾ ਕਰੇ, ਚੜ੍ਹਦੀਆਂ ਗੱਲਾਂ, ਸਰਵਣ ਕਰੋ ਢਾਡੀ ਵਾਲਾ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਪਰਮ ਸਤਿਕਾਰ ਜੋ ਗੁਰੂ ਪਿਆਰੇ ਸਾਧ ਸਿੰਘ ਜੀ, ਬਹੁਤ ਵਡਭਾਗੇ ਹੋ ਜ਼ਿੰਦਗੀ ਦੇ ਕੁਝ ਸਵਾਸ ਕੁਝ ਸਮਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਚਰਨ ਸ਼ਰਨ ਵਿੱਚ ਬੈਠ ਕੇ ਆਪਾਂ ਬਤੀਤ ਕਰ ਰਹੇ ਹਾਂ। ਇਹ ਸੁਭਾਗ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਆਓ ਸਾਰੀ ਸਮੁੱਚੀ ਸੰਗਤ ਝੁਕਾਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਸੀਸ ਬਖਸ਼ੋ ਆਗਿਆ। ਅਸੀਂ ਕੁਝ ਕਹਿਣ ਦਾ ਯਤਨ ਕਰੀਏ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਕਰਦੇ ਹਾਂ, ਸਤਿਗੁਰੂ ਤੁਹਾਡਾ ਕਦਮ ਕਦਮ ਚੱਲਿਆ ਹੋਇਆ, ਕਿਰਤ ਕਮਾਈ ਵਿੱਚੋਂ ਗੁਰੂ ਦੀ ਗੋਲਕ ਚ ਪਾਇਆ ਦਰਸ਼ਨੀ ਭੇਟ, ਸਤਿਗੁਰੂ ਆਪਣੇ ਦਰ ਪ੍ਰਵਾਨ ਕਰਨ, ਦਰੋਂ ਕਰੋਂ ਚੜ੍ਹਦੀ ਕਲਾ ਵਾਲਾ ਜੀਵਨ, ਅੰਮ੍ਰਿਤ ਵੇਲੇ ਦੇ ਉੱਦਮ, ਇਸ਼ਨਾਨ ਸਤਿਗੁਰ ਬਖਸ਼ਿਸ਼ ਕਰੇ। ਤਕਰੀਬਨ ਅੱਜ ਇੱਕ ਹਫ਼ਤੇ ਬਾਅਦ ਸਤਿਗੁਰਾਂ ਨੇ ਸਮਾਂ ਬਖਸ਼ਿਸ਼ ਕੀਤਾ ਹੈ, ਕਿਉਂਕਿ ਅਸੀਂ ਇੱਕ ਹਫ਼ਤਾ ਕਲੋਨਾ ਚਲੇ ਗਏ ਸੀ। ਸੰਗਤਾਂ ਨੇ ਦਰਸ਼ਨ ਦਾਰ ਬਖਸ਼ਿਸ਼ ਕਰਨ ਵਾਸਤੇ ਸਾਨੂੰ ਸੱਦਿਆ ਸੀ, ਕਿਉਂਕਿ ਸੰਗਤ ਬਹੁਤ ਵੱਡੀ ਹੈ। ਕਹਿਤ ਕਬੀਰ ਸੁਨੋਰੇ ਸੰਤੋ, ਸਾਧ ਸੰਗਤ ਤਰ ਜਾਏਗਾ। ਜਿਹੜਾ ਬੰਦਾ ਨਿਤਨੇਮ ਨਹੀਂ ਕਰਦਾ, ਬਾਣੀ ਨਹੀਂ ਪੜ੍ਹਦਾ, ਲੰਗਰ ਨਹੀਂ ਚਲਾਉਂਦਾ, ਲੰਗਰਾਂ 'ਚ ਸੇਵਾ ਨਹੀਂ ਕਰਦਾ, ਉਹ ਸੰਗਤ 'ਚ ਆ ਕੇ ਬਹਿ ਜਾਏ, ਉਹਦਾ ਪਾਰ ਅਤਾਰਾ ਹੋ ਜਾਣਾ। ਸੋ ਅਸੀਂ ਇੱਕ ਹਫ਼ਤਾ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਗਏ ਸੀ, ਵਾਪਸ ਆਏ ਹਾਂ। ਸਤਿਗੁਰ ਕਿਰਪਾ ਕਰੇ ਅਤੇ ਅੱਜ ਅਸੀਂ ਤਕਰੀਬਨ ਅੱਧਾ ਕੁ ਘੰਟੇ ਦਾ ਸਮਾਂ ਹੈ, ਉਹਦੇ ਵਿੱਚੋਂ ਮੈਂ ਚਮਕੌਰ ਦੇ ਅਖੀਰਲੇ ਸ਼ਹੀਦ ਦੀ ਮੈਂ ਵਾਰਤਾ ਤੁਹਾਡੇ ਸਨਮੁੱਖ ਰੱਖਣੀ ਹੈ। ਚਮਕੌਰ ਦੇ ਜੰਗ ਵਿੱਚ ਅਖੀਰਲਾ ਸ਼ਹੀਦ ਹੋਣ ਵਾਲਾ ਚਮਕੌਰ ਦੀ ਗੜੀ ਦਾ ਭਾਈ ਸੰਗਤ ਸਿੰਘ ਬੰਸੀ, ਭਾਈ ਰਣੀਏ ਦਾ ਪੁੱਤਰ, ਭਾਈ ਨਾਨੂ ਦਾ ਪੋਤਰਾ, ਭਾਈ ਜੈਲੇ ਦਾ ਪੜਪੋਤਰਾ, ਭਾਈ ਜੋਧੇ ਦਾ ਭਤੀਜਾ, ਉਹਦੀ ਮੈਂ ਵਾਰਤਾ ਤੁਹਾਡੇ ਸਨਮੁੱਖ ਰੱਖਣੀ ਹੈ। ਜਿਹਨੂੰ ਅੱਜ ਆਪਾਂ ਮਾਛੀ ਬੜਾ ਕਹਿੰਦੇ ਹਾਂ, ਭਾਈ ਅੱਜ ਅਸੀਂ ਕੇਵਲ ਇੱਕ ਇੰਨੀ ਕੁ ਗੱਲ ਕਹਿ ਕੇ ਅਗਾਂਹ ਹੋ ਜਾਂਦੇ ਹਾਂ, ਮਾਛੀ ਬਾੜਾ। ਜਿਸ ਸਮੇਂ ਦੀ ਮੈਂ ਤੁਹਾਡੇ ਸਨਮੁੱਖ ਬਾਤ ਕਰ ਰਹੇ ਹਾਂ, ਇਸ ਮਾਛੀ ਬਾੜੇ ਵਿੱਚ ਬੂਰੇ ਦੀ ਖੰਡ ਬਣਦੀ ਹੁੰਦੀ ਸੀ। ਆਮ ਸਾਰਾ ਇਲਾਕਾ ਇੱਥੋਂ ਲੈਂਦਾ ਸੀ ਮਾਛੀ ਬਾੜਾ। ਇੱਥੇ ਸੂਸੀ ਦਾ ਕੱਪੜਾ ਬਣਦਾ ਹੁੰਦਾ ਸੀ, ਬਹੁਤ ਪਤਲਾ ਕੱਪੜਾ ਹੁੰਦਾ, ਬੀਬੀਆਂ ਨੂੰ ਪਤਾ, ਸੂਸੀ ਦਾ ਕੱਪੜਾ। ਨਾਂ ਬਦਲ ਗਿਆ ਵੈਸੇ, ਕੱਪੜਾ ਉਹੀ ਹੈ, ਬਣਤਰ ਵੀ ਉਹੀ ਹੈ, ਮਸ਼ੀਨਾਂ ਆ ਗਈਆਂ, ਅੱਗੇ ਹੱਥੀਂ ਬਣਦੇ ਸੀ। ਬੂਰੇ ਦੀ ਖੰਡ ਮਸ਼ਹੂਰ, ਸੂਸੀ ਦਾ ਕੱਪੜਾ ਮਸ਼ਹੂਰ, ਇੱਥੇ ਟਕੂਏ ਬਣਦੇ ਰਹੇ ਨੇ, ਇੱਥੇ ਮੱਛਰਦਾਨੀਆਂ ਬਣਦੀਆਂ ਰਹੀਆਂ ਨੇ, ਇੱਥੇ ਮਛੇਰੇ ਬਹੁਤ ਹੋਏ ਨੇ, ਕਿਉਂਕਿ ਦਰਿਆ ਲਾਗੇ ਕਰਕੇ। ਇਸ ਕਰਕੇ ਮਾਛੀ ਬਾੜਾ ਬਹੁਤ ਮਸ਼ਹੂਰ ਹੈ। ਅਤੇ ਜੇ ਆਪਾਂ ਦਸਵੇਂ ਪਾਤਸ਼ਾਹ ਦਾ ਇਤਿਹਾਸ ਪੜ੍ਹੀਏ ਅਤੇ ਮਾਛੀ ਬਾੜੇ ਨੂੰ ਛੱਡ ਜਾਈਏ ਤਾਂ ਫਿਰ ਉਹ ਇਤਿਹਾਸ ਵੀ ਅਧੂਰਾ ਹੈ। ਸੋ ਕਲਗੀ ਪਾਤਸ਼ਾਹ ਮਹਾਰਾਜ ਮਾਛੀ ਬਾੜਾ ਲੰਘ ਕੇ ਸੋਢੀ ਸੁਲਤਾਨ ਅਗਾਂਹ ਗਏ ਨੇ, ਪਰ ਮੈਂ ਤੁਹਾਡੇ ਸਨਮੁੱਖ ਚਮਕੌਰ ਦੇ ਅਖੀਰਲੇ ਸ਼ਹੀਦ ਦੀ ਗੱਲ ਕਰਨੀ। ਗੁਰੂ ਖਾਲਸਾ ਜੀ, ਭਾਈ ਜੈਲਾ ਗੁਰੂ ਰਾਮਦਾਸ ਮਨ ਦਾ ਸਿੱਖ ਹੋਇਆ। ਗੁਰੂ ਰਾਮਦਾਸ ਮਹਾਰਾਜ ਇਸੇ ਕਰਕੇ ਇਹਨਾਂ ਨੂੰ ਰਮਦਾਸੀਏ ਕਹਿੰਦੇ ਨੇ। ਸਾਡੀ ਪਿੰਡਾਂ ਦੀ ਬੋਲੀ ਆਪਾਂ ਖਾਲਸਾ ਬਰਾਦਰੀ ਕਹਿੰਦੇ ਹਾਂ। ਦੂਜਾ ਪੱਖ ਲੈ ਲਈਏ ਤੇ ਸਿੱਖੀ ਬਹੁਤ ਪਰਿਵਾਰਾਂ ਚ, ਇਹਨਾਂ ਪਰਿਵਾਰਾਂ ਚ ਸਿੱਖੀ ਬਹੁਤ ਹੈ। ਅੱਜ ਵੀ ਅੰਮ੍ਰਿਤਧਾਰੀ ਨੇ, ਖੱਡੀ ਦਾ ਕੰਮ ਕਰਦੇ ਨੇ, ਔਰ ਹੁਣ ਤਾਂ ਬਿਜ਼ਨਸ ਵਾਹਿਗੁਰੂ ਨੇ ਬੜੇ ਬਖਸ਼ਿਸ਼ ਕੀਤੇ ਪਰਿਵਾਰਾਂ ਨੂੰ। ਭਾਈ ਜੈਲਾ ਇਲਾਕੇ ਦਾ ਚੌਧਰੀ ਸੀ, ਇਹਦਾ ਪਿੰਡ ਵਾ ਜਦੋਂ ਆਪਾਂ ਲੁਧਿਆਣੇ ਤੋਂ ਅੰਮ੍ਰਿਤਸਰ ਨੂੰ ਮੇਨ ਹਾਈਵੇ ਤੇ ਜਾਈਏ ਨਾ, ਅੱਜ ਉੱਥੇ ਲਾਗੇ ਯੂਨੀਵਰਸਿਟੀ ਬਣੀ ਹੈ, ਜਿਹਨੂੰ ਆਪਾਂ ਲਵਲੀ ਯੂਨੀਵਰਸਿਟੀ ਕਹਿੰਦੇ ਹਾਂ।
ਇਹਦੇ ਲਾਗੇ ਪਿੰਡ ਪੈਂਦਾ ਖੇੜੀ, ਅੱਜ ਸਾਰਾ ਇਸ ਪਿੰਡ ਦਾ ਥੇ ਬਣਿਆ ਹੋਇਆ ਥੇ, ਚਸ਼ਮਦੀਰ ਗਵਾਹੀ ਦਿੰਦੀ ਹੈ। ਕੋ ਜਦੋਂ ਚਮਕੌਰ ਦੇ ਸਾਕੇ 'ਚ ਸਿੰਘ ਸ਼ਹੀਦ ਹੋਇਆ ਤੇ ਔਰੰਗਜ਼ੇਬ ਨੇ ਹੁਕਮ ਕੀਤਾ ਇਸ ਪਿੰਡ ਨੂੰ ਖੰਡਰ ਬਣਾ ਦਿਓ। ਸਰਕਾਰਾਂ ਕੁਝ ਵੀ ਕਰ ਸਕਦੀਆਂ ਨੇ ਕਿਉਂਕਿ ਪਾਵਰ ਹੁੰਦੀ ਹੈ। ਕੋਈ ਕੋਈ ਬਿਰਲਾ ਬਿਰਲਾ ਕੋਈ ਰਾਜਾ ਹੋਇਆ, ਕੋਈ ਬਾਦਸ਼ਾਹ ਹੋਇਆ, ਜਿਹੜਾ ਕੋਈ ਗੁਰੂ ਦੇ ਭੈ ਅੰਦਰ ਰਹਿ ਕੇ ਕੋਈ ਕਾਰਜ ਕਰਦਾ ਤਾਂ ਦੁਨੀਆਂ ਉਹਨੂੰ ਯਾਦ ਕਰਦੀ ਹੈ। ਇਹ ਚੌਧਰੀ ਜੈਲਾ ਸੀ, ਪਿੰਡ ਇਹਦਾ ਖੇੜੀ ਸੀ। ਇਹ ਚੌਧਰੀ ਜੈਲਾ ਗੁਰੂ ਰਾਮਦਾਸ ਮਾਨ ਦੇ ਦਰਸ਼ਨ ਦਦਾਰ ਕਰਨ ਵਾਸਤੇ ਸਮੇਤ ਪਰਿਵਾਰ ਦੇ ਅੰਮ੍ਰਿਤਸਰ ਦੀ ਧਰਤੀ ਤੇ ਗਿਆ। ਗੁਰੂ ਰਾਮਦਾਸ ਮਹਾਰਾਜ ਨਵੇਂ ਨਵੇਂ ਤਖ਼ਤ ਉੱਤੇ ਗੁਰੂ ਨਾਨਕ ਦੇ ਬਿਰਾਜਮਾਨ ਹੋਏ ਤੇ ਕੁਝ ਕਾਰਜ ਆਰੰਭੇ ਇਹਨਾਂ ਨੇ। ਅੰਮ੍ਰਿਤਸਰ ਦੀ ਉਸਾਰੀ ਚੱਲ ਰਹੀ ਹੈ, ਬੜੀ ਅਪਾਰ ਕਿਰਪਾ ਗੁਰੂ ਰਾਮਦਾਸ ਮਹਾਰਾਜ ਦੀ ਅੰਮ੍ਰਿਤਸਰ ਦੀ ਨਗਰੀ ਉੱਤੇ। ਪੰਜ ਤਲ ਤਾਲ ਨੇ, ਪੰਜ ਸਰ ਕਹਿ ਲਓ, ਸਰੋਵਰ ਕਹਿ ਲਓ, ਅੰਮ੍ਰਿਤਸਰ। ਇਹ ਅੰਮ੍ਰਿਤਸਰ ਦੇ ਵਿੱਚ ਜਿੱਥੇ ਹਰਿਮੰਦਰ ਸਾਹਿਬ ਬਣਿਆ ਉਹ ਸਰੋਵਰ ਦਾ ਨਾਂ ਆ, ਤੇ ਇਹ ਸਰੋਵਰ ਦੇ ਨਾਂ ਤੇ ਹੀ ਗੁਰੂ ਰਾਮਦਾਸ ਮਹਾਰਾਜ ਨੇ ਸ਼ਹਿਰ ਦਾ ਨਾਂ ਰੱਖਿਆ ਸੀ ਅੰਮ੍ਰਿਤਸਰ। ਅੰਮ੍ਰਿਤਸਰ ਸਤ ਬਾਦੀ ਜਿਤ ਨਾਤੈ ਕਊਆ ਹੰਸ ਹੋ ਹੈ। ਗੁਰੂ ਖਾਲਸਾ ਜੀ, ਵਡਿਆਈ ਸਤਿਗੁਰਾਂ ਦੀ। ਭਾਈ ਜੈਲੇ ਦਾ ਪੁੱਤਰ ਹੋਇਆ ਭਾਈ ਨਾਨੂ ਰਾਏ, ਇਹਦਾ ਇੱਕ ਭਰਾ ਆ ਭਾਈ ਭਾਨਾ, ਇਹਨੂੰ ਭਾਨੂ ਕਹਿੰਦੇ ਨੇ, ਦੋ ਸਖੇ ਭਰਾ ਨੇ। ਤੇ ਨਾਨੂ ਦੇ ਘਰ ਦੋ ਪੁੱਤਰ ਪੈਦਾ ਹੋਏ, ਰਣੀਆਂ ਤੇ ਜੋਧਾ। ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਨੇ ਗੁਰੂ ਅਰਜਨ ਦੇਵ ਦੀ ਸ਼ਹੀਦੀ ਤੋਂ ਮਗਰੋਂ ਫੌਜ ਤਿਆਰ ਕੀਤੀ, ਸਿੱਖ ਫੌਜ, ਇਹ ਰਣੀਆਂ ਤੇ ਜੋਧਾ ਫੌਜ ਵਿੱਚ ਭਰਤੀ ਹੋਏ। ਜਦੋਂ ਤੁਸੀਂ ਹਰਗੋਬਿੰਦਪੁਰ ਵਾਲੀ ਜੰਗ ਪੜੋਗੇ ਨਾ, ਇਹ ਭਾਈ ਜੋਧਾ ਉਹਦੇ ਵਿੱਚ ਸ਼ਹੀਦ ਹੋਇਆ। ਇਹ ਭਾਈ ਸੰਗਤ ਸਿੰਘ ਬੰਸੀ ਦਾ ਚਾਚਾ ਲੱਗਦਾ ਹੈ। ਇਉਂ ਕਹਿ ਲਓ ਭਾਈ ਸੰਗਤ ਸਿੰਘ ਇਸ ਜੋਧੇ ਦਾ ਭਤੀਜਾ ਲੱਗਦਾ। ਇਹਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਜੰਗ ਯੁੱਧ ਵਿੱਚ ਖਿੱਚ ਖਿੱਚ ਤੇਗਾਂ ਮਾਰੀਆਂ। ਜੋਧਾ ਸੀ। ਇਹਦੇ ਵੱਡੇ ਭਰਾ ਰਣੀਏ ਦਾ ਵਿਆਹ ਬੀਬੀ ਅਮਰੋ ਨਾ ਹੋਇਆ। ਇਹਦਾ ਪਿੰਡ ਸੀ ਆ ਰੋਪੜ ਦੇ ਲਾਗੇ, ਨੂਰਪੁਰ ਬੇਦੀ ਦਾ ਇਲਾਕਾ, ਕੱਟਾ ਸੰਬੌਰ। ਭਾਈ ਸੰਗਤ ਸਿੰਘ ਦੇ ਨਾਨਕੇ ਆ ਉੱਥੇ, ਉੱਥੇ ਜ਼ਿਆਦਾ ਕਰਕੇ ਰਿਹਾ ਕਰਕੇ ਤੇ ਲੋਕਾਂ ਨੇ, ਆਮ ਪ੍ਰਚਾਰਕਾਂ ਨੇ, ਆਮ ਕਵੀਆਂ ਨੇ, ਬੁਲਾਰਿਆਂ ਨੇ, ਬੁੱਧੀਜੀਵੀਆਂ ਨੇ, ਸਕੋਲਰਾਂ ਨੇ ਇਹਦਾ ਪਿੰਡ ਹੀ ਕੱਟਾ ਸੰਬੌਰ ਲਿਖ ਦਿੱਤਾ। ਇਹਦਾ ਵੀ ਮਗਰੋਂ ਖੋਜ ਪੜਤਾਲ ਹੋਈ ਇਸ ਬਰਾਦਰੀ ਨੇ, ਉਹਨਾਂ ਦੇ ਵਿਦਵਾਨਾਂ ਨੇ ਕੀਤੀ, ਭਾਈ ਨਹੀਂ ਜੇ ਉਸ ਪਿੰਡ ਨੂੰ, ਕਿਉਂਕਿ ਜਦੋਂ ਪਰਿਵਾਰਾਂ ਉੱਤੇ ਕੋਈ ਮਾੜੇ ਦਿਨ ਆਉਂਦੇ ਨੇ ਤੇ ਬੱਚੇ ਜਦੋਂ ਯਤੀਮ ਹੁੰਦੇ ਨੇ ਫਿਰ ਉਹ ਬੱਚੇ ਨਾਨਕਿਆਂ ਵੱਲ ਨੂੰ ਮੂੰਹ ਕਰਦੇ ਆ। ਸ਼ਾਇਦ ਸਾਡੇ ਮਾਮੇ, ਸਾਡੇ ਨਾਨਕੇ ਸਾਡੀ ਕੁਛ ਮਦਦ ਕਰਨ। ਇਸ ਕਰਕੇ ਜਦੋਂ ਸਾਰਾ ਪਿੰਡ ਖੰਡਰ ਬਣਾ ਦਿੱਤਾ, ਗਰੀਬੀ ਹੋ ਗਈ। ਇਸ ਕਰਕੇ ਇਸ ਪਿੰਡ ਦੀ ਬਹੁਤੀ ਮਸ਼ਹੂਰੀ ਨਹੀਂ ਹੋਈ। ਪਿੰਡ ਦਾ ਨਵਾਂ ਖੇੜੀ, ਹਜ਼ੂਰ ਸਾਹਿਬ ਵਾਲਿਆਂ ਸੰਤਾਂ ਨੇ, ਮਹਾਂਪੁਰਸ਼ਾਂ ਨੇ ਇੱਥੇ ਗੁਰਦੁਆਰਾ ਬਣਾਇਆ, ਕਲਗੀਧਰ ਤੇ ਸੰਗਰ ਸਿੰਘ ਦੀ ਯਾਦ ਅੰਦਰ। ਕੋਈ ਬਹੁਤਾ ਸਮਾਂ ਨਹੀਂ ਹੋਇਆ, ਥੋੜ੍ਹਾ ਕੁ ਸਮਾਂ ਹੋਇਆ ਗੁਰਦੁਆਰਾ ਬਣੇ ਨੂੰ, ਪਰ ਖੰਡਰ ਹਜੇ ਤਿਕਰ ਪਿਆ ਹੈ। ਰਣੀਏ ਦਾ ਵਿਆਹ ਅਮਰ ਕੌਰ ਨਾਲ ਹੋਇਆ ਤੇ ਇਸ ਅਮਰ ਕੌਰ ਦੀ ਕੁੱਖੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਰਿਵਾਰ ਨਾਲ ਪਟਨਾ ਸਾਹਿਬ ਗਏ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਇੱਕ ਮਹੀਨਾ ਵੱਡਾ ਭਾਈ ਸੰਗਤ ਸਿੰਘ ਬੰਗਸੀ ਪੈਦਾ ਹੋਇਆ। ਗੁਰੂਆਂ ਦੀ ਰੇਖ ਦੇਖ ਥੱਲੇ ਗੁਰਮਤ ਕੁੱਟ ਕੁੱਟ ਕੇ ਭਰੀ, ਸਾਰਾ ਪਰਿਵਾਰ ਗੁਰਸਿੱਖ, ਬਾਣੀ ਪੜ੍ਹਨ ਵਾਲਾ, ਬਾਣੀ ਵਿਚਾਰਨ ਵਾਲਾ ਔਰ ਗੁਰੂ ਘਰ ਵਿੱਚ ਸੇਵਾ ਕਰਨ ਵਾਲਾ। ਜਦੋਂ ਮਹਾਰਾਜ ਨੇ ਆਨੰਦਪੁਰ ਛੱਡਿਆ, ਕਿਹੜਾ ਜੰਗ ਚਮਕੌਰ ਦੀ ਗੜੀ ਤੋਂ ਪਹਿਲਾਂ ਹੋਏ, ਇਹ ਯੋਧੇ ਨੇ ਉਹਦੇ ਵਿੱਚ ਹਿੱਸਾ ਲਿਆ ਭਾਈ ਸੰਗਤ ਸਿੰਘ ਨੇ।
ਹੁਣ ਚਮਕੌਰ ਦੀ ਉਹ ਗੜੀ ਜਿੱਥੇ ਮੇਰੇ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਾਣਾਂ ਤੋਂ ਪਿਆਰੇ ਪੁੱਤਰ ਸ਼ਹੀਦ ਹੋ ਗਏ, ਜਿੱਥੇ ਬਾਬਾ ਅਜੀਤ ਸਿੰਘ ਜੰਗ ਲੜਦਾ ਲੜਦਾ ਲੜਦਾ ਲੜਦਾ ਘੋੜੇ ਤੋਂ ਡਿੱਗ ਕੇ ਸ਼ਹੀਦ ਹੋਇਆ ਨਾ, ਉਸ ਪਿੰਡ ਦਾ ਨਾਂ ਆ ਅੱਜ ਉੱਥੇ ਗੁਰਦੁਆਰਾ ਵੀ ਬਣਿਆ ਹੋਇਆ। ਇਹ ਹੁਣ ਮੈਨੂੰ ਨਹੀਂ ਪਤਾ ਵੀ ਤੁਹਾਡੇ ਤੱਕ ਇਤਿਹਾਸ ਪਹੁੰਚਿਆ ਕਿ ਨਹੀਂ ਪਹੁੰਚਿਆ। ਉਸ ਪਿੰਡ ਦਾ ਨਾਂ ਆ ਕਤਲੌਰ। ਉੱਥੇ ਬਾਬਾ ਅਜੀਤ ਸਿੰਘ ਇਹ ਚਮਕੌਰ ਦੀ ਗੜੀ ਤੋਂ 7.5-7 ਕਿਲੋਮੀਟਰ ਦੇ ਫਾਸਲੇ 'ਤੇ ਪਿੰਡ ਬਣਦਾ, 10 ਲੱਖ ਫੌਜ ਕਹਿੰਦੇ ਆ, ਤਾਂ ਫਿਰ ਇੱਥੇ ਤੱਕ ਜਾਣਾ ਕੋਈ ਬਹੁਤਾ ਮੁਸ਼ਕਲ ਨਹੀਂ, ਸੁਭਾਵਕ ਕਹੀਏ। ਇੱਥੇ ਗੁਰਦੁਆਰਾ ਬਣਿਆ ਹੋਇਆ ਕਤਲੌਰ ਪਿੰਡ ਅੰਦਰ, ਔਰ ਜਿੱਥੇ ਜੁਝਾਰ ਸਿੰਘ ਡਿੱਗ ਕੇ ਸ਼ਹੀਦ ਹੋਇਆ ਉਸ ਪਿੰਡ ਦਾ ਨਵਾਂ ਪਲਿਆਣ, ਤੇ ਗੁਰਦੁਆਰਾ ਬਣਿਆ ਹੋਇਆ 10 ਸ਼ਹੀਦਾਂ ਦੇ ਗੁਰਦੁਆਰੇ, ਜਿਹੜੇ ਚਮਕੌਰ ਦੀ ਜੰਗ 'ਚ ਸ਼ਹੀਦ ਹੋਣ ਵਾਲੇ ਸਿੰਘ ਵਾ, ਉਹ ਚਮਕੌਰ ਦੀ ਗੜੀ ਤੋਂ ਕੋਈ 9 ਕਿਲੋਮੀਟਰ, ਕੋਈ 8 ਕਿਲੋਮੀਟਰ, ਕੋਈ 7 ਕਿਲੋਮੀਟਰ। ਕਿਤੇ ਇਹਨਾਂ ਇਲਾਕੇ 'ਤੇ ਜਾਓਗੇ ਤੁਹਾਨੂੰ ਪਤਾ ਲੱਗ ਜਾਊ, ਜਿੱਥੇ ਮਰਜ਼ੀ ਖੜ ਕੇ ਰੋਪੜ ਦੇ ਕੰਢੇ ਜਿੱਥੇ ਮਰਜ਼ੀ ਪੁੱਛ ਲਓ ਭਾਈ ਇਹਨਾਂ ਸ਼ਹੀਦਾਂ ਦੇ ਪਿੰਡਾਂ ਨੂੰ ਜਾਣਾ। ਪਰ ਜਦੋਂ ਆਮ ਬੁਲਾਰਾ ਗੱਲ ਸਟੇਜ 'ਤੇ ਕਰਦਾ ਜੀ ਚਮਕੌਰ ਦੇ ਸ਼ਹੀਦ, ਉਹ ਇਉਂ ਲੱਗਦਾ ਵੀ ਜਿਵੇਂ ਵੀ ਛੋਟੀ ਜਿਹੀ ਝਾਵਟ ਹੋ ਰਹੀ ਹੈ, ਅੱਖਾਂ ਦੇ ਸਾਹਮਣੇ ਜੰਗ ਹੋ ਰਿਹਾ, 10 ਲੱਖ ਫੌਜ ਵੀ ਨਾਲ ਆ। ਹੁਣ ਅਨੇਕਾਂ ਸਿੰਘ ਸ਼ਹੀਦੀਆਂ ਪਾ ਗਏ, ਪ੍ਰਾਣਾਂ ਤੋਂ ਪਿਆਰੇ ਪੁੱਤਰ ਸ਼ਹੀਦ ਹੋ ਗਏ, ਪ੍ਰਾਣਾਂ ਤੋਂ ਪਿਆਰੇ ਜਿਹੜਾ ਖਾਲਸਾ ਪੰਥ ਸਾਜਿਆ ਸੀ 5 ਪਿਆਰੇ, ਉਹਨਾਂ ਵਿੱਚੋਂ 3 ਪਿਆਰੇ ਚਮਕੌਰ ਦੀ ਗੜੀ 'ਚ ਸ਼ਹੀਦ ਹੋ ਗਏ। ਸਭ ਤੋਂ ਪਹਿਲਾਂ ਭਾਈ ਹਿੰਮਤ ਸਿੰਘ ਸ਼ਹੀਦ ਹੋਏ, ਇਹ 3 ਪਿਆਰੇ ਸ਼ਹੀਦ ਨੇ। ਪੰਥ ਨੇ ਹੁਕਮ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਬੜੇ ਅਦਮ ਨਾਲ, ਹੁਕਮ ਵੀ 2 ਤਰ੍ਹਾਂ ਦਾ ਹੁੰਦਾ, ਇੱਕ ਹੁਕਮ ਹੀ ਲਿਹਾਜੇ 'ਚ ਕਰਨਾ, ਇੱਕ ਬੜੇ ਅਦਮ ਨਾਲ ਕਰਨਾ, ਮਹਾਰਾਜ ਜੇ ਤੁਸੀਂ ਇੱਦਾਂ ਕਰ ਲਵੋ ਤਾਂ। ਭਾਈ ਦਇਆ ਸਿੰਘ ਹੁਣਾਂ ਨੇ ਕਿਹਾ ਸੀ ਮਹਾਰਾਜ ਅਸੀਂ ਚਾਹੁੰਦੇ ਵੀ ਤੁਸੀਂ ਚਮਕੌਰ ਦੀ ਗੜੀ ਨੂੰ ਖਾਲੀ ਕਰ ਜਾਓ। ਮਹਾਰਾਜ ਨੇ ਪੰਥ ਸਾਹਮਣੇ ਆਪਣਾ ਸੀਸ ਝੁਕਾਇਆ। ਮਹਾਰਾਜ ਕਹਿੰਦੇ ਮੇਰੀ ਵੀ ਕੁਛ ਮੰਗ ਏ, ਮੈਂ ਦੁਸ਼ਮਣ ਨੂੰ ਵੰਗਾਰ ਕੇ ਜਾਣਾ ਚਾਹੁੰਦਾ। ਹਜ਼ੂਰ ਕਹਿੰਦੇ ਵੀ ਸਿੰਘ ਕੋਠੇ ਦੀ ਛੱਤ 'ਤੇ ਚੜ੍ਹੋ, ਹਵੇਲੀ ਦੀ ਤਾੜੀ ਮਾਰੋ, ਕੱਲ੍ਹ ਨੂੰ ਇਤਿਹਾਸ ਕੋ ਗੰਧਲਾ ਨਾ ਹੋ ਜਾਏ। ਲੋਕ ਕਹਿਣ ਵੀ ਗੁਰੂ ਗੋਬਿੰਦ ਸਿੰਘ ਡਰਪੋਕਾਂ ਦਾ ਕਾਇਰਾਂ ਦੀ ਤਰ੍ਹਾਂ ਨਿਕਲ ਗਿਆ। ਨਹੀਂ, ਮਹਾਰਾਜ ਕਹਿੰਦੇ ਵੰਗਾਰ ਕੇ ਨਗਾਰੇ 'ਤੇ ਚੋਟ ਮਾਰ ਕੇ ਜਾਣੀ ਚਾਹੁੰਦਾ, ਕਿਉਂਕਿ ਜਿਹੜਾ ਮਨੁੱਖ ਬਾਣੀ ਪੜ੍ਹਨ ਵਾਲਾ ਉਹਨੂੰ ਪਤਾ ਹੈ ਕਿ ਮੌਤ ਇੱਕ ਅਟਲ ਸੱਚਾਈ ਹੈ, ਉਹ ਕੱਲ੍ਹ ਨੂੰ ਜਾਂ ਪਰਸੋਂ ਨੂੰ ਅੱਜ ਜਾਂ ਕਦੋਂ ਵੀ ਆ ਸਕਦੀ ਹੈ। ਸੰਬਤ ਸਾਹਾ ਲਿਖਿਆ ਮਿਲਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਇਹ ਜਿਹੜਾ ਮੌਤ ਦਾ ਸੁਨੇਹਾ ਸੱਦਾ ਪੱਤਰ ਕਿਸੇ ਵੇਲੇ ਵੀ ਆ ਸਕਦਾ, ਕੋਈ ਬਾਂਹ ਖੜੀ ਕਰਕੇ ਕਹਿਣ। ਦਸ਼ਮੇਸ਼ ਪਿਤਾ ਮਹਾਰਾਜ ਨੇ ਪੰਥ ਦਾ ਹੁਕਮ ਮੰਨ ਕੇ ਕਲਗੀ ਤੋੜਾ ਭਾਈ ਸੰਗਤ ਸਿੰਘ ਦੇ ਸੀਸ ਉੱਤੇ ਸਜਾ ਦਿੱਤਾ। ਇੱਕ ਸਭੈਕਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੇ ਹਮ ਜਮੈਤੀ, ਹਮ ਖਿਡਾਰੀ, ਹਮ ਉਮਰ, ਹਮ ਸ਼ਕਲ, ਇੱਕੋ ਜਿਹਾ ਦੋਹਾਂ ਦਾ ਕੱਦ ਕਾਠ, ਇੱਕੋ ਥਾਂ ਪੜ੍ਹੇ, ਇੱਕੋ ਥਾਂ ਗੁਰਮਤਿ ਸਿੱਖੀ, ਇੱਕੋ ਥਾਂ ਸ਼ਾਸਤਰ ਸਿੱਖੇ, ਸਭੈਕਾਂ ਸੀ। ਦਸ਼ਮੇਸ਼ ਪਾਤਸ਼ਾਹ ਮਹਾਰਾਜ ਨੇ ਲੋਕ ਕਲਗੀ ਤੋੜਾ ਉਹਦੇ ਸੀਸ ਉੱਤੇ ਸਜਾਇਆ। ਕਹਿੰਦੇ ਸੰਗਤ ਸਿੰਘ ਜੀ, ਬਹੁਤੀਆਂ ਗੱਲਾਂ ਨਾਲੋਂ ਇੱਕੋ ਗੱਲ ਚੰਗੀ ਹੈ ਕਿ ਮੈਂ ਤੁਹਾਨੂੰ ਪੰਥ ਦੀ ਗੁਰਿਆਈ ਬਖਸ਼ ਕੇ ਚੱਲਿਆ। ਯਾਦ ਰੱਖਿਓ ਚਮਕੌਰ ਸਾਹਿਬ ਦੀ ਗੜੀ ਨੂੰ ਗੁਰਿਆਈ ਸਾਹਿਬ ਗੁਰਦੁਆਰਾ ਕਹਿੰਦੇ ਹੁੰਦੇ ਸੀ। ਅਸੀਂ ਜੰਗ ਨੂੰ ਮੁੱਖ ਰੱਖ ਕੇ ਸ਼ਹਿਰ ਦੇ ਨਾਂ 'ਤੇ ਗੁਰਦੁਆਰਾ ਚਮਕੌਰ ਸਾਹਿਬ ਰੱਖ ਦਿੱਤਾ। ਪੰਥ ਨੂੰ ਗੁਰਿਆਈ ਮੇਰੇ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਕਹਿੰਦੇ ਸੰਗਤ ਸਿੰਘ ਜੀ, ਇੱਕੋ ਹੀ ਗੱਲ ਦਾ ਧਿਆਨ ਰੱਖਣਾ ਕਿ ਸਾਰੇ ਪੰਥ ਦੀ ਜ਼ਿੰਮੇਵਾਰੀ ਤੁਹਾਡੇ ਸਿਰ 'ਤੇ ਹੈ। ਅਸੀਂ ਚੱਲੇ ਕਿੱਦਾਂ ਦਾ ਉਹ ਸਮਾਂ ਹੋਵੇਗਾ। ਅੱਧੀ ਰਾਤ ਨੂੰ ਮਹਾਰਾਜ ਨੇ ਅਨੰਦਪੁਰ ਦੀ ਧਰਤੀ ਛੱਡੀ ਅਤੇ ਮੀਂਹ ਪੈ ਰਿਹਾ, ਹਵਾ ਦਾ ਠੱਕਾ ਵਗ ਰਿਹਾ, ਪੋਹ ਦਾ ਮਹੀਨਾ, ਅਤੇ ਅੱਧੀ ਰਾਤ ਨੂੰ ਹੀ ਚਮਕੌਰ ਦੀ ਗੜੀ ਛੱਡੀ ਅਤੇ ਪੋਹ ਦਾ ਮਹੀਨਾ ਹੈ ਅਤੇ ਧੁੰਦ ਪੱਸਰੀ ਹੋਈ ਹੈ, ਆਲੇ ਦੁਆਲੇ ਦੁਸ਼ਮਣ। ਦਸ਼ਮੇਸ਼ ਪਿਤਾ ਮਹਾਰਾਜ ਕਹਿਣ ਲੱਗੇ ਸੰਗਤ ਸਿੰਘ ਜੀ, ਜ਼ਿੰਮੇਵਾਰੀ ਤੁਹਾਡੇ ਸਿਰ 'ਤੇ, ਮਰਦਾਂ ਦੀ ਤਰ੍ਹਾਂ ਲੜਨਾ। ਅਤੇ ਮਹਾਰਾਜ ਨੇ ਇੱਕ 62 ਦੰਦਿਆਂ ਵਾਲਾ, ਮਹਾਰਾਜ ਹਜ਼ੂਰ ਨੇ ਇੱਕ ਤੇਗਾ ਬਖਸ਼ਿਆ,
ਉਹਨੂੰ ਬਾਟ ਦਿੰਦੇ ਆ। ਆ ਜਿਹੜੀ ਆਪਾਂ ਰੌਲਾ ਕਹਿੰਦੇ ਹਾਂ ਨਾ ਵੀ ਲੰਡਨ 'ਚ ਕਲਗੀ ਪਈ, ਇੰਗਲੈਂਡ 'ਚ ਕਲਗੀ ਚੱਲ ਗਈ, ਇਹੀ ਕਲਗੀ ਗਈ ਜਿਹੜੀ ਸੰਗਤ ਸਿੰਘ ਦੇ ਸੀਸ ਉੱਤੇ ਸਜਾਈ ਸੀ, ਕਿਉਂਕਿ ਸੰਗਤ ਸਿੰਘ ਦਾ ਸਿਰ ਵੱਢ ਕੇ ਪਠਾਣ ਲੈ ਗਏ ਸੀ। ਕਿਤੇ ਕੁਰਬਾਨੀ ਕਿਤੇ ਯਾਦ ਕਰੀਏ, ਕਿਤੇ ਪੜ੍ਹੀਏ ਇਤਿਹਾਸ ਨੂੰ, ਤਾਂ ਬੰਦੇ ਦੇ ਲੂ ਕੰਡੇ ਖੜ੍ਹੇ ਹੁੰਦੇ ਨੇ। ਇਹੋ ਜਿਹੇ ਸ਼ਹੀਦ ਕਿਤੇ ਹਰੇਕ ਕੌਮਾਂ 'ਚ ਪੈਦਾ ਨਹੀਂ ਹੁੰਦੇ। ਦਸ਼ਮੇਸ਼ ਪਾਤਸ਼ਾਹ ਮਹਾਰਾਜ ਨੇ ਕਲਗੀ ਤੋਂ ਰਸ ਜਾ ਕੇ ਪੰਥ ਦੀ ਗੁਰਿਆਈ ਜ਼ਿੰਮੇਵਾਰੀ ਬਚ ਕੇ ਕਲਗੀ ਵਾਲੇ ਪਾਤਸ਼ਾਹ ਅੱਧੀ ਰਾਤ ਨੂੰ ਚਲ ਗਏ, ਤੇ ਭਾਈ ਸੰਗਤ ਸਿੰਘ ਨੇ ਸਿਰ ਤੇ ਹੱਥ ਰੱਖ ਕੇ ਤੇ ਮੇਰੇ ਕਲਗੀ ਵਾਲੇ ਆਹ ਦੋ ਗੱਲਾਂ

ਕੇ ਖਾਲਸਾ ਜੀ ਮੜ ਜੀ ਮਾਰਿਓ ਝਾਤ, ਮੈਂ ਵੀ ਤੁਹਾਡੇ ਵਿੱਚ ਵਾ। ਸਾਰੀ ਜ਼ਿੰਦਗੀ ਮਨੁੱਖ ਆਪਣੀ ਇੱਜ਼ਤ ਸ਼ਾਨ ਆਬਰੂ ਟੌਰ ਬਣਾਉਂਦਾ ਮਰ ਜਾਂਦਾ ਏ, ਪਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਾ ਕੁਝ ਪੰਥ ਦੇ ਲੇਖੇ ਲਾ ਤਾ। ਆਪਣੀ ਬਣੀ ਹੋਈ ਸ਼ਾਨ ਟਲ ਗਈ ਤੋੜਾ। ਭਾਈ ਸੰਗਰ ਸਿੰਘ ਦੇ ਸੀਸ ਉੱਤੇ ਸਜਾ ਦਿੱਤਾ, ਜਿਹਨੂੰ ਵਰਨ ਵੰਡ ਸ਼ੂਦਰ ਕਹਿੰਦੀ। ਵਾਹ ਮੇਰੇ ਕਲਗੀ ਵਾਲੇ ਆ, ਜਿਹਨੂੰ ਦੁਨੀਆ ਸ਼ੂਦਰ ਕਹਿੰਦੀ ਹੈ। ਮੇਰੇ ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ, ਭਾਈ ਸੰਗਤ ਸਿੰਘ ਜੀ ਤੁਹਾਨੂੰ ਗਰਿਆਈ ਬਖਸ਼ੀ, ਪਿੱਠ ਨਹੀਂ ਲੱਗਣ ਦੇਣੀ, ਹੌਸਲਾ ਨਹੀਂ ਹਾਰਨਾ, ਢੈਂਡੀ ਕਲਾ ਵੱਲ ਨੂੰ ਨਹੀਂ ਜਾਣਾ, ਪਿੱਠ ਨਹੀਂ ਲਾਉਣ ਦੇਣੀ, ਮਰਦਾਂ ਵਾਂਗੂ ਜੂਝ ਕੇ ਸ਼ਹੀਦ ਹੋਣਾ। ਇੱਕ ਮੇਰੇ ਕਲਗੀ ਵਾਲੇ ਪਾਤਸ਼ਾਹ

ਇਤਿਹਾਸ ਗਵਾਹੀ ਦੇ ਰਿਹਾ ਹੈ ਕਿ ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਹਨੂੰ ਮੰਨੋ ਦੀ ਵਰਨ ਵੰਡ ਸ਼ੂਦਰ ਕਹਿੰਦੀ ਸੀ, ਮਹਾਰਾਜ ਨੇ ਉਹਨਾਂ ਨੂੰ ਸਰਦਾਰੀਆਂ ਬਖਸ਼ ਦਿੱਤੀਆਂ, ਸਰਦਾਰੀਆਂ। ਅੱਜ ਕੋਈ ਮੱਲੋ ਮੱਲੀ ਜੇ ਕੋਈ ਪੁੱਠੇ ਪਾਸੇ ਨੂੰ ਚਲੇ ਜਾਵੇ ਉਹ ਵੱਖਰੀ ਗੱਲ ਏ। ਆ ਸਰੋਵਰ ਬਣਾਉਣੇ, ਇਹ ਵਰਨ ਵੰਡ ਨੂੰ ਖਤਮ ਕਰਨ ਸੀ, ਕਿਉਂਕਿ ਜਿੱਥੇ ਉੱਚੀ ਜਾਤ ਵਾਲਾ ਇਸ਼ਨਾਨ ਕਰੇਗਾ ਉੱਥੇ ਜਿਹਨੂੰ ਵਰਨ ਵੰਡ ਨੀਵੇਂ ਕਹਿੰਦੇ, ਗੁਰਬਾਣੀ ਨਹੀਂ ਕਹਿੰਦੀ ਵਰਨ ਵੰਡ ਕਹਿੰਦੀ ਹੈ, ਗੁਰਬਾਣੀ ਬਰਾਬਰ ਸਮਝਦੀ ਹੈ। ਉਹਨਾਂ ਨੂੰ ਮਹਾਰਾਜ ਨੇ ਫਿਰ ਲੰਗਰ ਪੰਗਰ ਸਾਂਝੀ ਕੀਤੀ, ਸਰੋਵਰ ਸਾਂਝੇ ਕੀਤੇ। ਇੱਕ ਮੈਂ ਤੁਹਾਡੇ ਨੋਟਸ ਵਿੱਚ ਲਿਆ ਦਵਾਂ, ਆਪਾਂ ਕੇਵਲ ਊਧਮ ਸਿੰਘ ਨੂੰ ਇਕੱਲੇ ਸੁਨਾਮ ਵਾਲੇ ਨੂੰ ਜਾਣਦੇ ਹਾਂ ਵੀ ਲੰਡਨ ਚ ਜਾ ਕੇ ਗੋਰਾ ਮਾਰ ਦਿੱਤਾ ਅਡਵਾਇਰ, ਕਿਉਂਕਿ ਜਨਰਲ ਡਾਇਰ ਪਹਿਲਾਂ ਮਰ ਚੁੱਕਿਆ, ਅਡਵਾਇਰ ਨੂੰ ਮਾਰਿਆ। ਬੜੀ ਸੂਰਮਗਤੀ ਏ, ਕੋਈ ਮਾੜੀ ਮੋਟੀ ਗੱਲ ਨਹੀਂ, ਬਹੁਤ ਵੱਡੀ ਸੂਰਮਗਤੀ ਆ। ਵਿਗਿਆਨੀ ਜੈਲ ਸਿੰਘ ਉਹਨਾਂ ਦੀਆਂ ਅਸਥੀਆਂ ਲੈ ਕੇ ਆਇਆ ਤੇ ਲਿਆ ਕੇ ਰੱਖੀਆਂ ਕਿੱਥੇ ਸੀ, ਸਰਹੰਦ ਵਿੱਚ, ਸਰਹੰਦ ਰੱਖੀਆਂ ਸੀ। ਅੱਜ ਵੀ ਊਧਮ ਸਿੰਘ ਸ਼ੇਰ ਦੀ ਉੱਥੇ ਸਮਾਧ ਬਣੀ ਹੋਈ ਆ ਸਰਹੰਦ ਵਿੱਚ, ਸਰਹੰਦ ਦੇ ਕਿਲ੍ਹੇ ਅੰਦਰ। ਇੱਕ ਸੁਨਾਮ ਦਾ ਭਾਈ ਮਾਹੀ ਸਿੰਘ ਹੋਇਆ ਜਿਹਨੇ ਆਗਰੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਦਦ ਕੀਤੀ, ਤੇ ਭਾਈ ਮਨੀ ਸਿੰਘ ਕੋਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਹੁੰਡੀ ਲਿਖਾਈ ਸੀ ਜਿਹਨੂੰ ਤੁਸੀਂ ਅੱਜ ਪਰਨੋਟ ਕਹਿੰਦੇ ਹੋ, ਇੱਕ ਹੁੰਡੀ ਲਿਖਾਈ ਸੀ, ਉਹਦੀ ਨਕਲ ਦਾਸ ਕੋਲ ਪਈ ਏ ਭਾਈ ਮਾਹੀ ਸਿੰਘ ਸੁਨਾਮ ਦਾ। ਇਹ ਕਬੋ ਬਰਾਦਰੀ ਦਾ ਸੀ, ਇਹ ਵੀ ਬੜੀ ਕੁਰਬਾਨੀ ਏ। ਤੇ ਕਲਗੀ ਵਾਲੇ ਪਾਤਸ਼ਾਹ ਨੇ ਇਹਨੂੰ ਇੱਕ ਹਾਥੀ ਦਿੱਤਾ ਸੀ, ਇਹ ਮਾਹੀ ਸਿੰਘ ਨੂੰ। ਬੜੀਆਂ ਦੇਣਾ ਮੇਰੇ ਕਲਗੀ ਵਾਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਦਾਰੀਆਂ ਬਖਸ਼ੀਆਂ। ਹੁਣ ਭਾਈ ਸੰਗਤ ਸਿੰਘ ਨੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਕਲਗੀ ਤੋੜੇ ਦੀ, ਤੇ ਜਾਣ ਲੱਗਿਆ ਨੇ ਗੱਲ ਸਮਝਾਈ, ਮਰਦਾਂ ਵਾਂਗ ਛਾਤੀ ਡਾਹ ਕੇ ਜੰਗ ਲੜਨਾ, ਚਮਕੌਰ ਦੀ ਗੜੀ ਦਾ ਇਹ ਅਖੀਰਲਾ ਸ਼ਹੀਦ ਵਾ। ਭਾਈ ਸੰਗਤ ਸਿੰਘ ਬੰਗਸੀ, ਬੰਗਸੀ ਇਹਨਾਂ ਨੂੰ ਤਾਂ ਕਹਿੰਦੇ ਆ, ਅਟਕ ਉੱਥੇ ਇੱਕ ਇਲਾਕਾ ਪੈਂਦਾ, ਉਸ ਥਾਂ ਦਾ ਨਾਂ ਬੰਗਸੀ ਏ। ਬੜਾ ਲੜਾਕਾ ਇਹ ਮੁਸਲਮਾਨਾਂ ਤੋਂ ਖੋਇਆ ਸੀ, ਇੱਕ ਇੱਥੇ ਰਿਆਸਤ ਕਾਇਮ ਕੀਤੀ ਸੀ ਇਹਨਾਂ ਨੇ, ਇਸ ਕਰਕੇ ਇਹਨਾਂ ਨੂੰ ਬੰਗਸੀ ਕਹਿੰਦੇ ਆ ਉਸ ਇਲਾਕੇ ਨੂੰ। ਇਹਦੇ ਵੱਡੇ ਵਡੇਰੇ ਸਾਰੇ ਉੱਥੇ ਹੋਏ ਆ, ਇਤਿਹਾਸ ਜੇ ਖੋਲ ਕਿਸ ਕਿਤੇ ਸੁਣਾਉਣਾ, ਪਿੱਛੇ ਅਸੀਂ ਸੁਣਾ ਵੀ ਚੁੱਕੇ ਥੋੜ੍ਹਾ ਬਹੁਤਾ। ਹੁਣ ਦਸ਼ਮੇਸ਼ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਮਰਦਾਂ ਵਾਂਗੂ ਛਾਤੀ ਡਾਹ ਕੇ ਜੰਗ ਲੜਨੀ, ਪੰਥ ਦਾ ਹੁਕਮ ਮੰਨ ਕੇ ਮਹਾਰਾਜ ਕਲਗੀ ਵਾਲੇ ਪਾਤਸ਼ਾਹ ਗੜੀ ਤੋਂ ਬਾਹਰ ਹੋ ਗਏ। ਸਿੰਘਾਂ ਨੇ ਨਗਾਰਾ ਵਜਾਇਆ, ਤਾੜੀ ਮਾਰੀ, ਗਹਿਗਤ ਜੰਗ ਹੁੰਦਾ। ਔਰ ਜਿਸ ਮੋਰਚੇ ਵਿੱਚ ਮੇਰੇ ਕਲਗੀ ਵਾਲੇ ਪਾਤਸ਼ਾਹ ਬੈਠੇ ਸੀ, ਉਸ ਮੋਰਚੇ ਤੇ ਬਹਿ ਗਏ। ਅਸੀਂ ਹੁਣ ਇੱਕ ਪ੍ਰਸੰਗ ਇਤਿਹਾਸ ਦੇ ਵਰਕੇ ਕੁਝ ਲਿਖੇ ਨੇ, ਉਹ ਤਕਰੀਬਨ ਜਿੱਦਣ ਦੇ ਸੀ 6 ਮਹੀਨੇ ਉਹ ਇੱਥੇ ਆਇਆ ਨੂੰ, ਤੇ ਸੁਖਵਿੰਦਰ ਸਿੰਘ ਗਰੇਵਾਲ ਅਮੈਰੀਕਾ ਚ ਰਹਿ ਰਹੇ ਨੇ, ਉਹਨਾਂ ਪਾਸੋਂ ਲਿਖਵਾਏ ਨੇ ਵੀ ਚਮਕੌਰ ਦੀ ਗੜੀ ਢਾਹ ਢੇਰੀ ਕਰ ਦਿੱਤੀ ਤੇ ਮਗਰੋਂ ਅੱਜ ਹੋਂਦ ਵਿੱਚ ਕਿੱਦਾਂ ਆਈ, ਜਿਹਦੇ ਅੱਜ ਆਪਾਂ ਦਰਸ਼ਨ ਕਰਦੇ ਵੀ ਇਹ ਕਿੱਦਾਂ ਬਣੀ। ਇਹ ਸਰਦਾਰ ਮੇਲਾ ਸਿੰਘ ਨੇ, ਉਹਦੇ ਪਰਿਵਾਰਕ ਮੈਂਬਰਾਂ ਨੇ ਬਣਾਈ, ਬੜੀ ਜੱਦੋਜਹਿਦ ਕੀਤੀ। ਜਦੋਂ ਇੱਕ ਚਮਕੌਰ ਦੀ ਗੜੀ ਫਿਰ ਤਿਆਰ ਹੋ ਗਈ, ਫਿਰ ਅਖੰਡ ਪਾਠ ਰਖਾਇਆ, ਤੇ ਪਾਠੀ ਸਿੰਘ ਫਿਰ ਪੁੱਛਦਾ ਆ ਜਿਹਨੇ ਇੰਨੀ ਜੱਦੋਜਹਿਦ, ਇੰਨੀ ਪੈਸਾ, ਇੰਨੀ ਰਕਮ ਖਰਚ ਕੀਤੀ। ਜੱਸਾ ਸਿੰਘ ਆਲੂਵਾਲੀਏ ਦੇ ਇਹ ਪਰਿਵਾਰ ਵਿੱਚੋਂ ਮੈਂਬਰ ਨੇ ਇਹ, ਉਹ ਕਹਿੰਦੇ ਵੀ ਅਰਦਾਸ ਕਾਹਦੀ ਕਰਨੀ ਹੈ, ਹਜੇ ਜੰਗ ਉਮਰ ਵਾ ਤੇ ਅਰਦਾਸ ਕਾਹਦੀ ਕਰਵਾਈ। ਕਹਿੰਦੇ ਜੇ ਅਰਦਾਸ ਕਰਨੀ ਹੈ ਤੇ ਅਰਦਾਸ ਇਹ ਕਰੋ ਵੀ ਸਾਡੇ ਘਰ ਔਲਾਦ ਨਾ ਪੈਦਾ ਹੋਵੇ। ਜਦੋਂ ਸਤਿਗੁਰੂ ਤੁੱਠਦਾ ਹੈ, ਉਹ ਗ੍ਰੰਥੀ ਸਿੰਘ ਕਹਿਣ ਲੱਗਾ, ਉਹ ਸੈਣੀ ਸਿੰਘ, ਸੈਣੀ ਬਰਾਦਰੀ ਚੋਂ ਸੀ ਗ੍ਰੰਥੀ, ਸੰਤ ਸਿੰਘ ਉਹਦਾ ਨਾਂ ਆ,
ਕਹਿੰਦਾ ਸਿੰਘ ਸਾਹਿਬ ਜੀ ਇਹ ਤੁਸੀਂ ਕਿਉਂ ਅਰਦਾਸ ਕਰਾਉਂਦੇ ਹੋ, ਕਾਲੂ ਖੰਡ ਪਾਠ ਦਾ ਭੋਗ ਪੈਣਾ ਇਹ ਅਰਦਾਸ ਕਿਉਂ ਕਰਾਉਂਦੇ? ਕਹਿੰਦੇ ਸੀ ਚਮਕੌਰ ਦੀ ਆ ਜਿਹੜੀ ਆਪਾਂ ਤੁਸੀਂ ਅੱਜ ਦਰਸ਼ਨ ਕਰ ਰਹੇ ਹੋ, ਕਹਿੰਦੇ ਵੀ ਇਹ ਸਾਡੀ ਔਲਾਦ ਕਿਤੇ ਇਹ ਛਾਤੀ 'ਤੇ ਹੱਥ ਮਾਰ ਕੇ ਦਮ ਨਾ ਮਾਰੇ ਵੀ ਇਹ ਸਾਡੇ ਬਜ਼ੁਰਗਾਂ ਨੇ ਅਸੀਂ ਬਣਾਈ ਹੈ। ਕਹਿੰਦੇ ਸਾਡੇ ਪਰਮਾਤਮਾ ਔਲਾਦ ਹੀ ਨਾ ਬਖਸ਼ੇ। ਅੱਜ ਭਾਵੇਂ ਔਲਾਦ ਹੈ ਨਹੀਂ ਪਰ ਉਸ ਬੰਦੇ ਦਾ ਨਾਂ ਜ਼ਰੂਰ ਹੈਗਾ। ਆ ਸੁਣਨਾ ਚਾਰ ਕੁ ਲੈਣਾ ਕਲਗੀ ਵਾਲੇ ਪਾਤਸ਼ਾਹ ਦਾ, ਸਾਜਿਆ ਸਿੰਘ, ਭਾਈ ਸੰਗਰ ਸਿੰਘ ਆਖਰੀ ਦਮ ਤਿਕਰ ਮੈਦਾਨੇ ਜੰਗ ਅੰਦਰ ਇਉਂ ਜੂੰਝ ਰਹੇ ਨੇ।

0: ਅਖੀਰੀ ਦਮ ਤਿਕਰ ਭਾਈ ਸੰਗਤ ਸਿੰਘ ਬੰਸੀ ਜੰਗ ਲੜਦਾ ਲੜਦਾ ਸ਼ਹੀਦ ਹੋ ਗਿਆ। ਇਹਦਾ ਚਿਹਰਾ ਮੋਹਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਰਲਦਾ ਸੀ ਤੇ ਕਲਗੀ ਵੀ ਲੱਗੀ ਸੀ। ਉਹ ਇਸ ਭੁਲੇਖੇ ਚ ਰਹਿ ਗਿਆ ਵੀ ਗੁਰੂ ਗੋਬਿੰਦ ਸਿੰਘ ਉਹ ਸਿਰ ਵੱਢ ਕੇ ਸਰਹੰਦ ਲੈ ਗਏ ਤੇ ਚਮਕੌਰ ਦਾ ਅਖੀਰਲਾ ਸ਼ਹੀਦ ਹੋਇਆ ਭਾਈ ਸੰਗਤ ਸਿੰਘ, ਜਿਹਨੂੰ ਵਰਨ ਵੰਡ ਸ਼ੂਦਰ ਕਹਿੰਦੀ। ਪੰਥ ਦੀ ਗੁਰਿਆਈ ਇਸ ਸ਼ੂਦਰ ਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਨੇ ਰੱਖੀ ਹੈ। ਇਤਿਹਾਸ ਮੈਂ ਇੱਥੇ ਸਮਾਪਤ ਕਰਦਾ। ਬਾਹਰ ਰਮਾਲਾ ਸਾਹਿਬ ਮੇਜ਼ ਉੱਤੇ ਪਏ ਆ। ਖਾਸ ਕਰਕੇ ਮੇਰੀਆਂ ਭੈਣਾਂ ਬੀਬੀਆਂ ਜਿਹੜੀਆਂ, ਇਹ ਲੌਸਮੈਂਟ ਤੁਹਾਡੇ ਵਾਸਤੇ ਆ। ਤੁਸੀਂ ਪੁਰਾਣੀਆਂ ਬੀਬੀਆਂ ਮੇਰੀਆਂ ਮਾਵਾਂ ਬੈਠੀਆਂ, ਅੱਗੇ ਜਦੋਂ ਬੱਚੇ ਨੇ ਜਨਮ ਲੈਣਾ ਤਾਂ ਬੀਬੀਆਂ ਬੱਚੇ ਨੂੰ ਲੈ ਕੇ ਨਾ ਜਦੋਂ ਗੁਰਦੁਆਰੇ ਜਾਂਦੀਆਂ ਸੀ ਤਾਂ ਮੱਥਾ ਟੇਕ ਕੇ ਤੇ ਗ੍ਰੰਥੀ ਕੋਲੋਂ ਰੁਮਾਲਾ ਮੂੰਹੋਂ ਮੰਗ ਕੇ ਮੰਗਦੀਆਂ ਸੀ। ਉਸ ਰੁਮਾਲੇ ਦਾ ਝੱਗਾ ਜਾਂ ਕਮੀਜ਼ ਜਾਂ ਕੁੜਤਾ ਸੀ ਕੇ ਬੱਚੇ ਦੇ ਗਲ ਪਾਉਂਦੀਆਂ ਸੀ। ਅੱਜ ਸਾਡੀਆਂ ਬੀਬੀਆਂ ਵੀ ਮਾਡਲ ਹੋ ਗਈਆਂ, ਇਹ ਵੀ ਕਹਿੰਦੀਆਂ ਵੀ ਨਿਆਣੇ ਦੇ ਸ਼ਾਇਦ ਚੁੱਭਦਾ। ਬੀਬੀਆਂ ਕੋਲ ਤਾਂ 100 ਢੰਗ ਵਾ ਬੱਚੇ ਦੇ ਕੱਪੜਾ ਪਾਉਣੇ ਦੇ, 100 ਢੰਗ ਵਾ। ਇਹ ਬੀਬੀ ਉਹ ਜੇ ਆਪਾਂ ਇੱਦਾਂ ਕਰੀਏ, ਤੁਸੀਂ ਹੋਰਨਾਂ ਨੂੰ ਵੀ ਦੱਸੋ, ਨਵੀਂ ਪੀੜ੍ਹੀ ਨੂੰ ਤਾਂ ਚਲੋ ਪਤਾ ਨਹੀਂ ਲੱਗਣਾ, ਆ ਬਾਹਰ ਰੱਖਣ ਦੀ ਲੋੜ ਨਾ ਪਵੇ। ਪਹਿਲੀ ਗੱਲ ਤੇ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਕਿਤੇ ਵੀ ਨਹੀਂ ਲਿਖਿਆ ਵੀ ਮੈਨੂੰ ਰੁਮਾਲਾ ਦੇਵੋ, ਉਹਦਾ ਦਾਤਾ ਸਾਨੂੰ ਦਿੰਦਾ। ਆ ਜਿਹੜੇ ਆਪਾਂ ਦੁੱਧ ਦੇ ਡੱਬੇ ਕੈਨੀਆਂ ਰਸਤਾ ਲੈ ਕੇ ਆਉਣਾ, ਇਹ ਸਾਰੀਆਂ ਲੰਗਰ ਵਿੱਚ ਵਰਤ ਹੋ ਜਾਣੀਆਂ, ਪਰ ਰੁਮਾਲੇ ਕਿਸੇ ਵਰਤੋਂ 'ਚ ਨਹੀਂ ਆ ਰਹੇ, ਨਹੀਂ ਆ ਰਹੇ। ਇਸ ਕਰਕੇ ਹੱਥ ਜੋੜ ਕੇ ਬੇਨਤੀ ਆ, ਜੇ ਤਾਂ ਲਿਖ ਕੇ ਲਾ ਦੇਈਏ ਤਾਂ ਫਿਰ ਉੱਦਾਂ ਔਖਾ, ਪ੍ਰਬੰਧਕਾਂ ਵਾਸਤੇ ਮਸਲਾ ਬੜਾ ਗੁੰਝਲਦਾਰ ਬਣਿਆ ਹੋਇਆ। ਇਕੱਲੀ ਸਿੰਘ ਸਭਾ ਦੀ ਕਮੇਟੀ ਲਈ, ਸਾਰੇ ਗੁਰਦੁਆਰਿਆਂ ਲਈ, ਪੰਜਾਬ ਵਿੱਚ ਵੀ, ਪਿੰਡਾਂ ਦੀਆਂ ਪਿੰਡਾਂ। ਅਸੀਂ ਉੱਥੇ ਨਿਊਜ਼ੀਲੈਂਡ ਸੀ, ਕਹਿੰਦੇ ਬਾਬਾ ਜੀ ਸੰਸਕਾਰ ਕਰਦੇ, ਮੈਂ ਸੰਸਕਾਰ ਨਹੀਂ ਅੱਗ ਲਾਓ ਕਹਿ ਦਿਓ। ਜਿਹੜੀ ਚੀਜ਼ ਵਰਤੋਂ 'ਚ ਨਹੀਂ ਹੈਗੀ ਉਹਨੂੰ ਫਿਰ ਅਗਨੀ ਭੇਟ ਕੀਤਾ ਜਾਂਦਾ। ਜਦੋਂ ਅਸੀਂ ਨਾ ਅਗਨੀ ਭੇਟ ਕਰਨ ਲੱਗੇ, ਸਾਨੂੰ ਹਾਂ ਜਾਵੇ, ਸਾਨੂੰ ਦੁੱਖ ਲੱਗੇ, ਅਸੀਂ ਕਿਹਾ ਵੀ ਹੁਣ ਅਸੀਂ ਇੰਡੀਆ ਵੀ ਨਹੀਂ ਲਿਜਾ ਸਕਦੇ ਕਿਉਂਕਿ ਭਾਰ ਨਹੀਂ ਜਾਂਦਾ। ਇੰਨੇ ਕੀਮਤੀ ਰੁਮਾਲੇ ਉਹਦੇ ਵਿੱਚ ਘਰਾਂ 'ਚ, ਜਿਹਨਾਂ ਨੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤੇ, ਉਹ ਸਰਾਣੀਆਂ ਸਰਾਣੇ ਵੱਡੇ। ਆਹ ਸਾਡੇ ਸੁਰੰਗੀ ਮਾਸਟਰ ਨੇ ਉਹ ਸਰਾਣੇ ਫਿਰ ਆਪਣੇ ਸਿਰ ਥੱਲੇ ਰੱਖਣ ਨੂੰ ਮੰਜੀਆਂ 'ਤੇ ਰੱਖੇ ਅਤੇ ਗ੍ਰੰਥੀ ਸਾਨੂੰ ਹੋਰ ਡਰਾਈ ਚੱਲ, ਹਾਂ ਪਾਪ ਲੱਗੂ। ਮੈਂ ਕਿਹਾ ਲੱਗ ਲੈਣ ਦੇ, ਲੱਗ ਲੈਣ ਦੇ, ਮੈਂ ਕਿਹਾ ਪਾਪ ਸਾਨੂੰ ਜਿਹੜਾ ਲੱਗਦਾ। ਵੀ ਜਿਹੜੀ ਚੀਜ਼ ਵਰਤੋਂ 'ਚ ਆ ਗਈ ਅਤੇ ਗੁਰੂ ਤਾਂ ਖੁਸ਼ ਹੁੰਦੇ ਉਹਦੇ 'ਤੇ। ਇਸ ਕਰਕੇ ਇਹ ਮੈਂ ਇਹ ਬੇਨਤੀ ਕਰਦਾ, ਸਤਿਗੁਰ ਕਿਰਪਾ ਕਰੇ। ਗਿਆਨੀ ਸੁਰਜੀਤ ਸਿੰਘ ਜੀ ਸਫਰੀ, ਲੰਮਾ ਸਮਾਂ ਗਿਆਨੀ ਹਰਪ੍ਰੀਤ ਸਿੰਘ ਹੋਣੀ ਅਤੇ ਇਹ ਅਤੇ ਨਾਲ ਬਰਿੰਦਰ ਸਿੰਘ ਵਾਰਸ, 18-19-20 ਸਾਲ ਇਕੱਠੇ ਰਹੇ ਨੇ। ਅਤੇ ਜਿਹੜਾ ਮੇਰੇ ਨਾਲ ਸੁਰੰਗੀ ਬਜਾ ਰਿਹਾ ਉਹਦੇ ਉਸਤਾਦ ਵਾ, ਅਤੇ ਆਹ ਨਾਲ ਢਾਡੀ ਆ ਇਹਦੇ ਵੀ ਉਸਤਾਦ ਨੇ। ਸਤਿਗੁਰ ਕਿਰਪਾ ਕਰੇ, ਬੜੀ ਸਤਿਗੁਰ ਨੇ ਬਖਸ਼ਿਸ਼ ਕੀਤੀ, ਕਿਉਂਕਿ ਕਮਾਈ ਕੀਤੀ ਅਤੇ ਕਮਾਈ ਨੂੰ ਸਾਂਭਣਾ ਇਹ ਹਰੇਕ ਮਨੁੱਖ ਦੇ ਹਿੱਸੇ 'ਚ ਨਹੀਂ ਆਇਆ। ਸਤਿਗੁਰ ਕਿਰਪਾ ਕਰੇ, ਬੜੀ ਪਰਿਵਾਰ 'ਤੇ ਸਤਿਗੁਰ ਦੀ ਬਖਸ਼ਿਸ਼, ਗੁਰਸਿੱਖ ਪਰਿਵਾਰ ਹੈ, ਜਿਉਂ ਆਇਆ ਆਖਦੀਆਂ। ਸਤਿਗੁਰ ਕਿਰਪਾ ਕਰੇ, ਚੜ੍ਹਦੀਆਂ ਕਲਾਂ ਵਾਲਾ ਜੀਵਨ ਤੁਹਾਨੂੰ, ਸਮੁੱਚੀ ਸੰਗਤ ਨੂੰ ਵੀ ਅਤੇ ਇਹਨਾਂ ਨੂੰ ਵੀ ਸਤਿਗੁਰ ਬਖਸ਼ਿਸ਼ ਕਰੇ। ਆਓ ਅਗਲਾ ਪ੍ਰੋਗਰਾਮ ਗੁਰੂ ਘਰ ਦੇ ਹੈੱਡ ਗ੍ਰੰਥੀਆਂ ਪਾਸੋਂ ਸੁਖੀ ਸੁਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋ ਇਹ ਸਨ ਭਾਈ ਜਸਵੰਤ ਸਿੰਘ ਜੀ ਜੋਸ਼, ਜਿਨ੍ਹਾਂ ਨੇ ਇਤਿਹਾਸ ਦੇ ਨਾਲ ਨਾਲ ਕੁਛ ਗੁਰਮਤ ਵਿਚਾਰਾਂ ਦੀ ਸਾਂਝ ਵੀ ਸਾਡੇ ਨਾਲ ਕੀਤੀ ਹੈ। ਪਰ ਇੱਕ ਗੱਲ ਜ਼ਰੂਰ ਆ ਵੀ ਇੱਥੇ ਅਸੀਂ ਜੋ ਕੁਛ ਮਰਜ਼ੀ ਕਹਿੰਦੇ ਰਹੀਏ ਸੁਣਦੇ ਨਹੀਂ, ਮਰਜ਼ੀ ਫਿਰ ਆਪਣੀ ਹੁੰਦੀ ਹੈ। ਵੀ ਆ ਮਸਾਂ ਮਸਾਂ 'ਤੇ ਵਿਆਹ ਆਇਆ, ਮਸਾਂ ਮਸਾਂ 'ਤੇ ਪ੍ਰੋਗਰਾਮ ਆਇਆ, ਫਿਰ ਰੁਮਾਲਾ ਵੀ ਨਹੀਂ ਚੜਾਉਣਾ। ਗੁਰਮਾ ਪਿਆਰਾ, ਮੈਂ ਇੱਕ ਬੇਨਤੀ ਹੋਰ ਕਰਾਂ, ਭਾਈ ਸਾਹਿਬ ਨੇ ਬਹੁਤ ਕੁਛ ਕਿਹਾ, ਤੁਸੀਂ ਦੇਖੋ ਗੁਰਮਾਲੇ ਦਾ ਸਾਈਜ਼ ਕਿਹੜਾ, ਕਿਹੜੇ ਰੁਮਾਲੇ ਚੜ ਰਹੇ ਨੇ। ਆਪਣਾ ਕਦੀ ਵੀ ਸੂਟ ਅਸੀਂ ਮੇਚੇ ਤੋਂ ਬਗੈਰ ਨਹੀਂ ਪਾਇਆ, ਅਤੇ ਇਹ ਵੇਖੋ ਹਾਂ 1.25 ਮੀਟਰ ਦਾ ਅਸੀਂ ਕਿੱਥੇ ਚੜ੍ਹਾਈਏ, ਕਿੱਥੇ ਦਈਏ। ਵੈਸੇ ਇਸ ਗੱਲਾਂ ਨੂੰ ਮੇਰੇ ਨਾ ਕਈ ਵਾਰ ਮੇਰੇ ਆਪਣੇ ਨਾਰਾਜ਼ ਹੋ ਜਾਂਦੇ ਵੀ ਗਿਆਨੀ ਜੀ ਨਾ ਕਿਹਾ ਕਰੋ। ਨਹੀਂ ਗੁਰਮੁਖ ਪਿਆਰੋ, ਆਪਾਂ ਜਿਵੇਂ ਭਾਈ ਸਾਹਿਬ ਨੇ ਗੱਲ ਕਹੀ ਆ, ਆਪਾਂ ਇਹਨਾਂ ਨੂੰ ਵਰਤੋਂ 'ਚ ਲਿਆਈਏ। ਵੈਸੇ ਤਾਂ ਜਿੱਥੋਂ ਗੁਰਮੁਖ ਪਿਆਰੋ ਇਹ ਕੰਮ ਚੱਲਣਾ ਨਾ, ਉੱਥੇ ਤੁਸੀਂ ਵੇਖ ਲਓ ਫਿਰ ਮਾਲਾ ਐਂ ਹੀ ਲੱਗਦਾ ਫਿਰ ਰੱਖਿਆ ਜਾਂਦਾ, ਐਂ ਹੀ ਲੱਗਦਾ ਫਿਰ ਮਾਲਾ ਰੱਖਿਆ ਜਾਂਦਾ। ਅਤੇ ਦੂਸਰੀ ਗੱਲ ਇਹ ਵੀ ਦੋ ਤੋਂ ਚਾਰ ਚਾਰ ਲੱਖ ਦਾ ਰੁਮਾਲਾ ਰੋਜ਼ ਚੜ੍ਹਦਾ ਇੱਕ ਗੁਰੂ ਮਹਾਰਾਜ ਦੇ ਜਿਹੜੇ ਬਸਤਰ ਚੇਂਜ ਹੁੰਦੇ ਦਰਬਾਰ ਸਾਹਿਬ ਦੇ ਵਿੱਚ। ਤੁਸੀਂ ਦੱਸੋ ਕਿ ਇੱਥੇ ਧੀਆਂ ਭੈਣਾਂ ਬਹੁਤ ਸਾਰੇ ਪਰਿਵਾਰ ਨੇ ਜਿਹੜੇ ਗੁਰਮੁਖ ਪਿਆਰੋ ਬੱਚਿਆਂ ਦੇ ਆਨੰਦ ਕਾਰਜ ਤੋਂ ਵੀ ਦੁਖੀ ਦੇ। ਸੋ ਕੋਸ਼ਿਸ਼ ਕਰੋ, ਮੈਂ ਤਾਂ ਕਹਿ ਕਹਿੰਦੇ ਕਹਿੰਦੇ ਆਪਣੇ ਮਾਂ ਪਿਓ ਨੂੰ ਸਾਲ ਵਿੱਚ ਇੱਕ ਵਧੀਆ ਦੇ ਸੂਟ ਸਵਾ ਦਿਆ ਕਰੋ, ਉਹ ਸੱਚੀ ਬਹੁਤ ਖੁਸ਼ ਹੋਇਆ ਕਰਨਗੇ, ਬਹੁਤ ਖੁਸ਼ ਹੋਣਗੇ। ਬਾਬਿਆਂ ਨੂੰ ਬੀਬੀਆਂ ਨੂੰ ਵਜਿਆ ਸੂਟ ਸਵਾਂਗੇ ਦਿਓ। ਸੋ ਗੁਰੂ ਕਿਰਪਾ ਕਰੇ, ਰਹਿਮਤ ਕਰੋ। ਜੇ ਰੁਮਾਲਿਆਂ ਦੀ ਗੱਲ ਕਾਫੀ ਚੱਲ ਗਈ ਆ, ਹੋ ਸਕਦਾ ਮੈਨੂੰ ਕਿਤੇ ਮਿਹਣਾ ਵੀ ਮਿਲ ਜਾਵੇ। ਨਹੀਂ, ਗੁਰੂ ਕਿਰਪਾ ਕਰ, ਚੜ੍ਹਦੀ ਕਲਾ ਬਖਸ਼ੇ। ਕੋਸ਼ਿਸ਼ ਕਰੋ, ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ। ਸੋ ਦੁੱਧ ਗੁਰੂ ਨੇ ਨਹੀਂ ਪੀਣਾ, ਦੁੱਧ ਸੰਗਤਾਂ ਨੇ ਪੀਣਾ, ਛਕਣਾ। ਸੋ ਉੱਥੇ ਬਾਹਰ ਲੱਗਾ ਟੇਬਲ, ਰਸਦਾਂ ਵਸਦਾਂ ਉੱਥੇ ਰੱਖਿਆ ਕਰੋ। ਆਪ ਜੀ ਨੂੰ ਬੇਨਤੀ, ਆਓ ਹੁਣ ਬੀਬੀਆਂ ਆ ਗਈਆਂ ਨੇ ਸਾਡੀਆਂ, ਤੇ ਬੀਬੀਆਂ ਨੂੰ ਅੱਜ ਬੇਨਤੀਆਂ ਸੋਹਣੀਆਂ ਕੀਤੀਆਂ, ਸ਼ਾਇਦ ਲਾ ਜਾਣਗੀਆਂ ਸੂਟ ਇੱਕ ਉਹ ਕੋਈ ਨਾ ਕੋਈ ਬਣਾ ਲੈਣਗੀਆਂ, ਤੇ ਲੈ ਜਾਇਓ ਜੇ ਤੁਹਾਨੂੰ ਲੋੜ ਹੋਵੇ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੈਗੀ ਤੇ ਸੱਚ ਆ ਗੱਲ, ਪਰ ਆਪਾਂ ਮੰਨਦੇ ਨੀ ਨਾ, ਗੱਲ ਇੱਥੇ ਮੁੱਕਰੀ ਆ। ਹਾਂਜੀ ਹਾਂਜੀ, ਮੈਂ ਲੈਂਦਾ ਅੱਛਾ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਗੁਰੂ ਪਿਆਰੀ ਸਾਧ ਸੰਗਤ ਜੀ, ਵਡਭਾਗੇ ਹਨ ਜੋ ਗੁਰੂ ਚਰਨਾਂ ਵਿੱਚ ਜੁੜ ਬੈਠੇ ਹਾਂ। ਸਾਡੇ ਢਾਡੀ ਵੀਰਾਂ ਨੇ ਸਰਬੰਸ ਦਾਨੀ ਸ਼ਾਹੇ ਸ਼ਹਿਨਸ਼ਾਹ, ਧੰਨ ਧੰਨ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਸੁਣਾਇਆ। ਵਾਹਿਗੁਰੂ, ਬੜੀ ਸੁਣੀ ਬਾਣੀ ਸਭਨਾਂ ਦੇ ਹਿਰਦਿਆਂ ਵਿੱਚ ਵੱਸ ਜਾਵੇ, ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਹੋਵੇ, ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਸਭਨਾਂ ਘਰਾਂ 'ਚ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋਵੇ ਅਤੇ ਸੁੱਖਾਂ ਦਾ ਪ੍ਰਕਾਸ਼ ਹੋਵੇ, ਇਹੋ ਅਰਦਾਸਾਂ ਬੇਨਤੀਆਂ ਕਰਨ ਲਈ ਅਸੀਂ ਗੁਰੂ ਦਰਬਾਰ ਦੇ ਵਿੱਚ ਇਕੱਤਰ ਹੋਏ ਹਾਂ। ਵਾਹਿਗੁਰੂ ਸੱਚੇ ਪਾਤਸ਼ਾਹ, ਸਭਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਬੱਚਿਆਂ ਨੂੰ ਸਮਤ ਸੋਝੀ ਬਖਸ਼ਿਸ਼ ਕਰਨੇ, ਤਾਂ ਕਿ ਇਸ ਗੁਰੂ ਸਾਹਿਬ ਦੇ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰ ਸਕਣ। ਆਓ ਅੱਜ ਦਾ ਦਰਬਾਰ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।

0: ちゃった。
1: ワイクロワイクロ。

ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।

ਬਾਬਾ ਮੂਰਖ ਹਾਂ ਵਾਹਿਗੁਰੂ ਰਾਮ ਕਲੀ ਮਹਲਾ ਤੀਜਾ ਹੈ।

ਵਾਹਿਗੁਰੂ ਸਾਹਿਬ ਜੀ ਗੁਜ਼ਰੀ ਮਹਿਲਾ ਪੰਜਵਾਂ ਹਰ ਧਨ ਜਾਪ ਹਰ ਧਨ ਤਾਪ ਹਰ ਧਨ ਭੋਜਨ ਪਾਇਆ ਨਿਮਖ ਨ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮੈਂ ਪਾਇਆ ਮਾਈ ਖਾਟ ਆਇਓ ਘਰ ਪੂਤਾ ਹਰ ਧਨ ਚਲਤੇ ਹਰ ਧਨ ਬੈਸੇ ਹਰ ਧਨ ਜਾਗਤ ਸੂਤਾ ਮਾਈ ਖਾਟ ਆਇਓ ਘਰ ਪੂਤਾ ਹਰ ਧਨ ਚਲਤੇ ਹਰ ਧਨ ਬੈਸੇ ਹਰ ਧਨ ਜਾਗਤ ਸੂਤਾ ਰਹਾਉ ਹਰ ਧਨ ਇਸ਼ਨਾਨ ਹਰ ਧਨ ਗਿਆਨ ਹਰ ਸੰਗ ਲਾਏ ਧਿਆਨਾ ਹਰ ਧਨ ਤੁਲਹਾ ਹਰ ਧਨ ਬੇੜੀ ਹਰ ਹਰ ਤਾਰ ਪਰਾਨਾ ਹਰ ਧਨ ਮੇਰੀ ਚਿੰਤ ਵਿਸਾਰੀ ਹਰ ਧਨ ਲਾਇਆ ਧੋਖਾ ਹਰ ਧਨ ਤੇ ਮੈਂ ਨਵਨਿਦ ਪਾਈ ਹਾਥ ਚਰਿਓ ਹਰ ਥੋਕਾ ਖਾਵੋ ਖਰਚੋ ਤੋਟ ਨਾ ਆਵੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ। ਹਰ ਸੋਮਵਾਰ ਨੂੰ ਬੀਬੀਆਂ ਭੈਣਾਂ ਰਲ ਮਿਲ ਕੇ ਸਤਿਗੁਰ ਦੀ ਅਕਾਲੀ ਬਾਣੀ ਦੇ ਕੀਰਤਨ ਕਰਦੀਆਂ ਹਨ। ਇਸੇ ਤਰ੍ਹਾਂ ਕੱਲ ਮੰਗਲਵਾਰ ਨੂੰ ਸੰਗਤੀ ਰੂਪ ਵਿੱਚ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਹੋਣਗੇ। ਆਪ ਜੀ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਹੁਣ ਕੜਾ ਪ੍ਰਸ਼ਾਦ ਦੀ ਦੇਗ ਪ੍ਰਾਪਤ ਕਰੋ ਜੀ। ਨਾਲ ਹੀ ਗੁਰੂ ਕੇ ਲੰਗਰ ਤਿਆਰ ਨੇ। ਜਾਣ ਵਾਲੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਲੋੜ ਮੁਤਾਬਕ ਛਾਕੇ ਜਾਣੇ। ਸਾਰੀ ਆਈ ਹੋਈ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਲੋਕ ਮਹੱਲਾ ਤੀਜਾ ਗੁਰਬਿਨ ਗਿਆਨ ਨਾ ਹੋਵੇ ਨਾ ਸੁਖ ਵਸੈ ਮਨ ਆਏ ਨਾਨਕ ਨਾ ਵਿਹੁਣੇ ਮਨਮੁਖੀ ਜਾਸਨ ਜਨਮ ਗਵਾਏ ਮਹੱਲਾ ਤੀਜਾ ਸਿੱਧ ਸਾਧਿਕ ਨਾ ਵੈ ਨੋ ਸਭ ਖੋਜ ਤੇ ਥਕ ਰਹੇ ਲਿਵ ਲਾਏ ਬਿਨ ਸਤਿਗੁਰ ਕਿਨੇ ਨਾ ਪਾਇਓ ਗੁਰਮੁਖ ਮਿਲੈ ਮਿਲਾਏ ਬਿਨ ਨਾਵੈ ਭੈਣਨ ਖਾਣ ਸਬਾਦ ਹੈ ਤਿਗ ਸਿੱਧੀ ਤਿਗ ਕਰਮਾਤ ਸਾਹ ਸਿੱਧ ਸਾ ਕਰਮਾਤ ਹੈ ਅਚਿੰਤ ਕਰੇ ਜਿਸ ਦਾਤ ਨਾਨਕ ਗੁਰਮੁਖ ਹਰਨਾ ਮਨ ਵਸੈ ਇਹਾ ਸਿੱਧ ਇਹਾ ਕਰਮਾਤ ਪੌੜੀ ਹਮ ਢਾਡੀ ਹਰ ਪ੍ਰਭ ਖਸਮ ਕੇ ਨਿਤ ਗਾਵੋ ਹਰ ਗੁਣ ਛੰਤਾ ਹਰ ਕੀਰਤਨ ਕਰੇ ਹਰ ਜਸ ਸੁਣੋ ਤਿਸ ਕਵਲਾ ਕੰਤਾ ਹਰ ਦਾਤਾ ਸਭ ਜਗਤ ਭਿਖਾਰੀਆਂ ਮੰਗਤ ਜਨ ਜਨਤਾ ਹਰ ਦੇਵ ਦਾਨ ਦਿਆਲ ਹੋਏ ਵਿੱਚ ਪਾਥਰ ਕ੍ਰਿਮ ਜਨਤਾ ਜਨ ਨਾਨਕ ਨਾਮ ਧਿਆਇਆ ਗੁਰਮੁਖ ਧਨ ਵੰਤਾ ਸਲੋਕ ਮਹੱਲਾ ਤੀਜਾ ਪੜ੍ਹਨਾ ਗੁਣਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸਨਾ ਵਿਕਾਰ ਹੋਮੈ ਵਿੱਚ ਸਭ ਪੜ ਥਕੇ ਦੂਜੇ ਭਾਏ ਖੁਆਰ ਸੋ ਪੜਿਆ ਸੋ ਪੰਡਿਤ ਬਿਨਾ ਗੁਰ ਸ਼ਬਦ ਕਰੇ ਵਿਚਾਰ ਅੰਦਰ ਖੋਜੈ ਤਤਲ ਹੈ ਪਾਏ ਮੁਖ ਦੁਆਰ ਗੁਣ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਧਨ ਵਪਾਰੀ ਨਾਨਕਾ ਜਿਸ ਗੁਰਮੁਖ ਨਾਮ ਆਧਾਰ ਮਹੱਲਾ ਤੀਜਾ ਵਿਣ ਮਨ ਮਾਰੇ ਕੋਈ ਨਾ ਸਿਜੀ ਵੇਖੋ ਕੋ ਲਿਵ ਲਾਏ ਭੇਖ ਤਾਰੀ ਤੀਰਥ ਪਵ ਥੱਕੇ ਨਾ ਇਹੋ ਮਨ ਮਾਰਿਆ ਜਾਏ ਗੁਰਮੁਖ ਇਹੋ ਮਨ ਜੀਵਤ ਮਰੈ ਸੱਚ ਰਹੈ ਲਿਵ ਲਾਏ ਨਾਨਕ ਇਸ ਮਨ ਕੀ ਮਲ ਇਉਂ ਉਤਰੈ ਹੋਮੈ ਸ਼ਬਦ ਚਲਾਏ ਪੌੜੀ ਹਰ ਹਰ ਸੰਤ ਮਿਲੋ ਮੇਰੇ ਪਾਈ ਹਰ ਨਾਮ ਦ੍ਰਿੜਾਵੋ ਇੱਕ ਕਿਨਕਾ ਹਰ ਹਰ ਸ਼ਿੰਗਾਰ ਬਣਾਵੋ ਹਰ ਜਨ ਹਰ ਕਾਪੜ ਪਹਿਰੋ ਖਿਮਕਾ ਐਸਾ ਸ਼ਿੰਗਾਰ ਮੇਰੇ ਪ੍ਰਭ ਪਾਵੈ ਹਰ ਲਾਗੈ ਪਿਆਰਾ ਪ੍ਰੇਮਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਬਿਖ ਕਾਟੈ ਇੱਕ ਪਲਕਾ ਹਰ ਹਰ ਦਿਆਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰ ਜਪ ਜਿਣਕਾ ਸਲੋਕ ਮਹੱਲਾ ਤੀਜਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸਿਆ ਹੋ ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਤੋ ਵਣ ਪਾਹੋ ਗੁਰ ਪ੍ਰਸਾਦ

ਚਹੁ ਜੁਗੀ ਕਲ ਕਾਲੀ ਕਾਂਡੀ ਇੱਕ ਉੱਤਮ ਪਦਵੀ ਇਸ ਜੁਗ ਮਾਹੇ ਗੁਰਮੁਖ ਹਰ ਕੀਰਤ ਫਲ ਪਾਈਐ ਜਿਨ ਕੋ ਹਰ ਲਿਖ ਪਾਹੇ ਨਾਨਕ ਗੁਰ ਪ੍ਰਸਾਦੀ ਅੰਦਿਨ ਭਗਤ ਹਰ ਉਚਰੇ ਹਰ ਭਗਤੀ ਮਾਹੇ ਸਮਾਹੇ ਪੌੜੀ ਹਰ ਹਰ ਮੇਲ ਸਾਧ ਜਨ ਸੰਗਤ ਮੁਖ ਬੋਲੀ ਹਰ ਹਰ ਭਲੀ ਬਾਣ ਹਰ ਗੁਣ ਗਾਵਾ ਹਰ ਨਿਤ ਚਵਾ ਗੁਰਮਤੀ ਹਰ ਰੰਗ ਸਦਾ ਮਾਣ ਹਰ ਜਪ ਜਪ ਔਖਦ ਖਾਦਿਆ ਸਭ ਰੋਗ ਗਵਾਤੇ ਦੁਖਾ ਕਾਣ ਜਿਨਾ ਸਾਸ ਗਿਰਾਸ ਨਾ ਵਿਸਰੈ ਸੇ ਹਰ ਜਨ ਪੂਰੇ ਸਹੀ ਜਾਣ ਜੋ ਗੁਰਮੁਖ ਹਰ ਆਰਾਧ ਦੇ ਤਿਨ ਚੁਕੀ ਜਮ ਕੀ ਜਗਤ ਕਾਣ ਸਲੋਕ ਮਹਲਾ ਤੀਜਾ ਰੇ ਜਨ ਉਥਾਰੈ ਦੱਬੇ ਹੋ ਸੁਤਿਆ ਗਈ ਵਿਹਾਏ ਸਤਿਗੁਰ ਕਾ ਸ਼ਬਦ ਸੁਣਨਾ ਜਾਗਿਓ ਅੰਤਰ ਨਾ ਉਪਜਿਓ ਚਾਓ ਸਰੀਰ ਜਲੋ ਗੁਣ ਬਾਹਰਾ ਜੋ ਗੁਰ ਕਾਰਨਾ ਕਮਾਏ ਜਗਤ ਜਲੰਦਾ ਡਿਠ ਮੈਂ ਹੂੰ ਮੈਂ ਦੂਜੈ ਪਾਏ ਨਾਨਕ ਗੁਰ ਸਰਣਾਈ ਉਬਰੇ ਸਚ ਮਨ ਸ਼ਬਦ ਤਿਆਏ ਮਹਲਾ ਤੀਜਾ

ਨਾਨਕ ਹਰ ਪ੍ਰਭ ਮੇਲ ਲਈ ਗੁਰ ਕੈ ਹੇਤ ਪਿਆਰ ਪੌੜੀ। ਜਿਨ੍ਹਾਂ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਹਰ ਜੀਉ ਤਿਨਕਾ ਦਰਸਨ ਨਾ ਕਰੋ ਪਾਪਿਸ਼ਟ ਹਤਿਆਰੀ। ਉਹੇ ਘਰ ਕਰ ਫਿਰਹੇ ਕਸੁਧ ਮਨ ਜਿਉ ਧਰਕਟ ਨਾਰੀ ਵਡਭਾਗੀ ਸੰਗਤ ਮਿਲੇ ਗੁਰਮੁਖ ਸਵਾਰੀ। ਹਰ ਮੇਲੋ ਸਤਿਗੁਰ ਦਇਆ ਕਰ ਗੁਰ ਕਉ ਬਲਿਹਾਰੀ। ਸਲੋਕ ਮਹਲਾ ਤੀਜਾ। ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁਖ ਨਾ ਲੱਗੈ ਆਏ। ਜਮਣ ਮਰਨਾ ਮਿਟ ਗਿਆ ਕਾਲੈ ਕਾ ਕਿਛ ਨਾ ਬਸਾਏ। ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ। ਨਾਨਕ ਹੋ ਬਲਿਹਾਰੀ ਤਿਨ ਕੋ ਜੋ ਚੱਲਨ ਸਤਿਗੁਰ ਪਾਏ। ਮਹੱਲਾ ਤੀਜਾ। ਬਿਨ ਸ਼ਬਦੈ ਸੁਧ ਨਾ ਹੋਵੇ ਜੇ ਅਨੇਕ ਕਰੈ ਸਿਗਾਰ। ਪਿਰ ਕੀ ਸਾਰ ਨਾ ਜਾਣੀ ਦੂਜੈ ਭਾਏ ਪਿਆਰ। ਸਾਕ ਸੁਧ ਸਾਕ ਲੱਖਣੀ ਨਾਨਕ ਨਾਰੀ ਵਿੱਚ ਕੁਨਾਰ ਪੌੜੀ। ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ। ਹਰ ਨਾਮ ਧਿਆਈ ਹਰ ਉਚਰਾ ਹਰ ਲਾਹ ਲੈਣੀ। ਜੋ ਜਪਦੇ ਹਰ ਹਰ ਦਿਨਸ ਰਾਤ ਤਿੰਨ ਹੋ ਕੁਰਬੈਣੀ। ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ ਤਿੰਨ ਜਨ ਦੇਖਾ ਨੈਣੀ। ਹਉ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ। ਸਲੋਕ ਮਹੱਲਾ ਚੌਥਾ। ਹਰਦਾਸਨ ਸਿਉਂ ਪ੍ਰੀਤ ਹੈ ਹਰਦਾਸਨ ਕੋ ਮਿਤ। ਹਰਦਾਸਨ ਕੈ ਵਸ ਹੈ ਜਿਉ ਜੰਤੀ ਕੈ ਵਸ ਜੰਤ। ਹਰ ਕੇ ਦਾਸ ਹਰ ਧਿਆਇ ਦੇ ਕਰ ਪ੍ਰੀਤਮ ਸਿਉ ਨੇਹੋ। ਕਿਰਪਾ ਕਰਕੇ ਸੁਨੋ ਪ੍ਰਭ ਸਭ ਜਗ ਮਹਿ ਵਰਸੈ ਮੇਹੋ। ਜੋ ਹਰ ਦਾਸਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ। ਹਰ ਆਪਣੀ ਵਡਿਆਈ ਭਾਵੀ ਜਨ ਕਾ ਜੈਕਾਰ ਕਰਾਈ। ਸੋ ਹਰ ਜਨ ਨਾਮ ਧਿਆਇ ਦਾ ਹਰ ਹਰ ਜਨ ਇੱਕ ਸਮਾਨ। ਜਨ ਨਾਨਕ ਹਰ ਕਾ ਦਾਸ ਹੈ ਹਰ ਪੈਜ ਰੱਖੋ ਭਗਵਾਨ। ਮਹੱਲਾ ਚੌਥਾ। ਨਾਨਕ ਪ੍ਰੀਤ ਲਾਈ ਤਿਨ ਸਾਚੈ ਤਿਸ ਬਿਨ ਰਹਿਣ ਨਾ ਜਾਈ। ਸਤਿਗੁਰ ਮਿਲੈ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ ਪੌੜੀ। ਰਹਿਣ ਦਿਨਸ

ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ ਸਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮਧਿਮ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟ ਕਰ ਜਾਣੈ ਕਪਟੇ ਖਫੇ ਖਪਾਹੀ। ਸਤਿਗੁਰ ਕਾ ਭਾਣਾ ਚਿਤ ਨ ਆਵੈ ਆਪਣੇ ਸਵਾਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਮਹੱਲਾ ਚੌਥਾ। ਮਨਮੁਖ ਮਾਇਆ ਮੋਹੇ ਵਿਆਪੇ ਦੂਜੇ ਪਾਏ ਮਨੁਆ ਥਿਰ ਨਾਹੇ ਅੰਧੇ ਜਲਤ ਰਹੇ ਦਿਨ ਰਾਤੀ ਹੁਮੈ ਖਪੇ ਖਪਾਹੇ। ਅੰਤਰ ਲੋ ਮਹਾ ਗੁਬਾਰਾ ਤਿਨ ਕੈ ਨਿਕਟ ਨਾ ਕੋਈ ਜਾਹੇ ਓਏ ਆਪ ਦੁਖੀ ਸੁਖ ਕਬੂ ਨਾ ਪਾਵੈ ਜਨਮ ਮਰੇ ਮਰ ਜਾਹੇ। ਨਾਨਕ ਬਖਸ਼ ਲਏ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੇ ਪੌੜੀ। ਸੰਤ ਭਗਤ ਪ੍ਰਵਾਨ ਜੋ ਪ੍ਰਭ ਪਾਇਆ ਸਹੀ ਵਿਚਖਣ ਜੰਤ ਜਿਨੀ ਹਰ ਤਿਆਇਆ। ਅੰਮ੍ਰਿਤ ਨਾਮ ਨਿਦਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ। ਨਾਨਕ ਪਏ ਪੁਨੀਤ ਹਰ ਤੀਰਥ ਨਾਇਆ। ਸਲੋਕ ਮਹੱਲਾ ਚੌਥਾ। ਗੁਰਮੁਖ ਅੰਤਰ ਸਾਂਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤਵੈ ਨਾਮ ਪੜੈ ਨਾਮ ਰਹੈ ਲਿਵ ਲਾਏ। ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ ਸਤਿਗੁਰ ਮਿਲੇ ਨਾਮ ਉਪਜੈ ਤਿਸਨਾ ਭੁਖ ਸਭ ਜਾਏ। ਨਾਨਕ ਨਾਮੇ ਰਤਿਆ ਨਾਮੋ ਭੱਲੈ ਪਾਏ ਮਹੱਲਾ ਚੌਥਾ। ਸਤਿਗੁਰ ਪੁਰਖ

ਉਸ ਅਰਲ ਬਰਲ ਮੋਹ ਨਿਕਲੈ ਨਿਤ ਝੱਗੂ ਸੁੱਟਦਾ ਮੁਆ ਕਿਆ ਹੋਵੈ ਕਿਸੈ ਹੀ ਦੈ ਦਿੱਤੈ ਜਾ ਤੁਰ ਕਿਰਤ ਉਸ ਦਾ ਇਹੋ ਜਿਹਾ ਪਾਇਆ ਜਿੱਥੈ ਉਹ ਜਾਏ ਤਿੱਥੈ ਉਹ ਝੂਠਾ ਕੂੜ ਬੋਲੇ ਕਿਸੈ ਨਾ ਪਾਵੈ ਵੇਖੋ ਭਾਈ ਵਡਿਆਈ ਹਰ ਸੰਤੋ ਸਵਾਮੀ ਆਪਣੇ ਕੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ਇਹੋ ਬ੍ਰਹਮ ਵਿਚਾਰ ਹੋਵੈ ਦਰ ਸਾਚੈ ਅਗੋ ਦੇ ਜਨ ਨਾਨਕ ਆਖ ਸੁਣਾਵੈ ਪੌੜੀ ਗੁਰ ਸੱਚੈ ਬੱਦਾ ਥਿਹੋ ਰਖ ਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹਤੇ ਗੁਰ ਆਪਣੀ ਕਿਰਪਾ ਤਾਰ ਆਪਣੇ ਘਰ ਲਿਤੇ ਨਾਨਕ ਸਦ ਬਲਿਹਾਰ ਜਿਸ ਗੁਰ ਕੇ ਗੁਣ ਇਤੇ ਸਲੋਕ ਮਹੱਲਾ ਪਹਿਲਾ ਤਾਂ ਕੀ ਰਜਾਏ ਲਿਖਿਆ ਪਾਏ ਅਬ ਕਿਆ ਕੀ ਜੈ ਪਾਂਡੇ ਹੁਕਮ ਹੋਆ ਹਾਸਲ ਤਦੇ ਹੋਏ ਨਿਬੜਿਆ ਹੰਡੇ ਜੀ ਕਮਾਂਦੇ ਮਹੱਲਾ ਦੂਜਾ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੇ ਪੌੜੀ ਸਭੇ ਗੱਲਾਂ ਆਪ ਥਾਟ ਬਹਾਲਿਓਨ ਆਪੇ ਰਚਨ ਰਚਾਏ ਆਪੇ ਹੀ ਕਾਲਿਓਨ ਆਪੇ ਜੰਤ ਉਪਾਏ ਆਪ ਪ੍ਰਤ ਪਾਲਿਓਨ ਦਾਸ ਰੱਖੇ ਕੰਠ ਲਾਏ ਨਦਰ ਨਿਹਾਲਿਓਨ ਨਾਨਕ ਭਗਤਾ ਸਦਾ ਆਨੰਦ ਭਾਉ ਦੂਜਾ ਜਾ ਲਿਓਨ ਸਲੋਕ ਮਹੱਲਾ ਤੀਜਾ ਇਹ ਮਨ ਹਰਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਪਾਏ ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੁਤਾਏ ਹਉ ਹਉ ਕੈ ਸਦ ਬਲਿਹਾਰਣੈ ਜਿਤ ਸੇਵਿਐ ਸੁਖ ਪਾਏ ਨਾਨਕ ਗੁਰਮੁਖ ਮਿਲ ਰਹੈ ਹੁਮੈ ਸ਼ਬਦ ਜਲਾਏ ਮਹੱਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਤਿਨ ਨਿਜ ਕਰਵਾ ਸਹਿ ਜੁਗ ਜੁਗ ਸੁਭਾ ਹੋਏ ਪੌੜੀ ਤੂੰ ਕਰਨ ਕਾਰਣ ਸਮਰਥ ਹੇ ਕਰਤੇ ਮੈਂ ਤੁਝ ਬਿਨ ਅਵਰ ਨਾ ਕੋਈ ਤੁਤ ਆਪੇ ਸਿਸ਼ਟ ਸਿਰਜੀਆ ਆਪੇ ਫੁਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਭਾਗੀ ਗੁਰਮੁਖ ਦੇ ਪ੍ਰਭ ਹਰ ਭਾਵੈ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ ਧੰਨ ਧੰਨ ਗੁਰ ਸੋਈ ਸੁਧ ਰਾਗ ਸੋਰਠ ਬਾਣੀ ਭਗਤ ਕਬੀਰ ਜੀ ਕੀ ਕਰ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਬੁੱਤ ਪੂਜ

0: ਅੰਦਿਨ ਸਾਹਿਬ ਸੇਵੀਐ ਅੰਤ ਛਡਾਏ, ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਦਿਆਲ ਤੇਰੇ ਨਾਮ ਤਰਾ ਸਦ ਕੁਰਬਾਣੈ, ਜਾਉ ਰਹਾਉ। ਸਰਬੰਗ ਸਾਚਾ ਏਕ ਹੈ, ਦੂਜਾ ਨਾਹੀ ਕੋਏ, ਤਾਂ ਕੀ ਸੇਵਾ ਸੋ ਕਰੇ, ਜਾ ਕੋ ਨਦਰ ਕਰੇ। ਤੁਧ ਬਾਜ ਪਿਆਰੇ ਕੇਵ ਰਹਾ, ਸਾ ਵਡਿਆਈ ਦੇਹੇ ਜਿਤ ਨਾਮ ਤੇਰੇ ਲਾਗ ਰਹਾ। ਦੂਜਾ ਨਾਹੀ ਕੋਏ ਜਿਸ ਆਗੈ ਪਿਆਰੇ ਜਾਏ, ਕਹਾਂ ਰਹਾਉ। ਸੇਵੀ ਸਾਹਿਬ ਆਪਣਾ ਅਵਰਨਾ ਜਾਂਚੋ ਕੋਏ, ਨਾਨਕ ਤਾਕਾ ਦਾਸ ਹੈ, ਬਿੰਦ ਬਿੰਦ ਚੁਖ ਚੁਖ ਹੋਏ। ਸਾਹਿਬ ਤੇਰੇ ਨਾਮ ਵਿਟ ਹੋ, ਬਿੰਦ ਬਿੰਦ ਚੁਖ ਚੁਖ ਹੋਏ ਰਹਾਉ। ਧਨਾਸਰੀ ਮਹੱਲਾ ਪਹਿਲਾ। ਹਮ ਆਦਮੀ ਹਾਂ ਇੱਕ ਦਮੀ, ਮੁਹਲਤ ਮੁਹਤ ਨਾ ਜਾਣਾ, ਨਾਨਕ ਬਿਨਵੈ ਤਿਸੈ ਸਰੇਵੋ, ਜਾ ਕੇ ਜੀਵ ਪ੍ਰਾਣਾ। ਅੰਧੇ ਜੀਵਨਾ ਵਿਚਾਰ ਦੇਖ ਕੇਤੇ ਕੇ ਦਿਨਾ ਰਹਾਉ। ਸਾਸ ਮਾਸ ਸਭ ਜੀਓ ਤੁਮਾਰਾ, ਤੂੰ ਮੈਂ ਖਰਾ ਪਿਆਰਾ, ਨਾਨਕ ਸਾਇਰ ਏਵ ਕਹਤ ਹੈ, ਸੱਚੇ ਪਰਵਦ ਗਾਰਾ। ਜੇ ਤੂੰ ਕਿਸੈ ਨਾ ਦੇਹੀ ਮੇਰੇ ਸਾਹਿਬਾ, ਕਿਆ ਕੋ ਕੱਢੈ ਗਹਿਣਾ, ਨਾਨਕ ਬਿਨਵੈ ਸੋ ਕਿਛ ਪਾਈਐ, ਪੁਰਬ ਲਿਖੇ ਕਾ ਲਹਿਣਾ। ਨਾਮ ਖਸਮ ਕਾ ਚਿਤਨਾ ਕੀਆ, ਕਪਟੀ ਕਪਟ ਕਮਾਣਾ, ਜਮ ਦੁਆਰ ਜਾਂ ਪਕੜ ਚਲਾਇਆ, ਤਾਂ ਚਲਦਾ ਪਛਤਾਣਾ। ਜਬ ਲਗ ਦੁਨੀਆ ਰਹੀਐ ਨਾਨਕ, ਕਿਛ ਸੁਣੀਐ ਕਿਛ ਕਹੀਐ, ਪਾਲ ਰਹੇ ਹਮ ਰਹਿਣ ਨਾ ਪਾਇਆ, ਜੀਵ ਤਿਆ ਮਰ ਰਹੀਐ। ਧਨਾਸਰੀ ਮਹੱਲਾ ਪਹਿਲਾ। ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
1: ਤਪਹਿਉਂ ਜਿਗੜਾ ਬਿਲਲਾਏ, ਸਰਜ ਸਵਾਰੈ ਸੱਚ ਸੂਈ, ਤਿਸ ਵਿਸਰੀਐ ਚੰਗਾ ਕਿਉਂ ਹੋਏ। ਹੇਕ ਮਤ ਹੁਕਮ ਨਾ ਪਾਇਆ ਜਾਏ, ਓ ਕਰ ਸਾਚ ਮਿਲੋ ਮੇਰੀ ਮਾਏ, ਰਹਾਉ ਵਖਰ ਨਾਮ ਵੇਖਣ ਕੋ ਜਾਏ।

ਜਾਂ ਸੋਏ ਜਾ ਦੇਖਾ ਤਾਂ ਰਿਹਾ ਸਮਾਈ ਤੁਧ ਬਿਨ ਦੂਜਾ ਨਾਹੀ ਜਾਏ ਜਾ ਕੋ ਕਰਤੇ ਕੀਤਾ ਕਿਆ ਹੋਈ ਤਿਸ ਨੂੰ ਬਖਸ਼ੇ ਸੱਚਾ ਸੋਏ ਹੁਣ ਉਠ ਚਲਣਾ ਮੋਹਿ ਤਨ ਕੀ ਤਾਲ ਕਿਆ ਮੋਦੇ ਸਾ ਗੁਣ ਨਾਹੀ ਲਾਲ ਜੈਸੀ ਨਦਰ ਕਰੇ ਤੈਸਾ ਹੋਏ ਵਣ ਨਦਰੀ ਨਾਨਕ ਨਾਈ ਕੋਏ ਤਨਾ ਸ੍ਰੀ ਮਹਲਾ ਪਹਿਲਾ ਨਦਰ ਕਰੀ ਤਾਂ ਸਿਮਰਿਆ ਜਾਏ ਆਓ ਤਮਾਮ ਰਵੈ ਰਹਿ ਲਿਵਲਾਈ।

ਗਾਏ ਰਾਉ। ਸਾ ਸਿਮਰਿਆ ਹੋਵੇ ਪ੍ਰਗਾਸੂ, ਤਾਂ ਤੇ ਵਿਖਿਆ ਮੈਂ ਰਹਿ ਉਦਾਸੂ। ਸਤਿਗੁਰ ਕੀ ਐਸੀ ਵਡਿਆਈ, ਪੁੱਤਰ ਕੁਲਤਰ ਵਿੱਚੈ ਗਤ ਪਾਈ। ਐਸੀ ਸੇਵਕ ਸੇਵਾ ਕਰੇ, ਜਿਸ ਕਾ ਜੀਉ ਤਿਸ ਆਗੈ ਧਰੇ। ਸਾਈ ਭਾਵੈ ਸੂ ਪ੍ਰਵਾਣ, ਸੂ ਸੇਵਕ ਦਰਗੈ ਭਾਵੈ ਮਾਣ। ਸਤਿਗੁਰੂ ਕੀ ਮੂਰਤ ਹਿਰਦੈ ਵਸਾਏ, ਜੋ ਇੱਛੈ ਸੂਈ ਫਲ ਪਾਏ। ਸਾਜਾ ਸਾਈ ਕਿਰਪਾ ਕਰੈ, ਸੂ ਸਿਵਕ ਜਮ ਤੇ ਕੈਸਾ ਡਰੈ।

ਸ਼ਬਦਾਰ ਤਨਾ ਸ੍ਰੀ ਮਹਲਾ ਪਹਿਲਾ ਜਿਉ ਤਬ ਤੈ ਬਾਰੂ ਬਾਰ ਤਪ ਤਬ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਬਹੁਤਾ ਬੋਲਣ ਝੱਖਣ ਹੋਏ ਵਿਣ ਬੋਲੈ ਜਾਣੈ ਸਭ ਸੋਏ ਰਹਾਉ ਜਿਨ ਕਨ ਕੀਤੈ ਅੱਖੀ ਨਾਕ ਜਿਨ ਜਿਹਵਾ ਦਿੱਤੀ ਬੋਲੈ ਤਾਤ ਜਿਨ ਮਨ ਰੱਖਿਆ ਅਗਨੀ ਪਾਈ ਵਾਜਾ ਪਵਣ ਆਖੇ ਸਵਜਾਈ ਜਿਤਾ ਮੋਹ ਪ੍ਰੀਤ ਸੁਆਦ ਸਵਾ ਕਾਲਕ ਦਾਗਾ ਦਾਗ ਦਾਗ ਦੋਸ਼ ਮੁਇ ਚਲਿਆ ਜਾਈ ਦਰਗਹਿ ਬੈਸਣ ਨਾਹੀ ਜਾਈ ਕਰਮ ਲੈ ਆਖਣ ਤੇਰਾ ਨਾਉ ਜਿਤ ਲਗ ਤਰਣਾ ਹੋਰ ਨਹੀਂ ਥਾਉ ਜੇ ਕੋ ਡੂਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾ ਤਾਰ ਤਨਾ ਸ੍ਰੀ ਮਹਲਾ ਪਹਿਲਾ ਚੋਰ ਸਲਾਹੈ ਚੀਤ ਨਾ ਭੀਜੈ ਜੇ ਬੰਦੀ ਕਰੇ ਤਾਂ ਤਸੂ ਨਾ ਛੀਜੈ

ਠਹਿਰਾਓ। ਕਾਦੇ ਕੂੜ ਬੋਲ ਮਲ ਖਾਏ, ਬ੍ਰਹਮਣ ਨਾ ਵੈ ਜੀਆ ਕਾਏ। ਜੋਗੀ ਜੁਗਤ ਨਾ ਜਾਣੈ ਅੰਧੂ, ਤੀਨੈ ਉਜਾੜੈ ਕਾ ਬੰਧੁ। ਸੋ ਜੋਗੀ ਸੋ ਜੁਗਤ ਪਛਾਣੈ, ਗੁਰ ਪ੍ਰਸਾਦੀ ਕੋ ਜਾਣੈ। ਕਾਜੀ ਸੋ ਜੋ ਉਲਟੀ ਕਰੈ, ਗੁਰ ਪ੍ਰਸਾਦੀ ਜੀਵਤ ਮਰੈ। ਸੋ ਬ੍ਰਾਹਮਣ ਸੋ ਬ੍ਰਹਮ ਵਿਚਾਰੈ, ਆਪ ਤਰੈ ਸਗਲੈ ਕੁਲ ਤਾਰੈ। ਦਾਨ ਸੰਬੰਧ ਸੋਈ ਦਿਲ ਧੋਵੈ, ਮੁਸਲਮਾਨ ਸੋਈ ਮਲਕ ਹੋਵੈ। ਪੜੀਐ ਬੂਝੈ ਸੁ ਪ੍ਰਵਾਣ, ਜਿਸ ਸਿਰ ਦਰਗਹਿ ਕਾ ਨਿਸ਼ਾਨ। ਤਨਾ ਸ੍ਰੀ ਮਹਲਾ ਪਹਿਲਾ, ਘਰ ਦੂਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਕਾਲ ਨਾਹੀ ਜੋਗ ਨਾਹੀ, ਨਾਹੀ ਸਤ ਕਾ ਟੱਬ। ਥਾਨ ਅਸ਼ਟ ਜਗ ਪ੍ਰਿਸ਼ਟ ਹੋਏ, ਡੋਬਦਾ ਇਵ ਜਾਗੂ। ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮਿਟੈ ਨਾਨਕ ਪਕੜੈ। ਠੱਗਣ ਕੋ ਸੰਸਾਰ ਆਓ, ਆੜ ਸੀਤੀ ਨਾ ਕੋ ਪਕੜੈ। ਸੂਝਤ ਹੈ ਤਿਨ ਲੋਈ, ਮਗਰ ਪਾਛੈ ਕਛੂ ਨਾ ਸੂਝੈ। ਏਕ ਪਦਮ ਆਲੋਏ, ਖਤਰੀਆ ਕਾ ਧਰਮ ਛੁਡਿਆ। ਮਲੇਸ਼ ਭਿਖਿਆ ਗਏ, ਦ੍ਰਿਸ਼ਟ ਸਭ ਇੱਕ ਵਰਣ ਹੋਏ। ਧਰਮ ਕਾ ਗਤ ਰਹੀ, ਅਸ਼ਟ ਸਾਜ ਸਾਜ ਪੁਰਾਣ। ਸੁਧ ਹੈ ਕ੍ਰਹਿ ਬੀਦ ਵਿਆਸੁ, ਤਿਨ ਨਾਮ ਹਰ ਕੇ ਮੁਕਤ ਨਾਇ। ਕਹਿ ਨਾਨਕ ਦਾਸੁ, ਤਨਾ ਸ੍ਰੀ ਮਹਲਾ ਪਹਿਲਾ। ਆਰਤੀ ਏਕ ਓਅੰਕਾਰ। ਸਤਿਗੁਰ ਪ੍ਰਸਾਦ, ਗਗਨ ਮੈਂ ਦਾਲ ਰਵ, ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਾਂ ਲੋ ਪਵਨ ਚਵਰ ਕਰੈ, ਸਗਲ ਬਨ ਰਾਈ ਫੁੱਲ ਅੰਤ ਜੂਤੀ। ਕੈਸੀ ਆਰਤੀ ਹੋਈ, ਪਵ ਖੰਨਾ ਤੇਰੀ ਆਰਤੀ। ਆਨਹਾ ਦਾ ਸ਼ਬਦ ਵਜਨ ਭੀਤੀ ਰਾਉ, ਸਹਿਤਵ ਨੈਨ ਨੈਨ ਹੈ ਤੋਈ ਨੈਨ। ਸਹਿਤਵ ਨੈਨ ਨੈਨ ਨੈਨ ਨੈਨ ਨੈਨ ਹੈ ਤੋਹੀ। ਤੋਹੇ ਕੋ ਸਹਿਸ ਮੂਰਤ ਨਾਇਕ ਤੋਏ, ਸਹਿਸ ਪਦਮਾਨ ਵਿਮਲਨ ਨਾਇਕ ਪਦਗੰਧ। ਸਹਿਤਵ ਗੰਧ ਵਿੱਚ ਚਲਤ ਮੋਈ, ਸਾਮੈ ਜੋਤ ਜੋਤ ਹੈ ਸੋਏ। ਤੇ ਤੈ ਚਾਨਣ ਸਾਮੈ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਈ। ਜੋਤ ਇਸ ਭਾਵੈ ਸੋ ਆਰਤੀ ਹੋਈ, ਹਾਰ ਚਰਨ ਕਵਲ ਮਕਰੰਦ ਲੂਪਤ। ਅੰਦਿਨ ਮੋਹੇ ਆਏ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ ਕੋ। ਜਾ ਤੇ ਰਹਿਣਾ ਏ ਵਾਸਾ, ਤਨਾ ਸ੍ਰੀ ਮਹਲਾ ਤੀਜਾ। ਘਰ ਦੂਜਾ ਚੌਪਦੀ ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਇਹ ਧਨ ਖੁੱਟ ਨਾਨਕ ਖੁੱਟ ਹੈ ਨਾ ਜਾਏ। ਗੁਰੂ ਪੂਰੈ ਸਤਿਗੁਰੂ ਦੀਆ ਦਿਖਾਈ, ਆਪਨੇ ਸਤਿਗੁਰ ਕੋ ਸਦਬਲ ਜਾਈ। ਗੁਰ ਕਿਰਪਾ ਤੇ ਹਰ ਮਨ ਵਸਾਈ, ਸੇ ਧਨਵੰਤ ਹਰ ਨਾਮ ਲਿਵਲਾਈ। ਗੁਰ ਪੂਰੈ ਹਰ ਧਨ ਪ੍ਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਈ ਰਾਓ।

0: ਸਮਾਣੀ ਏਕ ਚਰਜ ਜਨ ਦੇਖੋ ਭਾਈ ਦੁਦਾ ਮਾਰ ਹਰ ਮਨ ਵਸਾਈ ਨਾਮ ਮੁਲਕ ਨਾ ਪਾਇਆ ਜਾਈ ਗੁਰ ਪ੍ਰਸਾਦ ਵਸੈ ਮਨ ਆਈ ਸਮੈ ਵਸੈ ਪ੍ਰਭ ਏਕੋ ਸੋਈ ਗੁਰਮਤ ਘਟ ਪ੍ਰਗਟ ਹੋਏ ਸਹਿਜੈ ਜਿਨ ਪ੍ਰਭ ਜਾਣ ਪਛਾਣਿਆ ਨਾਨਕ ਨਾਮ ਮਿਲੈ ਮਨ ਮਾਨਿਆ ਧਨਾ ਸ੍ਰੀ ਮਹਲਾ ਤੀਜਾ ਹਰ ਨਾਮ ਧਨ ਨਿਰਮਲ ਅਤ ਅਪਾਰਾ ਗੁਰ ਕੈ ਸ਼ਬਦ ਭਰੀ ਭੰਡਾਰਾ ਨਾਮ ਧਨ
1: ਤੇ ਸਦਾ ਆਨੰਦ ਹੋਵੇ ਦਿਨ ਰਾਤੀ ਪੂਰੇ ਭਾਗ ਪ੍ਰਾਪਤ ਹੋਈ ਰਹਾਓ ਸ਼ਬਦ ਦੀਪਕ ਵਰਤੈ ਦੇ ਲੋਈ ਜੋ ਚਾਖੇ ਸੋ ਨਿਰਮਲ ਹੋਈ ਨਿਰਮਲ ਨਾਮ ਹੋ ਮੈਂ ਮਲ ਧੋਈ ਸਾਚੀ ਭਗਤ ਸਦਾ ਸੁਖ ਹੋਈ ਜਿਨ ਹਰ ਰਸ ਚਾਖਿਆ ਸੋ ਹਰ ਜਨ ਲੋਗ ਤੇ ਸਦਾ ਹਰਖ ਨਾਹੀ ਕਦੇ ਸੋਗ ਆਮ ਮੁਕਤਾ ਵਰਾ ਮੁਕਤ ਕਰਾਵੇ ਹਰ ਨਾਮ ਜਪੈ ਹਰ ਤੇ ਸੁਖ ਪਾਵੇ ਬਿਨ ਸਤਿਗੁਰ ਸਾਮੂਹ ਬਿਲਾਈ ਅੰਧਨ ਦਾਂਜੈ ਸਾਧਨਾ ਪਾਈ ਸਤਿਗੁਰ ਮਿਲੇ ਸਭ ਤ੍ਰਿਸ਼ਨ ਬੁਝਾਈ ਨਾਨਕ ਨਾਮ ਸ਼ਾਨ ਸੁਖ ਪਾਈ ਧਨਾਸਰੀ ਮਹੱਲਾ ਤੀਜਾ ਸਦਾ ਧਨ ਅੰਤਰ ਨਾਮ ਸੰਭਾਲੀ ਜੀ ਜੰਤ ਜਿਨ ਹੈ ਪ੍ਰਤ ਪਾਲੇ ਮੁਕਤ ਪਦਾਰਥ ਤਿਨ ਕੋ ਪਾਏ ਹਰ ਕੈ ਨਾਮ ਰਤੇ ਲਿਵ ਲਾਏ ਗੁਰ ਸੇਵਾ ਤੇ ਹਰ ਨਾਮ ਤਨ ਪਾਵੇ ਅੰਤਰ ਪ੍ਰਗਾਸਰ ਨਾਮ ਤੇ ਆਵੇ ਰਹਾਉ ਇਹੋ ਹਰ ਰੰਗੂੜਾ ਧਨ ਪਿਰ ਹੋਏ ਸ਼ਾਂਤ ਸਿਗਾਰ ਰਾਵੇ ਪ੍ਰਭ ਸੋਏ ਹਉਮੈ ਵਿੱਚ ਪ੍ਰਭ ਕੋਈ ਨਾ ਪਾਏ ਮੂਲੋਂ ਭੁੱਲਾ ਜਨਮ ਗਵਾਏ ਗੁਰ ਤੇ ਸ਼ਾਂਤ ਸਹਿ ਸੁਖ ਬਾਣੀ ਸੇਵਾ ਸਾਚੀ ਨਾਮ ਸਮਾਣੀ ਸ਼ਬਦ ਮਿਲੈ ਪ੍ਰੀਤਮ ਸਦਾ ਧਿਆਈ ਸਾਜ ਨਾਮ ਵਡਿਆਈ ਪਾਈ ਆਪੇ ਕਰਤਾ ਜੁਗ ਜੁਗ ਸੋਈ ਨਦਰ ਕਰੇ ਮੇ ਲਾਭਾ ਹੋਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚਰ ਤੇ ਪ੍ਰਭਾ ਮਿਲਾਏ ਧਨਾਸਰੀ ਮਹੱਲਾ ਤੀਜਾ ਜਗ ਮੈਲਾ ਮੈਲੋ ਹੋਏ ਜਾਈ ਆਵੇ ਜਾਏ ਦੂਜੈ ਲੋ ਭਾਈ ਦੂਜੇ ਭਾਈ ਸਾ ਪਰਜ ਵਿਗੋਈ ਮਨਮੁਖ ਝੋਟਾਂ ਖਾਏ ਆਪਣੀ ਪਤ ਖੋਈ ਗੁਰ ਸੇਵਾ ਤੇ ਜਨ ਨਿਰਮਲ ਹੋਏ ਅੰਤਰ ਨਾਮ ਵਸੈ ਪਤ ਉੱਤਮ ਹੋਏ ਰਹਾਉ ਗੁਰਮੁਖ ਉਬਰੇ ਹਰ ਸਰਣਾਈ ਰਾਮ ਨਾਮ ਰਾਤੇ ਭਗਤ ਦ੍ਰਿੜਾਈ ਭਗਤ ਕਰੇ ਜਨ ਵਡਿਆਈ ਪਾਈ ਸਾਚਰ ਤੇ ਸੁਖ ਸਹਿ ਸਮਾਈ ਸਾਚੇ ਕਾ ਗਾਹਕ ਵਿਰਲਾ ਕੋ ਜਾਣ ਗੁਰ ਕੈ ਸ਼ਬਦ ਆ ਪਛਾਣ ਸਾਚੀ ਰਾਹ ਸਾਚਾ ਵਪਾਰ ਸੋ ਧਨ ਪੁਰਖ ਜਿਸ ਨਾਮ ਪਿਆਰ ਤਿੰਨ ਪ੍ਰਭ ਸਾਚਾ ਇੱਕ ਸਚ ਲਾਈ ਊਤਮ ਬਾਣੀ ਸ਼ਬਦ ਸੁਣਾਈ ਪ੍ਰਭ ਸਾਚੇ ਕੇ ਸਾਚੇ ਕਾਰ ਨਾਨਕ ਨਾਮ ਸਵਾਰਨ ਹਾਰ ਧਨਾਸਰੀ ਮਹੱਲਾ ਤੀਜਾ ਜੋ ਹਰ ਸੇਵੈ ਤਿਨ ਵੱਲ ਜਾਉ ਤਿਨ ਹਿਰਦੈ ਸਾਚ ਸੱਚਾ ਮੁਖ ਨਾਉ ਸਾਚੋ ਸਾਚ ਸੰਭਾਲੋ ਦੁਖ ਜਾਏ ਸਾਚੈ ਸ਼ਬਦ ਵਸੈ ਮਨ ਆਏ ਗੁਰਬਾਣੀ ਸੁਣ ਮੈਲ ਗਵਾਈ ਸਹਿਜੇ ਹਰ ਨਾਮ ਮਨ ਵਸਾਏ ਰਹਾਉ ਕੂੜ ਕੁਸਤ ਤ੍ਰਿਸ਼ਨਾਗਨ ਬੁਝਾਈ ਅੰਤਰ ਸ਼ਾਂਤ ਸਹਿ ਸੁਖ ਪਾਏ ਗੁਰ ਕੈ ਭਾਣੈ ਚੱਲੇ ਤਾਂ ਵਜਾਏ ਸਾਚ ਮਹਿਲ ਪਾਏ ਹਰ ਗੁਣ ਗਾਏ ਨਾ ਸ਼ਬਦ ਬੂਝੈ ਨਾ ਜਾਣੈ ਬਾਣੀ ਮਨਮੁਖ ਅੰਧੇ ਦੁਖ ਵਿਹਾਣੀ ਸਤਿਗੁਰੂ ਭੇਟੀ ਤਾਂ ਸੁਖ ਪਾਏ ਹੋਮੈ ਵਿੱਚੋਂ ਠਾਕ ਰਹਾਏ ਕਿਸ ਨੂੰ ਕਹੀਏ ਦਾਤਾ ਇੱਕ ਸੋਏ ਕਿਰਪਾ ਕਰੇ ਸ਼ਬਦ ਮਿਲਾਵਾ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਭਾਵਾ ਧਨਾਸਰੀ ਮਹੱਲਾ ਤੀਜਾ ਮਨ ਮਰੈ ਧਾਤ ਮਰ ਜਾਏ ਬਿਨ ਮਨ ਮੋਏ ਕੈਸੇ ਹਰ ਪਾਏ ਇਹ ਮਨ ਮਰੈ ਦਾਰੂ ਜਾਣੈ ਕੋਈ, ਮਨ ਸ਼ਬਦ ਮਰੈ ਬੂਝੈ ਜਨ ਸੋਏ, ਜਿਸ ਨੂੰ ਬਖਸ਼ੇ ਹਰ ਦੇ ਵਡਿਆਈ, ਗੁਰ ਪ੍ਰਸਾਦ ਵਸੈ ਮਨ ਆਈ ਰਹਾਉ, ਗੁਰਮੁਖ ਕਰਣੀ ਕਾਰ ਕਮਾਵੈ, ਤਾਂ ਇਸ ਮਨ ਕੀ ਸੋਝੀ ਪਾਵੈ, ਮਨ ਮੈਂ ਮਤ ਮੈਂ ਗਲ ਮਿਕਦਾਰ, ਗੁਰ ਅੰਕਸ ਮਾਰ ਜਿਵਾ ਲਣਹਾਰ, ਮਨ ਅਸਾਧ ਸਾਧੈ ਜਨ ਕੋਈ, ਅਚਰ ਚਰੈ ਤਾਂ ਨਿਰਮਲ ਹੋਈ, ਗੁਰਮੁਖ ਇਹ ਮਨ ਲਿਆ ਸਵਾਰ, ਹੋਮੈ ਵਿੱਚ ਹੋਂ ਤਜੈ ਵਿਕਾਰ, ਜੋ ਤੁਨ ਰੱਖੇ ਉਨ ਮੇਲ ਮਿਲਾਏ, ਕਦੇ ਨਾ ਵਿਛੜੈ ਸ਼ਬਦ ਸਮਾਏ, ਆਪਣੀ ਕਲਾ ਆਪੇ ਪ੍ਰਭ ਜਾਣੈ, ਨਾਨਕ ਗੁਰਮੁਖ ਨਾਮ ਪਛਾਣੈ, ਧਨਾਸਰੀ ਮਹੱਲਾ ਤੀਜਾ, ਕਾਚਾ ਧਨ ਸੰਚੈ ਮੂਰ ਗਵਾਰ, ਮਨ ਮੁਖ ਭੂਲੇ ਅੰਧ ਗਵਾਰ, ਵਿਖਿਆ ਕੈ ਤਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ, ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੈ ਜਾਏ ਰਹਾਉ, ਮਨ ਮੁਖ ਭੂਲੇ ਸਭ ਮਰੈ ਗਵਾਰ, ਭਵ ਜਲ ਡੂਬੇ ਨਾ ਉਰਵਾਰ ਨਾ ਪਾਰ, ਸਤਿਗੁਰ ਭੇਟੇ ਪੂਰੈ ਭਾਗ, ਸਾਚ ਰਤੇ ਅਹਿਨਸ ਬੈਰਾਗ, ਚੌਂ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰੈ ਭਾਗ ਹਰ ਨਾਮ ਸਮਾਣੀ, ਸਿੱਧ ਸਾਧਕ ਤਰਸੈ ਸਭ ਲੋਏ, ਪੂਰੈ ਭਾਗ ਪ੍ਰਾਪਤ ਹੋਏ, ਸਭ ਕੇ ਸਾਚਾ ਸਾਚਾ ਹੈ ਸੋਏ, ਊਤਮ ਬ੍ਰਹਮ ਪਛਾਣੈ ਕੋਏ, ਸੱਚ ਸਾਚਾ ਸੱਚ ਆਪ ਦ੍ਰਿੜਾਏ, ਨਾਨਕ ਆਪੇ ਵੇਖੈ ਆਪੇ ਸਜ ਲਾਏ, ਧਨਾਸਰੀ ਮਹੱਲਾ ਤੀਜਾ, ਨਾਵੈ ਕੀ ਕੀਮਤ ਮਿਤ ਕਹੀ ਨਾ ਜਾਏ, ਸੇ ਜਨ ਧਨ ਜਿਨ ਇੱਕ ਨਾਮ ਲਿਵ ਲਾਏ।

ਗੁਰਮੁਖ ਪਾਏ ਰਹਾਉ। ਹਮ ਮੂਰਖ ਮੂਰਖ ਮਨ ਮਾਏ, ਹੋਮੈ ਵੀ ਸਵਕਾਰ ਕਮਾਏ। ਗੁਰ ਪ੍ਰਸਾਦੀ ਹੋਮੈ ਜਾਏ, ਆਪੇ ਬਖਸੇ ਲਏ ਮਿਲਾਏ। ਵਿਖਿਆ ਕਾ ਤਨ ਬਹੁਤ ਅਭਿਮਾਨ, ਅਹੰਕਾਰ ਡੁਬੈ ਨਾ ਪਾਵੈ ਮਾਨ। ਆਪ ਛੋੜ ਸਦਾ ਸੁਖੋਏ, ਗੁਰਮਤ ਸਾ ਲਾਹੀ ਸਜ ਸੋਏ। ਆਪੇ ਸਾਜੇ ਕਰਤਾ ਸੋਏ, ਤਿਸ ਬਿਨ ਦੂਜਾ ਅਵਰ ਨਾ ਕੋਏ। ਜੇ ਸਚ ਲਾਏ ਸੋਈ ਲਾਗੈ, ਨਾਨਕ ਨਾਮ ਸਦਾ ਸੁਖਾਗੈ। ਰਾਗ ਧਨਾਸਰੀ ਮਹੱਲਾ ਤੀਜਾ ਘਰ ਚੌਥਾ, ਇੱਕ ਓਅੰਕਾਰ ਸਤਿਗੁਰੂ ਪ੍ਰਸਾਦ। ਹਮ ਭੀਖਕ ਪੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ ਸਦਾ।

ਜਾਨਾ ਧਨਾਸਰੀ ਮਹੱਲਾ ਪੰਜਵਾਂ ਲਵੈ ਨਾ ਲਾਗਨ ਕੋ ਹੈ ਕਛੂਐ ਜਾ ਕੋ ਫਿਰ ਇਹੋ ਤਾਵੈ ਜਾ ਕੋ ਗੁਰਦੀਨ ਨੋ ਇਹੋ ਅੰਮ੍ਰਿਤ ਤਿਸ ਹੀ ਕੋ ਬਣਿ ਆਵੈ ਜਾ ਕੋ ਆਇਓ ਇਹ ਕਰਸਾ ਖਾਨ ਪਾਨ ਆਨ ਨਹੀਂ ਖੁਦਿਆ।

ਨਾ ਜਾਈ। ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ। ਜਾ ਕੋ ਦਇਆ ਕਰੀ ਮੇਰੇ ਠਾਕੁਰ, ਤਿਨ ਗੁਰਹਿ ਕਮਾਨੋ ਮੰਤਾ। ਦੀਨ ਦੇ

ਬਾਲ ਗੋਪਾਲਾ ਧਨਾਸਰੀ ਮਹੱਲਾ ਪੰਜਵਾਂ ਬਾਰ ਜਾਓ ਗੁਰ ਆਪਣੇ ਉਪਰ ਜਿਨ ਹਰ ਹਰ ਨਾਮ ਦ੍ਰਿੜਾਇਆ ਮਹਾਂ ਉਦਿਆਨ ਅੰਧਕਾਰ ਮੈਂ ਜਿਨ ਸੀਧਾ ਮਾਰਗ ਦਿਖਾਇਆ ਹਮਰੇ ਪ੍ਰਾਨ ਗੋਪਾਲ ਗੋਬਿੰਦ ਈਹਾਂ ਊਹਾਂ ਸਰਬ ਥੋ ਕੀ ਜਿਸ ਹੈ ਹਮਾਰੀ ਚਿੰਦ ਰਹਾਉ ਜਾ ਕੈ ਸਿਮਰਨ ਸਰਬ ਨਿਧਾਨਾ ਮਾਨ ਮਹਤ ਪਤ ਪੂਰੀ ਨਾਮ ਲੈਤ ਕੋਟ ਅਗਨਾਸੇ ਭਗਤ ਬਾਂਛੈ ਸਭ ਧੂਰੀ ਸਰਬ ਮਨੋਰਥ ਜੇ ਕੋ ਚਾਹੈ ਸੇਵੈ ਏਕ ਨਿਧਾਨਾ ਪਾਰ ਬ੍ਰਹਮ ਅਪਰੰਪਰ ਸਵਾਮੀ ਸਿਮਰਤ ਪਾਰ ਪਰਾਨਾ ਸ਼ੀਤਲ ਸ਼ਾਂਤ ਮਹਾਂ ਸੁਖ ਪਾਇਆ ਸੰਤ ਸੰਗ ਰਹੇ ਓਲਾ ਹਰ ਤਨ ਸੰਚਨ ਹਰ ਨਾਮ ਭੋਜਨ ਇਹੋ ਨਾਨਕ ਕੀਨੋ ਚੋਲਾ ਧਨਾਸਰੀ ਮਹੱਲਾ ਪੰਜਵਾਂ ਜੇ ਕਰਨੀ ਹੋਵੈ ਸ਼ਰਮਿੰਦਾ ਇਹਾ ਕਮਾਨੀ ਰੀਤ ਸੰਤ ਕੇ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜੀ ਵਿਪਰੀਤ ਮਾਇਆ ਮੋਹ ਭੁੱਲ ਅਵਰਾ ਹੀਤ ਹਰ ਚੰਦੌਰੀ ਬਨ ਹਰ ਪਾਤਰੇ ਇਹ ਤੁਹਾਰੋ ਬੀਤ ਰਹਾਉ ਚੰਦਨ ਲੇਪ ਹੋਤ ਦੇ ਕੋ ਸੁਗਰਤ ਭਸਮ ਸੰਗੀਤ ਅੰਮ੍ਰਿਤ ਸੰਗ ਨਾਹੇ ਰੁਚਿਆਵਤ ਵਿਖੇ ਠਗੌਰੀ ਪ੍ਰੀਤ ਉਤਮ ਸੰਤ ਭਲੇ ਸੰਜੋਗੀ ਇਸ ਯੁਗ ਮੈਂ ਪਵਿੱਤ ਪੁਨੀਤ ਜਾਤ ਅਕਾਰਥ ਜਨਮ ਪਦਾਰਥ ਕਾਚ ਬਾਦ ਰਹਿ ਜੀਤ ਜਨਮ ਜਨਮ ਕੇ ਕਿਲਬਖ ਦੁਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੀਤ ਸਾਧ ਸੰਗਨ ਦੁਖ ਤੇ ਨਿਕਸਿਓ ਨਾਨਕ ਏਕ ਪ੍ਰੀਤ ਧਨਾਸਰੀ ਮਹੱਲਾ ਪੰਜਵਾਂ ਪਾਣੀ ਪੱਖਾ ਪੀਸੋ ਸੰਤਾਗੈ ਗੁਣ ਗੋਬਿੰਦ ਜਸ ਗਾਈ ਸਾਧ ਸਾਸਮਨ ਨਾਮ ਸਮਾਰੈ ਇਹੋ ਬਿਸਰਾਮ ਤੁਮ ਪਾਈ ਇਹੋ ਬਿਸਰਾਮ ਨਿਧ ਪਾਈ ਤੁਮ ਕਰੋ ਦਇਆ ਮੇਰੇ ਸਾਈ ਐਸੀ ਮਤ ਦੀ ਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਈ ਰਹਾਉ ਤੁਮਰੀ ਕਿਰਪਾ ਤੇ ਮੋਹ ਮਨ ਛੂਟੈ ਬਿਨਸ ਜਾਏ ਪਰਮਾਈ ਆਨੰਦ ਰੂਪ ਰਵਿਓ ਸਭ ਮਦੇ ਜਤ ਕਤ ਪੇਖੋ ਜਾਈ ਤੁਮ ਦਇਆਲ ਕਿਰਪਾਲ ਕਿਰਪਾ ਨਿਧ ਪਤਤ ਪਾਵਨ ਗੁਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕਹਿ ਮਨ ਭਾਈ ਨਾਮ ਜਪਤ ਤ੍ਰਿਸ਼ਨਾ ਸਾ ਬੂਜੀ ਹੈ ਨਾਨਕ ਤ੍ਰਿਪਤਾ ਖਾਈ ਧਨਾਸਰੀ ਮਹੱਲਾ ਪੰਜਵਾਂ ਜਿਨ ਕੀਨੇ ਬਸ ਆਪਣੇ ਤ੍ਰੈ ਗੁਣ ਭਵਨ ਚਤੁਰ ਸੰਸਾਰਾ ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੋ ਜੰਤ ਵਿਚਾਰਾ ਪ੍ਰਭ ਕੀ ਓਟ ਗਹੀ ਤੋਂ ਛੂਟੇ ਸਾਧ ਪ੍ਰਸਾਦ ਹਰ ਹਰ ਹਰ ਗਾਏ ਵਿਖੇ ਬਿਆਹ ਤਬ ਹੂਟੋ ਰਹਾਉ ਨੈ ਸੁਣੀਐ ਨੈ ਮੁਖ ਤੇ ਬਗੀਐ ਨੈ ਮੋਹੈ ਉਹ ਡੀਠੀ ਐਸੀ ਠਗੋਰੀ ਪਾਈ ਭੁਲਾਵੈ ਮਨ ਸਭ ਕਹਿ ਲਾਗੈ ਮਿੱਠੀ ਮਾਏ ਬਾਪੂਤ ਹਿਤ ਭਰਾਤਾ ਹੁਣ ਘਰ ਘਰ ਮਿਲਿਓ ਦੂਆ ਕਿਸ ਹੀ ਬਾਦ ਘਾਟ ਕਿਸ ਹੀ ਪੈ ਸਗਲੇ ਲਰ ਲਰ ਮੂਆ ਹੋਂ ਬਲਿਹਾਰੀ ਸਤਿਗੁਰੇ ਆਪਣੇ ਜਿਨ ਇਹੋ ਚਲ ਦਿਖਾਇਆ ਗੂਜੀ ਭਾਹੀ ਜਲੈ ਸੰਸਾਰਾ ਭਗਤ ਨ ਵਿਆਪੈ ਮਾਇਆ ਸੰਤ ਪ੍ਰਸਾਦ ਮਹਾਂ ਸੁਖ ਪਾਇਆ ਸਗਲੇ ਬੰਧਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਧਨਾਸਰੀ ਮਹੱਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾ ਇੱਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਥਾਰੇ ਜਿਹਵਾ ਏ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੂ ਅੰਤ ਨ ਕਿਨਹੀ ਲਹੀਐ ਰਹਾਉ ਕੋਟ ਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਓ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰਾਖੋ ਰਾਖਨ ਹਾਰ ਦਿਆਲਾ ਨਾਨਕ ਘਰ ਕੀ ਗੋਲੇ ਧਨਾਸਰੀ ਮਹੱਲਾ ਪੰਜਵਾਂ ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ ਕਹੂ ਨਾ ਭੀਜੈ ਸੰਜਮ ਸੁਆਮੀ ਬੋਲ ਹੈ ਮੀਠੇ ਬੈਨ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਬਹੁ ਪ੍ਰਕਾਰ ਖੋਜੈ ਸਭ ਤਾਕੂ ਬਿਖਮ ਨ ਜਾਈ ਲੈਨ ਰਹਾਉ ਜਾਪ ਤਾਪ ਭ੍ਰਮਣ ਵਸੁਦਾ ਕਰ ਉਰਦ ਤਾਪ ਲੈ ਗੈਨ ਇਹ ਬਿਦਨੈ ਪਤਿਆਨੂ ਠਾਕੁਰ ਜੋਗ ਜੁਗਤ ਕਰ ਜੈਨ ਅੰਮ੍ਰਿਤ ਨਾਮ ਨਿਰਮੋਲਕ ਹਰ ਜਸ ਤਿਨ ਪਾਇਓ ਜਿਸ ਕਿਰਪੈਨ ਸਾਧ ਸੰਗ ਰੰਗ ਪ੍ਰਭੇਟੇ ਨਾਨਕ ਸੁਖ ਜਨ ਰੈਨ ਧਨਾਸਰੀ ਮਹੱਲਾ ਪੰਜਵਾਂ
बंधन ते छुटकावे प्रभु मिलावे हर हर नाम सुनावे अस्थिर करे ने चले एव मनुआ बोहर न कतहू धावे है को ऐसो हमरा मीत सगल समग्री जियो हियो दियो अरपो अपनो चीत रहाओ पर तन पर तन पर की निंदा इन स्यों प्रीत न लागे संत संग संत संपाखन हर कीर्तन मन जागे गुण निधान दयाल पुरख प्रभ सर्व सुख दयाला मांगे दान नाम तेरो नानक ज्यो माता बाल गोपाला तनासरी महला पंजवा हर हर लीने संतो बार हर के दास की चितवै बुरियाई तिस ही को फिर मार रहाओ जन काव सहाई हुआ निंदक भागे हार भ्रमत भ्रमत उहां ही मुए बहुड़ गृह न मझार नानक शरण पर।

ਲਾ ਪੰਜਵਾ ਅਬ ਹਰ ਰਾਖਨ ਹਾਰ ਚਿਤਾਰਿਆ ਪਤਤ ਪੁਨੀਤ ਕੀਏ ਖਿਨ ਪੀਤਰ ਸਗਲਾ ਰੋਗ ਬੇਦਾਰਿਆ ਰਹਾਉ ਗੋਸ਼ਟ ਭਈ ਸਾਧਕੈ ਸੰਗਮ ਕਾਮ ਕ੍ਰੋਧ ਲੋਭ ਮਾਰਿਆ ਸਿਮਰ ਸਿਮਰ ਪੂਰਨ ਨਾਰਾਇਣ ਸੰਗੇ ਸਗਲੇ ਤਾਰਿਆ ਔਖਦ ਮੰਤਰ ਮੂਲ ਮਨ ਏਕੈ ਮਨ ਵਿਸਵਾਸ ਪ੍ਰਭ ਧਾਰਿਆ ਚਰਨ ਰੇਨ ਬਾਂਛੈ ਨਿਤ ਨਾਨਕ ਪੁਨਹੈ ਪੁਨਹੈ ਬਲਿਹਾਰਿਆ ਧਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੋ ਰਾਮ ਸਿਉ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੋਕਾ ਕਾਟਿਆ ਖੇਤ ਰਹਾਉ ਹਾਥ ਦੇ ਰਾਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੋਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਪਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਧਨਾਸਰੀ ਮਹੱਲਾ ਪੰਜਵਾਂ।

ਪੰਚ ਦੂਤ ਸੰਗ ਮਹਾ ਅਸਾਦ ਜੀ ਜਹਾਨ ਪ੍ਰਾਨ ਤਨ ਤੇਰਾ ਨਾਨਕ ਜਾਨ ਸਦਾ ਹਰ ਨੇਰਾ ਧਨਾਸਰੀ ਮਹੱਲਾ ਪੰਜਵਾਂ ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ ਤਰਨ ਤਾਰਨ ਹਰ ਨਿਦ ਦੁਖ ਨ ਸਕੈ ਬਿਆਪ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਸ਼ਨਾ ਸੁਜੈ ਇਹ ਜਤਨ ਕਾਟ ਕਲ ਕਾਲ ਰਹਾਉ ਆਦ ਅੰਤ ਦਯਾਲ ਪੂਰਨ ਤਿਸ ਬਿਨਾ ਨਹੀਂ ਕੋਏ ਜਨਮ ਮਰਨ ਨਿਵਾਰ ਹਰ ਜਪ ਸਿਮਰ ਸਵਾਮੀ ਸੋਏ ਵੇਦ ਸਿਮਰਤ ਕਥੈ ਸਾਸਤ ਭਗਤ ਕਰੈ ਵਿਚਾਰ ਮੁਕਤ ਪਾਈਐ ਸਾਧ ਸੰਗਤ ਬਿਨਸ ਜਾਏ ਅੰਧਾਰ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਤਾਣ ਮਾਣ ਦਿਵਾਣ ਸਾਚਾ ਨਾਨਕ ਕੀ ਪ੍ਰਭ ਟੇਕ ਧਨਾਸਰੀ ਮਹੱਲਾ ਪੰਜਵਾਂ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੇ ਗੁਰ ਸਮਝਾਇਆ ਆਨ ਸਗਲ ਬਿਦ ਕਾਮ ਨਾ ਆਵੈ ਹਰ ਹਰ ਨਾਮ ਤੇ ਆਇਆ ਤਾਤੇ ਮੋਹੇ ਧਾਰੀ ਓਟ ਗੋਪਾਲ ਸਰਨ ਪਰਿਓ ਪੂਰਨ ਪਰਮੇਸ਼ਰ ਬਿਨਸੇ ਸਗਲ ਜੰਜਾਲ ਰਹਾਓ ਸੁਰਗ ਮਿਰਤ ਪਿਆਲ ਭੂਮੰਡਲ ਸਗਲ ਵਿਆਪੇ ਮਾਏ ਜੀ ਉਧਾਰਨ ਸਭ ਕੁਲ ਤਾਰਨ ਹਰ ਹਰ

ਥਾ ਦਾਤ ਪਿਆਰੀ ਵਿਸਰਿਆ ਦਤਾਰਾ ਜਾਣੈ ਨਾਹੀ ਮਰਨ ਵਿਚਾਰਾ ਵਸਤ ਪਰਾਈ ਕੋ ਉਠ ਰੋਵੈ ਕਰਮ ਧਰਮ ਸਗਲਾ ਈ ਖੋਵੈ ਹੁਕਮ ਨ ਬੂਝੈ ਆਵਣ ਜਾਣੇ ਪਾਪ ਕਰੈ ਤਾਂ ਪਛੋਤਾਣੇ

ਨਿਰੰਕਾਰ ਰਹਾਉ ਸਾਧਕੀ ਸੋਭਾ ਆਤਮ ਸਕੀਨੀ ਸੰਤ ਵਡਾਈ ਹਰ ਜਸ ਚੀਨੀ ਆਨੰਦ ਸੰਤਨ ਕਹਿ ਭਗਤ ਗੋਬਿੰਦ ਸੂਖ ਸੰਤਨ ਕਹਿ ਬਿਨਸੀ ਚਿੰਦ ਜੈ ਸਾਧ ਸੰਤਨ ਹੋਵੈ ਇਕੱਤਰ ਤੈ ਹਰ ਜਸ ਗਾਵੈ ਨਾਦ ਕਵਿਤ ਸਾਧ ਸਭਾ ਮੈਂ ਆਨੰਦ ਬਿਸਰਾਮ ਉਨ ਸੰਗ ਪਾਏ ਸੋ ਉਨ ਸੰਗ ਸੋ ਪਾਏ ਜਿਸ ਮਸਤਕ ਰਾਮ ਦੋਏ ਕਰ ਜੋੜ ਕਰੀ ਅਰਦਾਸ ਚਰਨ ਪਖਾਰ ਕਹਾਂ ਗੁਣਤਾਸ ਪ੍ਰਭ ਦਇਆਲ ਕਿਰਪਾਲ ਹਜ਼ੂਰ ਨਾਨਕ ਜੀਵੈ ਸੰਤਾਂ ਧੂਰ ਧਨਾਸਰੀ ਮਹੱਲਾ ਪੰਜਵਾਂ ਸੋ ਕਤ ਡਰੈ ਜੇ ਖਸਮ ਸਮਾਰੈ ਡਰ ਡਰ ਬੱਚੇ ਮਨ ਮੁਖ ਵਿਚਾਰੇ ਰਹਾਉ ਸਿਰ ਉਪਰ ਮਾਤ ਪਿਤਾ ਗੁਰਦੇਵ ਸਫਲ ਮੂਰਤ ਜਾਗੀ ਨਿਰਮਲ ਸੇਵ ਏਕ ਨਿਰੰਜਨ ਜਾਗੀ ਰਾਸ ਮਿਲ ਸਾਧ ਸੰਗਤ ਹੋਵਤ ਪ੍ਰਗਾਸ ਜੀਅਨ ਕਾ ਦਾਤਾ ਪੂਰਨ ਸਭ ਠਾਇ ਕੋਟ ਕਲੇਸ਼ ਮਿਟੈ ਹਰ ਨਾਇ ਜਨਮ ਮਰਨ ਸਗਲਾ ਦੁਖ ਨਾਸੈ ਗੁਰਮੁਖ ਜਾ ਕੇ ਮਨ ਤਨ ਵਸੈ ਜਿਸ ਨੂੰ ਆਪ ਲਏ ਲੜਲਾਏ ਦਰਗਹਿ ਮਿਲੈ ਤੇ ਸਹੀ ਜਾਏ ਸੇਈ ਭਗਤ ਜੇ ਸਾਚੇ ਬਾਣੇ ਜਮ ਕਾਲ ਤੇ ਭਏ ਨਿਕਾਣੇ ਸਾਚਾ ਸਾਹਿਬ ਸੱਚ ਦਰਬਾਰ ਕੀਮਤ ਕੌਣ ਕਹਿ ਵਿਚਾਰ ਘਟ ਘਟ ਅੰਤਰ ਸਗਲ ਆਧਾਰ ਨਾਨਕ ਜਾਚੈ ਸੰਤ ਰਿਣਾਰ ਧਨਾਸਰੀ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਜਨ ਕੋ ਪ੍ਰਭ ਆਪਣੇ ਕਾ ਤਾਣ ਜੋ ਤੂੰ ਕਰੈ ਕਰਾਵੈ ਸੁਆਮੀ ਸਾ ਮਸਲਤ ਪ੍ਰਵਾਨ ਰਹਾਉ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਪਾਲ ਗੁਣ ਸਾਖੀ ਚਰਨ ਸਰਨ ਨਾਨਕ ਦਾਸ ਹਰ ਹਰ ਸੰਤੀ ਇਹ ਬਿਧ ਜਾਤੀ ਧਨਾਸਰੀ ਮਹੱਲਾ ਪੰਜਵਾਂ ਸਗਲ ਮਨੋਰਥ ਪ੍ਰਭ ਤੇ ਪਾਏ ਕੰਠ ਲਾਏ ਗੁਰ ਰਾਖੇ ਸੰਸਾਰ ਸਾਗਰ ਮੈਂ ਜਲ ਨਾ ਦੀਨੇ ਕਿਨੈ ਨਾ ਦੁਤਰ ਭਾਖੇ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸੁਆਮੀ ਕੀ ਸੋਭਾ ਆਨੰਦ ਸਦਾ ਉਲਾਸ ਰਹਾਉ ਚਰਨ ਸਰਨ ਪੂਰਨ ਪਰਮੇਸ਼ਰ ਅੰਤਰ ਜਾਮੀ ਸਾਖਿਓ ਜਾਨ ਬੂਝ ਆਪਣਾ ਕੀਓ ਨਾਨਕ ਭਗਤਨ ਕਾ ਅੰਕੁਰ ਰਾਖਿਓ ਧਨਾਸਰੀ ਮਹੱਲਾ ਪੰਜਵਾਂ ਜੈ ਜੈ ਪੇਖੋ ਤਹਿ ਹਜੂਰ ਦੂਰ ਕਤਹੋ ਨਾ ਜਾਈ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁਖ ਭਨੀਐ ਰਹਾਉ ਪ੍ਰਤਪਾਲੈ ਅਪਿਆਉ ਦੇ ਕਛ ਊਨ ਨਾ ਹੋਈ ਸਾਧ ਸਾਧ ਸੰਭਾਲਤਾ ਮੇਰਾ ਪ੍ਰਭ ਸੋਈ ਅਛਲ ਅਛੇਦ ਅਪਾਰ ਪ੍ਰਭ ਊਚਾ ਜਾਕਾ ਰੂਪ ਜਪ ਜਪ ਕਰੈ ਆਨੰਦ ਜਨ ਅਚਰਜ ਅਨੂਪ ਸਾਮਤ ਦੇਹੋ ਦਇਆਲ ਪ੍ਰਭ ਜਿਤ ਤੁਮੈ ਅਰਾਧਾ ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਦਾ ਧਨਾਸਰੀ ਮਹੱਲਾ ਪੰਜਵਾਂ ਜਿਨ ਤੁਮ ਭੇਜੇ ਤੁਮੈ ਤਿਨਹਿ ਬੁਲਾਏ ਸੁਖ ਸਹਿ ਸੇਤੀ ਘਰੇ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਹਚਲ ਰਾਜ ਕਮਾਓ ਤੁਮ ਘਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰ ਆਪ ਨਿਵਾਰੇ ਅਪਦਾ ਭਈ ਬਤੀਤ ਰਹਾਉ ਪ੍ਰਗਟ ਕੀਨੇ ਪ੍ਰਭ ਕਰਨੈ ਹਾਰੇ ਨਾਸਨ ਭਾਜਨ ਥਾਕੇ ਘਰ ਮੰਗਲ ਵਾਜੈ ਨਿਤ ਵਾਜੇ ਆਪਣੇ ਖਸਮ ਨਿਵਾਜੇ ਅਸਥਿਰ ਰਹੋ ਡੋਲੋ ਮਤ ਕਵਹੂ ਗੁਰ ਕੈ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਊਜਲ ਦਰਬਾਰ ਜਿਨ ਕੇ ਜੀਤ ਨਹੀਂ ਫੇਰੇ ਆਪੇ ਭਇਆ ਸਹਾਇ ਅਚਰਜ ਕੀਆ ਕਰਨੈ ਹਾਰੈ ਨਾਨਕ ਸੱਚ ਵਡਿਆਈ ਧਨਾਸਰੀ ਮਹੱਲਾ ਪੰਜਵਾਂ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਨਹੋ

ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ ਧਨਾਸਰੀ ਮਹੱਲਾ ਪੰਜਵਾਂ ਆਪਣੀ ਉਕਤ ਖਿਲਾਵੈ ਭੋਜਨ ਆਪਣੀ ਉਕਤ ਖਿਲਾਵੈ ਸਰਬ ਸੁਖ ਭੋਗ ਰਸ ਦੇਵੈ ਮਨ ਹੀ ਨਾਲ ਸਮਾਵੈ ਹਮਰੇ ਪਿਤਾ ਗੋਪਾਲ ਦਇਆਲ ਜਿਉਂ ਰਾਖੈ ਮਹਤਾਰੀ ਬਾਰਕੋ ਤੈਸੇ ਹੀ ਪ੍ਰਪਾਲ ਰਹਾਉ ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਸੇਵਾ ਧਨਾਸਰੀ ਮਹੱਲਾ ਪੰਜਵਾਂ ਸੰਤ ਕਿਰਪਾਲ ਦਇਆਲ ਦਮੋਦਰ ਕਾਮ ਕ੍ਰੋਧ ਵਿਖ ਜਾਰੇ ਰਾਜ ਮਾਲ ਜੋ ਬਨ ਤਨ ਜੀਅਰਾ ਇਨ ਉਪਰ ਲੈ ਬਾਰੇ ਮਨ ਤਨ ਰਾਮ ਨਾਮ ਹਿਤਕਾਰੇ ਸੂਖ ਸਹਿਜ ਆਨੰਦ ਮੰਗਲ ਸਹਿਤ ਭਵ ਨਿਧ ਪਾਰ ਉਤਾਰੇ ਰਹਾਉ ਧਨ ਸੋ ਥਾਨ ਧਨ ਓਏ ਭਵਨਾ ਜਾ ਮਹਿ ਸੰਤ ਬਸਾਰੇ ਜਨ ਨਾਨਕੇ ਸਰਦਾ ਪੂਰੋ ਠਾਕੁਰ ਭਗਤ ਤੇਰੇ ਨਮਸਕਾਰੇ ਧਨਾਸਰੀ ਮਹੱਲਾ ਪੰਜਵਾਂ ਛਡਾਏ ਲਿਓ ਮਹਾਂਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨ ਮੰਥਾ ਬਿਨਸ ਨ ਕਤਹੂ ਜਾਤ ਸਤਿਗੁਰ

ਨਾਨਕ ਚਰਨ ਗਏ ਪ੍ਰਭ ਆਪਣੇ, ਸੁਖ ਪਾਇਓ ਦਿਨ ਰਾਤ। ਧਨਾਸਰੀ ਮਹੱਲਾ ਪੰਜਵਾਂ। ਪਰ ਹਰਨਾ ਲੋਭ ਝੂਠ ਨਿੰਦ, ਇਹ ਵੀ ਕਰਤ ਗੁਦਾਰੀ। ਮ੍ਰਿਗ ਤਿਸਨਾ ਆਸ ਮਿਥਿਆ ਮਿੱਠੀ, ਇਹ ਟੇਕ ਮਨ ਹੈ ਸਾਧਾਰੀ। ਸਾਗਤ ਕੀ ਅਵਰਧਾ ਜਾਏ ਬਿਰਥਾਰੀ, ਜੈਸੇ ਕਾਗਤ ਕੇ ਭਾਰ ਮੂਸਾ। ਤੂ ਗਵਾਵਤ ਕਾਮ ਨਹੀਂ ਗਵਾਰੀ ਰਹਾਉ, ਕਰ ਕਿਰਪਾ ਪਾਰ ਬ੍ਰਹਮ ਸਵਾਮੀ, ਇਹ ਬੰਧਨ ਛੁਟਕਾਰੀ। ਬੂਡਤ ਅੰਧ ਨਾਨਕ ਪ੍ਰਭ ਕਾਢਤ, ਸਾਧ ਜਨਾ ਸੰਗਾਰੀ। ਧਨਾਸਰੀ ਮਹੱਲਾ ਪੰਜਵਾਂ। ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਸੀਤਲ ਤਨ ਮਨ ਛਾਤੀ। ਰੂਪ ਰੰਗ ਸੂਗ ਧਨ ਜੀ ਕਾ, ਪਾਰ ਬ੍ਰਹਮੋ ਰਹਿ ਜਾਤੀ। ਰਸਨਾ ਰਾਮ ਰਸਾਇਣ ਮਾਤੇ,

ਨਾਨਕ ਹਰ ਰਾਖੀ ਪਾਤੀ ਧਨਾਸਰੀ ਮਹੱਲਾ ਪੰਜਵਾਂ ਦੂਤ ਦੁਸ਼ਮਣ ਸਭ ਤੁਝਤੇ ਨਿਵਰ ਹੈ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ

ਸਦਾ ਸਦਾ ਹਰ ਜਾਪ ਧਨਾਸਰੀ ਮਹੱਲਾ ਪੰਜਵਾਂ ਚਤੁਰ ਦਿਸਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਠਾ ਕਵ ਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮਿਟੇ ਦਇਆਲ ਪੁਰਖ ਬਖਸੰਦ ਰਹਾਓ ਜੋ

ਸੱਚ ਹੋਵੇ ਧਨਾਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰੱਖ ਹੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ

ਪੂਰਨ ਪੈਜ ਰਖਾਈ ਧਨਾਸਰੀ ਮਹੱਲਾ ਪੰਜਵਾਂ ਜਿਸ ਕੋ ਬਿਸਰੈ ਪ੍ਰਾਨ ਪਤ ਦਾਤਾ ਸੋਈ ਗਨਹੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸ਼ੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾਉ ਜੈ ਜੈ ਪੇਖੋ ਤਹਿ ਨਾਰਾਇਣ ਸਗਲ ਘਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਧਨਾਸਰੀ ਮਹੱਲਾ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਾਲ ਮਹਾਂ ਵਿਖਿਆ ਮੈਂ

ਕੀ ਸੰਗਤ ਜਨ ਪਾਇਓ ਹਰ ਕਾ ਧਾਮ ਚਰਨ ਕਮਲ ਹਰ ਜਨ ਕੀ ਥਾਤੀ ਕੋਟ ਸੂਖ ਬਿਸਰਾਮ ਗੋਬਿੰਦ ਦਮੋਦਰ ਸਿਮਰੋ ਦਿਨ ਰੈਨ ਨਾਨਕ ਸਦ ਕੁਰਬਾਨ ਧਨਾਸਰੀ ਮਹੱਲਾ ਪੰਜਵਾਂ ਮੰਗੋ ਰਾਮ ਤੇਕ ਦਾਨ ਸਗਲ ਮਨੋਰਥ ਪੂਰਨ ਹੋਵੇ ਸਿਮਰੋ ਤੁਮਰਾ ਨਾਮ ਰਹਾਓ ਚਰਨ ਤੁਮਾਰੇ ਹਿਰਦੈ ਵਾਸੈ ਸੰਤਨ ਕਾ ਸੰਗ ਪਾਵੋ ਸੋਗ ਅਗਨ ਮੈਂ ਮਨ ਵਿਆਪੈ ਆਠ ਪੈਰ ਗੁਣ ਗਾਓ ਸਵਸਥ ਵਿਵਸਥਾ ਹਰ ਕੀ ਸੇਵਾ ਮਧਿਅੰਤ ਪ੍ਰਭ ਜਾਪਣ ਨਾਨਕ ਰੰਗ ਲੱਗਾ ਪਰਮੇਸਰ ਬਹੁੜ ਜਨਮ ਨਾ ਛਾਪਣ ਧਨਾਸਰੀ ਮਹੱਲਾ ਪੰਜਵਾਂ ਮੰਗੋ ਰਾਮ ਤੇ ਸਭ ਥੋਕ ਮਨ ਕੋ ਜਾਚਤ ਸਰਮ ਪਾਈਐ ਪ੍ਰਭ ਕੈ ਸਿਮਰਨ ਮੋਖ ਰਹਾਓ ਭੋਖੇ ਮੁਨ ਜਨ ਸਿਮਰਤ ਪੁਰਾਨ ਵੇਦ ਪੁਕਾਰੈ ਘੋਖ ਕਿਰਪਾ ਸਿੰਧ ਸਿਵ ਸਜ ਪਾਈਐ ਦੋਵੈ ਸੁਹੇਲੇ ਲੋਕ ਆਨ ਆਚਾਰ ਵਿਵਹਾਰ ਹੈ ਜੇਤੇ ਬਿਨ ਹਰ ਸਿਮਰਨ ਫੋਗ ਨਾਨਕ ਜਨਮ ਮਰਨ ਪੈ ਕਾਟੇ ਮਿਲ ਸਾਧੂ ਬਿਨ ਸੇ ਸੋਗ ਧਨਾਸਰੀ ਮਹੱਲਾ ਪੰਜਵਾਂ ਤ੍ਰਿਸ਼ਨਾ ਬੂਝੈ ਹਰ ਕੈ ਨਾਮ ਮਹਾਂ ਸੰਤੋਖ ਹੋਵੈ ਗੁਰਬਚਨੀ ਪ੍ਰਭ ਸਿਉਂ ਲਾਗੈ ਪੂਰਨ ਧਿਆਨ ਰਹਾਓ ਮਹਾਂ ਕਲੋਲ ਬੂਝੈ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਇਆਲ ਆਪਣਾ ਨਾਮ ਦੇਹੇ ਜਪ ਜੀਵਾਂ ਪੂਰਨ ਹੋਏ ਦਾਸ ਕੀ ਖਾਲ ਸਰਬ ਮਨੋਰਥ ਰਾਜ ਸੂਖ ਰਸ ਸਦ ਖੁਸ਼ੀਆਂ ਕੀਰਤਨ ਜਪ ਨਾਮ ਜਿਸ ਕੈ ਕਰਮ ਲਿਖਿਆ ਤੁਰ ਕਰਤੈ ਨਾਨਕ ਜਨ ਕੇ ਪੂਰਨ ਕਾਮ ਧਨਾਸਰੀ ਮਹੱਲਾ ਪੰਜਵਾਂ ਜਨ ਕੀ ਕੀਨੀ ਪਾਰ ਬ੍ਰਹਮ ਸਾਰ ਨਿੰਦਕ ਟਿਕੰਨਾ ਪਾਵਨ ਮੂਲੇ ਊੜ ਗਏ ਬੇਕਾਰ ਰਹਾਉ ਜੈ ਜੈ ਦੇਖੋ ਤੈ ਤੈ ਸਵਾਮੀ ਕੋਈ ਨਾ ਪਹੁੰਚਣ ਹਾਰ ਜੋ ਜੋ ਕਰੈ ਅਵਗਿਆ ਜਨ ਕੀ ਹੋਏ ਗਿਆ ਤਤਸ਼ਾਰ ਕਰਨ ਹਾਰ ਰਖਵਾਲਾ ਹੋਆ ਜਾ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰੱਖੇ ਪ੍ਰਭ ਆਪਣੇ ਨਿੰਦਕ ਕਾਢੇ ਮਾਰ ਧਨਾਸਰੀ ਮਹੱਲਾ ਪੰਜਵਾਂ ਘਰ ਨੌਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁੱਖ ਭੰਜਨਾ ਦਾਸ ਆਪਣੇ ਕੋ ਨਾਮ ਦੇਵੋ ਦ੍ਰਿਸ਼ਟ ਪ੍ਰਭ ਧਾਰੋ ਕਿਰਪਾ ਕਰਤਾਰੋ ਭੁਜਾ ਗੈ ਕੂਪ ਤੇ ਕਾਟ ਲੇਵੋ ਰਹਾਓ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਦ ਅਨਕ ਦੁਖਾ ਤਨ ਸ਼ਾਦ ਪੂਰੇ ਪ੍ਰਭ ਬਿਨ ਆਨ ਨਾ ਰੱਖ ਨਹਾਰਾ ਨਾਮ ਸਿਮਰਾਵੋ ਸਰਨ ਸੂਰੇ ਪਤਤ ਉਧਾਰਣਾ ਜੀ ਜੰਦ ਤਾਰਣਾ ਵੇਦ ਉਚਾਰ ਨਹੀਂ ਅੰਤ ਪਾਇਓ ਗੁਣ ਹੈ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵਛਲ ਨਾਨਕ ਗਾਇਓ ਧਨਾਸਰੀ ਮਹੱਲਾ ਪੰਜਵਾਂ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮਿਟ ਹੈ ਕਮਾਣੇ ਭਾਵ ਚਿਰਾਣੇ ਸਾਧ ਸੰਗਤ ਮਿਲ ਮੁਆ ਜੀ ਜੈ ਰਹਾਓ ਰਾਜ ਜੋਬਨ ਬਿਸਰੰਤ ਹਰ ਮਾਇਆ ਮਹਾਂ ਦੁਖ ਇਹੋ ਮਹਾਂਤ ਹੈ ਆਸ ਪਿਆਸ ਰਮਣ ਹਰ ਕੀਰਤਨ ਇਹੋ ਪਦਾਰਥ ਭਾਗਵੰਤ ਲਹੈ ਸਰਣ ਸਮਰੱਥ ਅਕਥ ਅਗੋਚਰਾ ਪਤਤ ਉਧਾਰਨ ਨਾਮ ਤੇਰਾ ਅੰਤਰ ਜਾਮੀ ਨਾਨਕੇ ਸਵਾਮੀ ਸਰਬੱਤ ਪੂਰਨ ਠਾਕੁਰ ਮੇਰਾ ਧਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਓ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤੇ ਜਾਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪੋ ਨਾਮ ਜਪੋ ਹਰ ਰੰਗੇ ਪਰ ਤਨ ਦੋ ਕਿਸ ਪਾਪ ਨ ਫੇੜੇ ਜਮ ਜੰਦਾਰ ਨ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆ ਬੁਝਾਈ ਨਾਨਕ ਉਦਰੇ ਪ੍ਰਭ ਸਰਣ ਆਈ ਧਨਾਸਰੀ ਮਹੱਲਾ ਪੰਜਵਾਂ ਤ੍ਰਿਪਤ ਭਈ ਸਜ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਬ ਸਾਧ ਸੰਗ ਰਹਾਓ ਅਨਕ ਪ੍ਰਕਾਰੀ ਬਸਤਰ ਉਠਾਏ ਅਨ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰੱਥ ਆਸ ਸਵਾਰੀ ਹਰ ਕਾ ਮਾਰਗ ਹਿਰਦੈ ਨਿਹਾਰੀ ਮਨ ਤਨ ਅੰਤਰ ਚਰਨ ਥਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਧਨਾਸਰੀ ਮਹੱਲਾ ਪੰਜਵਾਂ ਗੁਰ ਕੇ ਚਰਨ ਜੀ ਕਾ ਨਿਸਤਾਰਾ ਸਮੁੰਦ ਸਾਗਰ ਜਿਨ ਖਿਨ ਮੈਂ ਤਾਰਾ ਰਹਾਓ ਕੋਈ ਹੋਆ ਕਰਮ ਰਤ ਕੋਈ ਤੀਰਥ ਨਾਇਆ ਦਾਂਸੀ ਹਰ ਕਾ ਨਾਮ ਤੇ ਆਇਆ ਬੰਧਨ ਕਾਟਨ ਹਾਰ ਸਵਾਮੀ ਜਨ ਨਾਨਕ ਸਿਮਰੈ ਅੰਤਰ ਜਾਮੀ ਧਨਾਸਰੀ ਮਹੱਲਾ ਪੰਜਵਾਂ
ਕਿਤੇ ਪ੍ਰਕਾਰ ਨਾ ਟੂਟੋਂ ਪ੍ਰੀਤ, ਦਾਸ ਤਰੇ ਕੀ ਨਿਰਮਲ ਰੀਤ ਰਹਾਉ, ਜੀ

ਕਾਹੇਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ ਰਹਾਉ। ਪਹੁਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ, ਇਹੋ ਗੁਰ ਗਿਆਨ ਬਤਾਈ। ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨ ਭਰਮ ਕੀ ਕਾਈ, ਧਨਾਸਰੀ ਮਹੱਲਾ ਨੌਵਾਂ, ਸਾਧੂ ਇਹੋ ਜਗ ਭਰਮ ਭੁਲਾਨਾ, ਰਾਮ ਨਾਮ ਕਾ ਸਿਮਰਨ ਛੋਡਿਆ, ਰਾਮ ਨਾਮ ਕਾ ਸਿਮਰਨ ਛੋਡਿਆ, ਮਾਇਆ ਹਾਥ ਬੇਖਾਨਾ ਰਹਾਉ। ਮਾਤ ਪਿਤਾ ਭਾਈ ਸੁਧ ਬਨਤਾ, ਤਾ ਕੈ ਰਸਲ ਬਟਾਨਾ, ਜੋ ਬਨ ਧਨ ਪ੍ਰਭਤਾ ਕੈ ਮਦ ਮਹਿ, ਐਨ ਸਰ ਹੈ ਦੀਵਾਨਾ। ਦੀਨ ਦਿਆਲ ਸਦਾ ਦੁਖ ਪੰਜਨ, ਤਾ ਸਿਉ ਮਾਨਾ ਲਗਾਨਾ, ਜਨ ਨਾਨਕ ਕੋਟਨ ਮੈਂ ਕਿਨਹੂ, ਗੁਰਮੁਖ ਹੋਏ ਪਛਾਨਾ। ਧਨਾਸਰੀ ਮਹੱਲਾ ਨੌਵਾਂ, ਤੇ ਜੋਗੀ ਕੋ ਜੁਗਤ ਨਾ ਜਾਨੋ, ਲੋਭ ਮੋਹ ਮਾਇਆ ਮਮਤਾ ਫੁਨ, ਜੇ ਘਟ ਮਾਹੇ ਪਛਾਨੋ ਰਹਾਉ। ਪਰ ਨਿੰਦਾ ਉਸਤਤ ਨੈ ਜਾ ਕੇ ਕੰਚਨ ਲੋਹ ਸਮਾਨੋ, ਹਰਖ ਸੋਗ ਤੇ ਰਹਿ ਅਤੀਤਾ, ਜੋਗੀ ਤਾਹੇ ਬਖਾਨੋ, ਚੰਚਲ ਮਨ ਦੈ ਦਿਸਕੋ ਧਾਵਤ, ਅਚਲ ਜਾਹੇ ਠਹਿਰਾਨੋ। ਕਹੋ ਨਾਨਕ ਇਹ ਬਿਧ ਕੋ ਜੋ ਨਰ, ਮੁਕਤ ਤਾਹੇ ਤੁਮ ਮਾਨੋ। ਧਨਾਸਰੀ ਮਹੱਲਾ ਨੌਵਾਂ, ਅਬ ਮੈਂ ਕੌਣ ਉਪਾਉ ਕਰੋ, ਜੇ ਬਿਧ ਮਨ ਕੋ ਸੰਸਾ ਚੁਕੈ, ਹੋ ਨਿਧ ਪਾਰ ਪਰੋ ਰਹਾਉ। ਜਨਮ ਪਾਏ ਕਛ ਭਲੋ ਨਾ ਕੀਨੋ, ਤਾਂ ਤੇ ਅਧਕ ਡਰੋ, ਮਨ ਬਚ ਕਰਮ ਹਰ ਗੁਣ ਨਹੀਂ ਗਾਏ, ਜਹ ਜੀ ਸੋਚ ਤਰੋ, ਗੁਰਮਤ ਸੁਨ ਕਛ ਗਿਆਨ ਉਪਜਿਓ, ਪਸ ਜਿਉ ਉਦਰ ਭਰੋ। ਕਹੋ ਨਾਨਕ ਪ੍ਰਭ ਬਿਰਧ ਪਛਾਨੋ, ਤਬ ਹੋ ਪਤਤ ਤਰੋ। ਧਨਾਸਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਹਰ ਚੋਗ ਚੁਗੈ ਪ੍ਰਭਾਵੈ, ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ। ਕਿਆ ਬਗ ਬੱਪੜਾ ਛਪੜੀ ਨਾਏ, ਕੀਚੜ ਡੂਬੈ ਮੈਲ ਨਾ ਜਾਏ ਰਹਾਉ, ਰਖ ਰਖ ਚਰਨ ਧਰੇ ਵਿਚਾਰੇ, ਦੁਬਿਧਾ ਛੋੜ ਭਏ ਨਿਰੰਕਾਰੀ, ਮੁਕਤ ਪਦਾਰਥ ਹਰ ਚਾਖੇ, ਆਵਣ ਜਾਣ ਰਹੇ ਗੁਰ ਰਾਖੇ, ਸਰਵਰ ਹੰਸਾਂ ਛੋੜ ਨਾ ਜਾਏ, ਪ੍ਰੇਮ ਭਗਤ ਕਰ ਸਹਿ ਸਮਾਏ। ਸਰਵਰ ਮੈਂ ਹੰਸ ਹੰਸ ਮੈਂ ਸਾਗਰ, ਅਕਥ ਕਥਾ ਗੁਰਬਚਨੀ ਆਦਰ, ਸੁਨ ਮੰਡਲ ਇੱਕ ਜੋਗੀ ਵੈਸੇ, ਨਾਰਨ ਪੁਰਖ ਕਹੋ ਕਉ ਕੈਸੇ, ਤ੍ਰਿਭਵਨ ਜੋਤ ਰਹੇ ਲਿਵਲਾਈ, ਸੁਰ ਨਰ ਨਾਥ ਸੱਚੇ ਸਰਣਾਈ, ਆਨੰਦ ਮੂਲ ਅਨਾਥ ਆਧਾਰੀ, ਗੁਰਮੁਖ ਭਗਤ ਸਹਿਜ ਵਿਚਾਰੀ, ਭਗਤ ਬਛਲ ਭੈ ਕਾਟਣ ਹਾਰੇ, ਹੋਮੈ ਮਾਰ ਮਿਲੇ ਭਗਤਾਰੇ, ਅਨਕ ਜਤਨ ਕਰ ਕਾਲ ਸੰਤਾਏ, ਮਰਨ ਲਿਖਾਏ ਮੰਡਲ ਮੈਂ ਆਏ, ਜਨਮ ਪਦਾਰਥ ਦੁਬਦਾ ਖੋਵੈ, ਆਪ ਨਾ ਚੀਨਸ ਭਰਮ ਭਰਮ ਰੋਵੈ, ਕਹਿ ਤੋ ਪੜਤੋ ਸੁਣ ਤੋ ਏਕ, ਧੀਰਜ ਧਰਮ ਤਰਣੀ ਤਰ ਟੇਕ, ਜਤ ਸਤ ਸੰਜਮ ਹਿਰਦੈ ਸਮਾਏ, ਚੌਥੇ ਪਦ ਕੋ ਜੇ ਮਨ ਪਤੇ ਆਏ, ਸਾਚੇ ਨਿਰਮਲ ਮੈਲ ਨ ਲਾਗੈ, ਗੁਰ ਕੈ ਸ਼ਬਦ ਭਰਮ ਹੋ ਭਾਗੈ, ਸੂਰਤ ਮੂਰਤ ਆਦਿ ਅਨੂਪ, ਨਾਨਕ ਜਾਚੈ ਸਾਜ ਸਰੂਪ। ਧਨਾਸਰੀ ਮਹੱਲਾ ਪਹਿਲਾ, ਸਹਿਜ ਮਿਲੈ ਮਿਲਿਆ ਪ੍ਰਵਾਨ, ਨਾ ਤਿਸ ਮਰਨ ਨਾਵਣ ਜਾਣ, ਠਾਕੁਰ ਮੈਂ ਦਾਸ ਦਾਸ ਮੈਂ ਸੋਏ, ਜੈ ਦੇਖਾਂ ਤੈ ਅਵਰ ਨ ਕੋਏ, ਗੁਰਮੁਖ ਭਗਤ ਸਹਿਜ ਕਰ ਪਾਈਐ, ਬਿਨ ਗੁਰ ਭੇਟੇ ਮਰ ਆਈਐ ਜਾਈਏ ਰਹਾਉ। ਸੋ ਗੁਰ ਕਰੋ ਜੇ ਸਾਹ ਦ੍ਰਿੜਾਵੈ, ਅਕਥ ਕਥਾਵੈ ਸ਼ਬਦ ਮਿਲਾਵੈ, ਹਰ ਕੇ ਲੋਗ ਅਵਰ ਨਹੀਂ ਕਾਰਾ, ਸਾਚੋ ਠਾਕੁਰ ਸਾਚ ਪਿਆਰਾ, ਤਨ ਮੈਂ ਮਨੁਆ ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ, ਸੇਵਕ ਪ੍ਰਭ ਕੈ ਲਾਗੈ ਪਾਏ, ਸਤਿਗੁਰ ਪੂਰਾ ਮਿਲੈ ਮਿਲਾਏ, ਆਪ ਦਿਖਾਵੈ ਆਪੇ ਦੇਖੈ, ਹੱਠ ਨਾ ਪਤੀਜੈ ਨਾ ਮੂਹ ਭੇਖੈ, ਘੜ ਭਾਂਡੇ ਜਿਨ ਅੰਮ੍ਰਿਤ ਪਾਇਆ, ਪ੍ਰੇਮ ਭਗਤ ਪ੍ਰਭ ਮਨ ਪਤੇ ਆਇਆ, ਪੜ ਪੜ ਭੂਲੈ ਚੋਟਾਂ ਖਾਏ, ਬਹੁਤ ਸਿਆਣ ਭਾਵੈ ਜਾਏ, ਨਾਮ ਜਪੈ ਪੋ ਭੋਜਨ ਖਾਏ, ਗੁਰਮੁਖ ਸੇਵਕ ਰਹੇ ਸਮਾਏ, ਪੂਜ ਸਿਲਾ ਤੀਰਥ ਬਨ ਵਾਸਾ, ਭਰਮਤ ਡੋਲਤ ਭਏ ਉਦਾ।

ਬੇਨੰਤੀ ਮਨ ਮਾਂਜੈ ਸੱਚ ਸੋਈ ਧਨਾਸਰੀ ਮਹੱਲਾ ਪਹਿਲਾ ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ ਸੱਚੂ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਿਨ ਗੋਈ ਪਰਵਾਣਾ ਆਇਆ ਹੁਕਮ ਬਿਠਾਇਆ ਫੇਰ ਨਾ ਸਕੈ ਕੋਈ ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਗੋਚਰ ਜੀਵਾ ਸੱਚੀ ਨਾਈ ਤੁਮ ਸਰ ਅਵਰ ਨ ਕੋਏ ਆਇਆ ਜਾਇਸੀ ਜੀਓ ਹੁਕਮੀ ਹੋਏ ਨਿਬੇੜ ਭਰਮ ਚੁਕਾਏ ਸੀ ਜੀਓ ਗੁਰ ਭਰਮ ਚੁਕਾਏ ਅਕਥ ਕਹਾਏ ਸੱਚ ਮੈਂ ਸਾਚ ਸਮਾਣਾ ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਬਾਈ ਤੂੰ ਮਨ ਅੰਤ ਸਿਖਾਈ ਨਾਨਕ ਸਾਹਿਬ ਅਵਰਨਾ ਦੂਜਾ ਨਾਮ ਤੇਰੇ ਵਡਿਆਈ ਤੂੰ ਸੱਚਾ ਸਿਰਜਣਹਾਰ ਅਲਖ ਸਿਰੰਦਿਆ ਜੀਓ ਏਕ ਸਾਹਿਬ ਦੋਏ ਰਾਹਾ ਵਾਦ ਵਧੰਦਿਆਂ ਜੀਓ ਦੋਏ ਰਾਹਾ ਚਲਾਏ ਹੁਕਮ ਸਵਾਏ ਜਨਮ ਹੁਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਵਿਖਲਾ ਦੀ ਸਿਰਭਾਰਾ ਹੁਕਮੀ ਆਇਆ ਹੁਕਮ ਨਾ ਬੋਝਾ।

ਸ਼ਬਦ ਸੁਹਾਇਆ ਜੀਓ, ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ, ਰਸਨ ਰਸਾਏ ਨਾਮ ਦਿਸਾਏ, ਗੁਰ ਕੈ ਸ਼ਬਦ ਵਿਗਾਣੇ, ਪਾਰਸ ਪਰਸਿਆਂ ਪਾਰਸ ਹੋਏ, ਜਾਂ ਤੇਰੇ ਮਨ ਬਾਣੇ, ਅਮਰਾ ਪਦ ਪਾਇਆ ਆਪ ਗਵਾਇਆ, ਬਿਰਲਾ ਗਿਆਨ ਵਿਚਾਰੀ, ਨਾਨਕ ਭਗਤ ਸੋਹਨ ਦਰ ਸੱਚ ਹੈ, ਸਾਚੇ ਕੇ ਵਪਾਰੀ, ਭੂਖ ਪਿਆ ਸੋ ਆਥ ਕਿਉਂ ਦਰ ਜਾਇਸਾ ਜੀਓ, ਸਤਿਗੁਰੂ ਪੁੱਛੋ ਜਾਏ ਨਾਮ ਧਿਆਇਸਾ ਜੀਓ, ਸੱਚ ਨਾਮ ਧਿਆਈ ਸਾਚਵਾਈ, ਗੁਰਮੁਖ ਸਾਚ ਪਛਾਣਾ, ਦੀਨਾ ਨਾ ਦਇਆਲ ਨਿਰੰਜਨ, ਅੰਧਨ ਨਾਮ ਵਖਾਣਾ, ਕਰਨੀ ਕਾਰ ਧਰੋਂ ਫੁਰਮਾਈ, ਆਪ ਮੂਆ ਮਨ ਮਾਰੀ, ਨਾਨਕ ਨਾਮ ਮਹਾਰਸ ਮਿੱਠਾ, ਤ੍ਰਿਸ਼ਨਾ ਨਾਮ ਨਿਵਾਰੀ, ਧਨਾਸਰੀ ਸ਼ੰਤ ਮਹੱਲਾ ਪਹਿਲਾ, ਫਿਰ ਸੰਗ ਮੂਠੜੀਏ ਖਬਰ ਨਾ ਪਾਈਆ ਜੀਓ, ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਓ, ਲੇਖ ਨ ਮਿਟਈ ਪੁਰਬ ਕਮਾਇਆ, ਕਿਆ ਜਾਣਾ ਕਿਆ ਹੋਸੀ, ਗੁਣੀ ਆਚਾਰ ਨਹੀਂ ਰੰਗ ਰਾਤੀ, ਅਵਗਣ ਬਹਿ ਬਹਿ ਰੋਸੀ, ਧਨ ਜੋਬਨ ਆ ਕੀ ਛਾਇਆ, ਬਿਰਧ ਪਏ ਦਿਨ ਪੁੰਨਿਆ, ਨਾਨਕ ਨਾਮ ਬਿਨਾ ਦੁਹਾਗਣ, ਛੂਟੀ ਝੂਠ ਵੀ ਸੁਣਿਆ, ਬੁੱਢੀ ਘਰ ਘਾਲਿਓ ਗੁਰ ਕੈ ਭਾਈ ਚਲੋ, ਸਾਚਾ ਨਾਮ ਧਿਆਏ ਪਾਵ ਹੈ ਸੁਖ ਮਹੱਲੋ, ਹਰ ਨਾਮ ਧਿਆਏ ਤਾਂ ਸੁਖ ਪਾਏ, ਪੀੜੈ ਦਿਨ ਚਾਰੇ, ਨਿਜ ਕਰ ਜਾਏ ਬਹਿ ਸਜ ਪਾਏ, ਅੰਨ ਦਿਨ ਨਾਲ ਪਿਆਰੇ, ਵਿਣ ਭਗਤੀ ਕਰ ਵਾਸ ਨਾ ਹੋਵੀ, ਸੁਣਿਓ ਲੋਕ ਸਬਾਏ, ਨਾਨਕ ਸਰਸੀ ਤਾਂ ਫਿਰ ਪਾਏ, ਰਾਤੀ ਸੱਚ ਹੈ ਨਾਏ, ਫਿਰ ਤਨ ਭਾਵੈ ਤਾਂ ਫਿਰ ਭਾਵੈ ਨਾਰੀ ਜੀਓ, ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਓ, ਗੁਰ ਸ਼ਬਦ ਵਿਚਾਰੀ ਨਾ ਪਿਆਰੀ, ਨਿਵ ਨਿਵ ਭਗਤ ਕਰੇਈ,

ਛੂਟੀ ਵਿੰਦਣ ਰਹਿਣੀ, ਗੁਰ ਸ਼ਬਦ ਨਾ ਮਾਨੈ ਫਾਹੀ ਫਾਤੀ, ਸਾ ਤਨ ਮਹਿਲ ਨਾ ਪਾਏ, ਨਾਨਕ ਆਪੇ ਆਪ ਛਾਣੈ, ਗੁਰਮੁਖ ਸਹਿ ਸਮਾਏ, ਤਨ ਸੁਹਾਗਣ ਨਾਰ, ਜਿਨ ਪਿਰ ਜਾਣਿਆ ਜੀਓ, ਨਾਮ ਬਿਨਾ ਕੁੜਿਆਰ, ਕੂੜ ਕਮਾਣਿਆ ਜੀਓ, ਹਰ ਭਗਤ ਸੁਆਵੀ ਸਾਚੇ ਭਾਵੀ, ਭਾਹੀ ਭਗਤ ਪ੍ਰਭ ਰਾਤੀ, ਫਿਰ ਰਲਿਆਲਾ ਜੋਵਨ ਬਾਲਾ, ਤਿਸ ਰਾਵੇ ਰੰਗ ਰਾਤੀ, ਗੁਰ ਸ਼ਬਦ ਵਿਗਾਸੀ ਸਾਹੁ ਰਾਵਾਸੀ, ਫਲ ਪਾਇਆ ਗੁਣਕਾਰੀ, ਨਾਨਕ ਸਾਜ ਮਿਲੈ ਵਡਿਆਈ, ਫਿਰ ਘਰ ਸੋ ਹੈ ਨਾਰੀ, ਧਨਾਸਰੀ ਸ਼ੰਤ ਮਹੱਲਾ ਚੌਥਾ, ਘਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ, ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਓ, ਗੁਣ ਗਾਏ ਵਿਗਤ ਸਹਿ ਸਦਾ ਅਨਦਿਨ, ਜਾਂ ਆਪ ਸਾਚੇ ਪਾਵੇ, ਅਹੰਕਾਰ ਹੋਮੈ ਤਜੈ ਮਾਇਆ, ਸਹਿਜ

ਤੇ ਸਤਿਗੁਰੈ ਜੀਉ, ਹਉ ਤੇ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ, ਕਦੇ ਨਾ ਵਿਸਾਰੀ ਅੰਦਨ ਸਮਾਰੀ, ਜਾਨ ਨਾਮ ਲਈ ਤਾਂ ਜੀਵਾਂ, ਸਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤ ਹੈ।

ਕਉ ਜੈ ਸ੍ਰੀ ਮਹੱਲਾ ਪੰਜਵਾ। ਲੋੜਿੰਦੜਾ ਸਾਜਨ ਮੇਰਾ ਕਰ ਕਰ ਮੰਗਲ ਗਾਵੋ ਨਿਕੇ ਕਟ ਕਟ ਤਿਸੇ ਬਸੇਰਾ ਰਹਾਓ। ਸੁਖ ਅਰਾਧਨ ਦੁਖ ਅਰਾਧਨ ਬਿਸਰੈ ਨਾ ਕਾਹੂ ਬੇਰਾ ਨਾਂ ਜਪਤ ਕੋਟ ਸੁਰ ਉਜਾਰਾ ਬਿਨਸੈ ਪਰਮ ਅੰਧੇਰਾ। ਥਾਂ ਥਨੰਤਰ ਸਭਨੀ ਜਾਇ ਜੋ ਦਿਸੈ ਸੋ ਤੇਰਾ ਸਤਸੰਗ ਪਾਵੈ ਜੋ ਨਾਨਕ ਤਿਸ ਬੋਹਰ ਨਾ ਹੋਈ ਹੈ ਫੇਰਾ। ਜੈ ਸ੍ਰੀ ਮਹੱਲਾ ਪੰਜਵਾ ਕਰ ਚੌਥਾ ਦੋ ਪਦੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਅਬ ਮੈਂ ਸੁਖ ਪਾਇਓ ਗੁਰ ਆਗਿਓ ਤਜੀ ਸਿਆਣਪ ਚਿੰਤ ਵਿਸਾਈ ਅਹੰ ਛੋਡਿਓ ਹੈ ਤਿਆਗਿਓ ਰਹਾਓ। ਜੋ ਦੇਖੋ ਤੋ ਸਗਲ ਮੋਹੇ ਮੋਹਿਓ ਤੋ ਸਰਨ ਪਰਿਓ ਗੁਰ ਭਾਗ ਕਰ ਕਿਰਪਾ ਟਹਿਲ ਹਰ ਲਾਇਓ ਤੋ ਜਮ ਛੋਟੀ ਮੋਰੀ ਲਾਗ। ਤਰਿਓ ਸਾਗਰ ਭਾਵਕ ਕੋ ਜੋ ਸੰਤ ਪੇਟੇ ਵੱਡ ਪਾਗ ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰ ਚਰਨੀ ਚਿਤ ਲਾਗ। ਜੈ ਸ੍ਰੀ ਮਹੱਲਾ ਪੰਜਵਾ। ਮਨ ਮੈਂ ਸਤਿਗੁਰ ਧਿਆਨ ਤੁਰਾ ਦ੍ਰਿੜਿਓ ਗਿਆਨ ਮੰਤਰ ਹਰਨਾਮਾ ਪ੍ਰਭ ਜੀਓ ਮਇਆ ਕਰਾ ਰਹਾਓ। ਕਾਲ ਜਾਲ ਅਰ ਮਹਾ ਜੰਜਾਲਾ ਛੁਟਕੇ ਜਮਹੇ ਡਰਾ ਆਇਓ ਦੁਖ ਹਰਣ ਸਰਣ ਕਰੁਣਾ ਪਤ ਗਹਿਓ ਚਰਨ ਆਸਰਾ। ਨਾਮ ਰੂਪਯੋ ਸਾਧ ਸੰਗ ਪਉ ਨਿਦ ਪਾਰ ਪਰਾ ਅਪਿਓ ਪਿਓ ਗਤ ਥੀਓ ਪਰਮਾ ਕਹੋ ਨਾਨਕ ਅਜਰ ਜਰਾ। ਜੈ ਸ੍ਰੀ ਮਹੱਲਾ ਪੰਜਵਾ। ਜਾਕੋ ਪਏ ਗੋਬਿੰਦ ਸਾਈ ਸੁਖ ਸਹਿਜ ਆਨੰਦ ਸਗਲ ਸਿਉ ਵਾਕੋ ਵਿਆਦ ਨਾ ਕਾਈ ਰਹਾਓ। ਦਿਸੇ ਸਭ ਸੰਗ ਰਹੇ ਅਲੇਪਾ ਨ ਵਿਆਪੈ ਉਨ ਮਾਈ ਏਕੈ ਰੰਗ ਤਤ ਕੇ ਬੇਤੇ ਸਤਿਗੁਰ ਕੇ ਬੁੱਧ ਪਾਈ। ਦਇਆ ਮਯਾ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ਤਿਨ ਕੈ ਸੰਗ ਨਾਨਕ ਨਿਸਤਰੀਐ ਜਿਨ ਰਸ ਰਸ ਹਰ ਗੁਣ ਗਾਈ। ਜੈ ਸ੍ਰੀ ਮਹੱਲਾ ਪੰਜਵਾ। ਗੋਬਿੰਦ ਜੀਵਨ ਪ੍ਰਾਨ ਤਨ ਰੂਪ ਅਗਿਆਨ ਮੋਹੇ ਮਗਨ ਮਹਾਪ੍ਰਾਣੀ ਅੰਧਿਆਰੇ ਮਹਿ ਦੀਪ ਰਹਾਓ। ਸਫਲ ਦਰਸ਼ਨ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਆਨੂਪ ਅਨੇਕ ਬਾਰ ਕਰੋ ਤੇਹੋ ਬੰਧਨ ਮਨਹੇ ਚਰਾਵੋ ਧੂਪ। ਹਾਰ ਪਰਿਓ ਤੁਮਰੈ ਪ੍ਰਭ ਦੁਆਰੈ ਦ੍ਰਿੜ ਕਰ ਗਹੀ ਤੁਮਾਰੀ ਲੋਕ ਕਾੜ ਲਿਹੋ ਨਾਨਕ ਆਪਣੇ ਕੋ ਸੰਸਾਰ ਪਾਵਕ ਕੇ ਕੂਪ। ਜੈ ਸ੍ਰੀ ਮਹੱਲਾ ਪੰਜਵਾ। ਕੋਈ ਜਨ ਹਰਸਿਓ ਦੇਵੈ ਜੋਰ ਚਰਨ ਗੋ ਪਕੋ ਸੁਭ ਰਸਨਾ ਦੀਜੇ ਪ੍ਰਾਨ ਕੋ ਰਹਾਓ। ਮੰਤਰ ਨਿਰਮਲ ਕਰਤ ਕਿਆਰੋ ਹਰ ਸਿੰਚੈ ਸੁਧਾ ਸੰਜੋਰ ਯਾਰ ਸਮੇ ਮਗਨ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰ। ਆਯੋ ਸ਼ਰਣ ਦੀਨ ਦੁਖ ਪੰਜਨ ਚਿਤਵੋ ਤੁਮਰੀ ਓਰ ਅਪੈ ਪਦ ਦਾ ਸਿਮਰਤ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋਰ। ਜੈ ਸ੍ਰੀ ਮਹੱਲਾ ਪੰਜਵਾ। ਚਾਤ੍ਰਿਕ ਚਿਤਵਤ ਬਰਸਤ ਮੇਹੇ ਕਿਰਪਾ ਸਿੰਧ ਕਰੁਣਾ ਪ੍ਰਭ ਤਾਰੋ ਹਪਣੇ ਪਦ ਕੋ ਨੇਹ ਰਹਾਓ। ਅਨੇਕ ਸੂਖ ਚਖਵੀ ਨਹੀਂ ਚਾਤ ਅੰਧ ਪੂਰਨ ਪੇਖ ਦੇਹੋ ਆਨ ਉਪਾਵਨਾ ਜੀਵਤ ਮੀਨਾ ਬਿੰਜਲ ਮਰਨਾ ਤੇਹੋ। ਹਮ ਅਨਾਥ ਨਾਥ ਹਰ ਸਰਣੀ ਆਪਣੀ ਕਿਰਪਾ ਕਰੇ ਹੋ ਚਰਨ ਕਮਲ ਨਾਨਕ ਆਰਾਧੈ ਤਿਸ ਬਿਨ ਆਨ ਨਾ ਕੇਹੋ। ਜੈ ਸ੍ਰੀ ਮਹੱਲਾ ਪੰਜਵਾ। ਮਨ ਤਨ ਬਸ ਰਹੇ ਮੇਰੇ ਪ੍ਰਾਨ ਕਰ ਕਿਰਪਾ ਸਾਧੂ ਸੰਗ ਪੇਟੇ ਪੂਰਨ ਪੁਰਖ ਸੁਜਾਨ ਰਹਾਓ। ਪ੍ਰੇਮ ਠਗੂਰੀ ਜਿਨ ਕੋ ਪਾਈ ਤਿਨ ਰਸ ਪੀਓ ਪਾਰੀ ਤਾਂ ਕੀ ਕੀਮਤ ਕਹਿਣ ਨਾ ਜਾਈ ਕੁਦਰਤ ਕਵਨ ਹਮਾਰੀ। ਲਾਏ ਲਏ ਲੜ ਦਾ ਜਨ ਆਪਣੇ ਉਦਰੇ ਉਦਰਨ ਹਾਰੇ ਪ੍ਰਭ ਸਿਮਰ ਸਿਮਰ ਸਿਮਰ ਸੁਖ ਪਾਇਓ ਨਾਨਕ ਸਰਣ ਦੁਆਰੇ। ਜੈ ਸ੍ਰੀ ਮਹੱਲਾ ਪੰਜਵਾ। ਆਏ ਅਨੇਕ ਜਨਮ ਪ੍ਰਮ ਸਰਣੀ ਉਦਰ ਦੇਹੋ ਅੰਧਕੂਪ ਤੇ ਲਾਓ ਆਪਣੀ ਚਰਣੀ ਰਹਾਓ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹੇ ਨਿਰਮਲ ਕਰਣੀ ਸਾ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ। ਸੁਖ ਸੰਪਤ ਮਾਇਆ ਰਸ ਮਿਠੇ ਇਹੋ ਨਹੀਂ ਮਨ ਮਹਿ ਤਰਣੀ ਹਰ ਤਰਸਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਆਪਰਣੀ। ਜੈ ਸ੍ਰੀ ਮਹੱਲਾ ਪੰਜਵਾ। ਹਰਜਨ ਸਿਮਰੋ ਹਿਰਦੈ ਰਾਮ ਹਰਜਨ ਕੋ ਅਬਦਾ ਨਿਕਟ ਨਾ ਆਵੈ ਪੂਰਨ ਦਾਸ ਕੇ ਕਾਮ ਰਹਾਓ। ਕੋੜ ਬਿਗਨ ਬਿਨ ਸੇ ਹਰ ਸੇਵਾ ਨਿਸ਼ਚਲ ਗੋਵਿੰਦ

ਤਾਂ ਭਗਵੰਤ ਭਗਤ ਕੋ ਪਉ ਕਿਛੁ ਨਾਹੀ ਆਦਰ ਦੇਵਤ ਜਾਮ। ਤਜ ਗੋਪਾਲ ਆਨ ਜੋ ਕਰਨੀ ਸੋਈ ਸੋਈ ਬਿਨਸਤ ਖਾਮ, ਚਰਨ ਕਮਲ ਹਿਰਦੈ ਗਹੋ ਨਾਨਕ ਸੁਖ ਸਮੂਹ ਬਿਸਰਾਮ। ਜੈ ਸ੍ਰੀ ਮਹੱਲਾ ਨੌਵਾਂ ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਭੂਲਿਓ ਮਨ ਮਾਇਆ ਉਰਜਾਇਓ, ਜੋ ਜੋ ਕਰਮ ਕੀਓ ਲਾਲਚ ਲਗ ਤਿਹ ਤੇ ਆਪ ਬੰਦਾਇਓ ਰਹਾਓ। ਸਮਝ ਨਾ ਪਰੀ ਬਿਖੈ ਰਸ ਰਚਿਓ, ਜਸ ਹਰ ਕੋ ਬਿਸਰਾਇਓ ਸੰਗ ਸੁਆਮੀ ਸੋ ਜਾਣਿਓ ਨਾਹਿਨ ਬਨ ਖੋ ਜਨ ਕੋ ਤਾਇਓ। ਰਤਨ ਰਾਮ ਕਟਹੀ ਕੇ ਪੀਤਰ ਤਾਕੋ ਗਿਆਨ ਨਾ ਪਾਇਓ, ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ। ਜੈ ਸ੍ਰੀ ਮਹੱਲਾ ਨੌਵਾਂ ਹਰ ਜੋ ਰਾਖ ਲਿਹੋ ਪਤ ਮੇਰੀ, ਜਮ ਕੋ ਤਰਾਸ ਪਿਓ ਉਰ ਅੰਤਰ ਸਰਨ ਗਹੀ, ਕਿਰਪਾ ਨਿਧ ਤੇਰੀ ਰਹਾਓ। ਮਹਾਪਤਿਤ ਮੁਗਦ ਲੋਭੀ ਫੁਨ ਕਰਤ ਪਾਪ ਅਬ ਹਾਰਾ, ਪੈ ਮਰਬੇ ਕੋ ਬਿਸਰਤ ਨਾਹਿਨ ਤਿਹੋ ਚਿੰਤਾ ਤਨ ਜਾਰਾ। ਕੀ ਉਪਾ ਮੁਕਤ ਕੇ ਕਾਰਨ ਦਹਿ ਦਿਸ ਕੋ ਉਠ ਤਾਇਆ, ਕਠੇ ਪੀਤਰ ਬਸੈ ਨਿਰੰਜਨ ਤਾਕੋ ਮਰਮ ਨਾ ਪਾਇਆ। ਨਾਹਿਨ ਗੁਣ ਨਾਹਿਨ ਕਛ ਜਪ ਤਪ ਕੌਣ ਕਰਮ ਅਬ ਕੀਜੈ, ਨਾਨਕ ਹਾਰ ਪ੍ਰਿਓ ਸਰਨਾਗਤ ਅਵੈ ਦਾਨ ਪ੍ਰਭ ਦੀਜੈ। ਜੈ ਸ੍ਰੀ ਮਹੱਲਾ ਨੌਵਾਂ। ਮਨ ਰੇ ਸਾਚਾ ਗਹੋ ਵਿਚਾਰਾ, ਰਾਮ ਨਾਮ ਬਿਨ ਮਿਥਿਆ ਮਾਨੋ ਸਗਰੋ ਇਹੋ ਸੰਸਾਰ ਰਹਾਓ। ਜਾ ਕੋ ਜੋਗੀ ਖੋਜਤ ਹਾਰੇ ਪਾਇਓ ਨਾਹੇ ਤਿਹ ਪਾਰਾ, ਸੋ ਸਵਾਮੀ ਤੁਮ ਨਿਕਟ ਪਛਾਨੋ ਰੂਪ ਰੇਖ ਤੇ ਨਿਆਰਾ। ਪਾਵਨ ਨਾਮ ਜਗਤ ਮੈਂ ਹਰ ਕੋ ਕਬੂ ਨਾਹੇ ਸੰਭਾਰਾ, ਨਾਨਕ ਸਰਨ ਪਰਿਓ ਜਗ ਬੰਧਨ ਰਾਖੋ ਬਿਰਧ ਤੁਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਵੇਲਾ ਹੈ ਕੀਰਤਨ ਦਾ। ਹੁਣ ਭਾਈ ਦਿਲਬਾਗ ਸਿੰਘ ਜੀ ਅਤੇ ਉਹਨਾਂ ਦਾ ਰਾਗੀ ਜਥਾ ਆਪ ਜੀ ਨੂੰ ਕੀਰਤਨ ਨਾਲ ਨਿਹਾਲ ਕਰਨਗੇ। ਆਪ ਜੀ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁਦਰਤ ਵਸਿਆ ਤੇਰਾ ਅੰਤ ਨਾਲ ਜਾਈ ਲਖਿਆ ਰਹਾਉ। ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਗਲ ਕਲਾ ਭਰਪੂਰ ਰਿਹਾ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ

ਖਾਸਾ ਮਹੱਲਾ ਪਹਿਲਾ ਸੋਹਣ ਵੱਡਾ ਆਖੇ ਸਭ ਕੋਏ ਕੇਵਟ ਵੱਡਾ ਡੇਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇਵਟ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ

ਬਾਸਨਾਤ ਰਾਗ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿ ਪੁਰਖਾ ਬਿਨੋ ਕਰਉ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਕਾਸ਼ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਕਾਸ਼ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸੈਂ ਮਿਲ ਸੰਗਤ ਗੁਣ ਪ੍ਰਗਾਸ਼ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲਜਨ ਨਾਨਕ ਨਾਮ ਪ੍ਰਗਾਸ਼ ਰਾਗ ਗੁਜਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿੱਤ ਮੈਂ ਉਦਮ ਜਾਇਆ ਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤਿ ਉਪਾਏ ਤਾ ਘਰ ਸਕੇ ਆਗੇ ਕਰ ਤਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਓ ਚਰਨ ਪਿਤਾ ਲੋਕ ਸੁਤ ਬਨਤਾ ਕੋਇ ਨ ਕਿਸ ਕੀ ਧਾਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਉਡੇ ਉਡੇ ਆਵੇ ਸੈ ਕੋਸਾਂ ਤਿਸ ਪਾਛੇ ਬਿਚਰੇ ਸ਼ਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸੈਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਾਧ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਕੋ ਅੰਕਾਰ ਸਤ ਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਤਿਆਵੇਂ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਤਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ